सूतर धारी।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋ ਭਰੀਆਂ ਲੋਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ

ਢਾਡੀ ਵਾਰਾ ਰਾਹੀਂ ਹਰ ਜਾ ਸਰਵਣ ਕਰਵਾਉਂਦਿਆਂ ਸੋ ਦਰ ਰਹਿ ਰਾਜ ਸਾਹਿਬ ਜੀਆਂ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੈਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ, ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ, ਬੇਟੀ ਨੌ ਨਿਦ ਕੌਰ ਨੇ ਪਹਿਲੇ ਦਿਨ ਸਕੂਲ ਜਾਣਾ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਰਾ ਪ੍ਰਥ ਰੱਖਣਾ, ਅੰਗ ਸੰਗ ਸਹਾਇਕ ਹੋਣਾ, ਉੱਚ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਬੀਬੀ ਅਮਨਦੀਪ ਕੌਰ ਸਮੂਹ ਪਰਿਵਾਰ ਨੂੰ ਆਪਸ ਵਿੱਚ ਰਲ ਮਿਲ ਕੇ ਰਹਿ

ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ, ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ।

0: bacaan karena gitu.
1: Satguru Sahib Shri Guru Granth Sahib Maharaj Padshah Jiya ne beant beant kirpa kar diya hoya Amrit Gurbani Sor Dahra Raha Sahib Jiya di daat Pardas Asis Rubach Hukum Nama Sahib Jiya di daat Bakshish kiti hai Sad Sangat Ji ਦਾਸ ਸਤੰਬਰ ਨੂੰ ਪਰਸੋਂ ਨੂੰ ਸ਼ਹੀਦ ਭਾਈ ਸੁਖਾ ਸਿੰਘ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ 11 ਸਤੰਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 13 ਸਤੰਬਰ ਦਿਨ ਐਤਵਾਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਗੁਰਪੁਰਬ ਆ ਰਿਹਾ ਹੈ 14 ਸਤੰਬਰ ਦਿਨ ਸੋਮਵਾਰ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਆ ਰਿਹਾ ਹੈ ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਜਿਨ੍ਹਾਂ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਖੰਡ ਪਾਠ ਸਾਹਿਬ ਪਾਠ ਦੀ ਸੇਵਾ ਸਾਰਾ ਦਿਨ ਦੇਖ ਜਾਂ ਲੰਗਰ ਦੀ ਸੇਵਾ ਲੈਣੀ ਹੋਵੇ ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ ਇਹਨਾਂ ਗੁਰਪੁਰਬਾਂ ਨੂੰ ਸਮਰਪਿਤ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ 13 ਸਤੰਬਰ ਦਿਨ ਐਤਵਾਰ ਭੋਗ ਪਾ ਕੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਅਤੇ ਸੰਗਤ ਜੀ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਰਾਗੀ ਜਥਿਆਂ ਵੱਲੋਂ ਸੁਖਮਨੀ ਸਾਹਿਬ ਜੀਆਂ ਦਾ ਜਾਪ ਕੀਰਤਨ ਦੁਆਰਾ ਹੋਵੇਗਾ ਸਮੂਹ ਸੰਗਤਾਂ ਨੇ ਵੀ ਹਾਜ਼ਰੀਆਂ ਭਰਨੀਆਂ ਹਨ ਜਿੱਥੇ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਸੁਖਮਨੀ ਸਾਹਿਬ ਜੀਆਂ ਦੇ ਜਾਪ ਕਰਨੇ ਕਰਾਉਣੇ ਨੇ ਉੱਥੇ ਬੇਅੰਤ ਸੰਗਤਾਂ ਨੇ ਵੀ ਹਾਜ਼ਰੀਆਂ ਭਰਨੀਆਂ ਹਨ ਹੁਣ ਸੰਗਤਾਂ ਨੂੰ ਬੇਨਤੀ ਹੈ ਸੰਗਤ ਜੀ ਲੰਗਰ ਦੇ ਵਿੱਚ ਪ੍ਰਸ਼ਾਦੇ ਬਣਾਉਣ ਦੀ ਸੇਵਾ ਆਪ ਜੀ ਕਿਰਪਾ ਕਰਕੇ ਜ਼ਰੂਰ ਨਿਭਾਓ ਸਵੇਰੇ ਅਤੇ ਸ਼ਾਮ ਨੂੰ ਜਦੋਂ ਵੀ ਆਪ ਜੀ ਹਾਜ਼ਰੀ ਭਰਦੇ ਹੋ ਦੋਨਾਂ ਸਮਿਆਂ ਨੂੰ ਤਾਂ ਲੰਗਰ ਦੇ ਵਿੱਚ ਪ੍ਰਸ਼ਾਦੇ ਬਣਾ ਕਰਕੇ ਨਾਲੋਂ ਨਾਲ ਆਪਣੇ ਹੱਥ ਸਫਲ ਕਰਨੇ ਹਨ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ ਗੁਰਮੁਖ ਹੱਥ ਸਕੱਥ ਹਨ ਸਾਧ ਸੰਗਤ ਗੁਰ

ਸੇਵਾ ਕੋਈ ਜੋੜੇ ਸਾਹਿਬ ਕੋਈ ਹੋਰ ਸਫਾਈਆਂ ਦੀ ਸੇਵਾ ਕਰਦਾ ਓਹਦੇ ਹੱਥ ਸਫਲ ਹੋ ਜਾਂਦੇ ਨੇ। ਭੱਟ ਸਾਹਿਬ ਜੀ ਕਹਿੰਦੇ ਹੱਥ ਤਾਂ ਪਰ ਸਕਿਆ ਹੱਥ ਗੁਰ ਅਮਰ ਪਵਾਲਰ, ਉਹ ਹੱਥ ਸਫਲ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਲੱਗਦੇ ਨੇ। ਤੋ ਸੰਗਤ ਜੀ ਹੁਣ ਵੀ ਬੇਨਤੀ ਆ ਕਿ ਲੰਗਰ ਹਾਲ ਵਿਚ ਪਹੁੰਚ ਕੇ ਆਪ ਜੀ ਪ੍ਰਸ਼ਾਦੇ ਬਣਾਉਣ ਦੀ ਸੇਵਾ ਜਿੰਨਾ ਵੀ ਸਮਾਂ ਹੋਵੇ, 10 ਮਿੰਟ ਵੀ, ਅੱਧਾ ਘੰਟਾ, ਜਿੰਨਾ ਸਮਾਂ ਵੀ ਹੋਵੇ, ਜਰੂਰ ਆਪ ਜੀ ਸੇਵਾ ਨਿਭਾਇਆ ਕਰੋ। ਨਾਲੋ ਨਾਲ ਕੀਰਤਨ ਕਥਾ ਢਾਡੀ ਵਾਰਾਂ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਹੁਣ ਸ਼ਹੀਦ ਭਾਈ ਹਰਦੀਪ ਸਿੰਘ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਬੱਚਿਆਂ ਵੱਲੋਂ ਆਪ ਜੀ ਆਰਤੀ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਸ਼ਹੀਦ ਭਾਈ ਹਰਦੀਪ ਸਿੰਘ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਬੱਚੇ, ਜਿਨ੍ਹਾਂ ਨੇ ਆਪ ਜੀਆਂ ਨੂੰ ਆਰਤੀ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਵਾਇਆ ਹੈ। ਸੰਗਤਾਂ ਵੱਲੋਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਹੋਰ ਵੱਡੀਆਂ ਸਫਲਤਾਈਆਂ ਕਾਮਯਾਬੀਆਂ ਬੱਚਿਆਂ ਨੂੰ ਬਖਸ਼ਿਸ਼ ਕਰਨ, ਦਰ ਘਰ ਦੇ ਨਾਲ ਜੋੜ ਕੇ ਰੱਖਣ। ਸਾਧ ਸੰਗਤ ਜੀ, ਪਰਸੋਂ ਨੂੰ 10 ਸਤੰਬਰ ਨੂੰ ਸ਼ਹੀਦ ਭਾਈ ਸੁੱਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। 11 ਸਤੰਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ ਹੈ। 12 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। 13 ਸਤੰਬਰ ਦਿਨ ਐਤਵਾਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਗੁਰਪੁਰਬ ਹੈ। 14 ਸਤੰਬਰ ਦਿਨ ਸੋਮਵਾਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਜਿਨ੍ਹਾਂ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸੇਵਾ, ਸ਼੍ਰੀ ਅਖੰਡ ਪਾਠ ਸਾਹਿਬ ਸਾਰਾ ਦਿਨ ਦੇਖ ਲੰਗਰ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਹੀ 11 ਸਤੰਬਰ ਦਿਨ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 13 ਸਤੰਬਰ ਦਿਨ ਐਤਵਾਰ ਭੋਗ ਪਾ ਕੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਅਤੇ ਇਹਨਾਂ ਹੀ ਗੁਰਪੁਰਬਾਂ ਨੂੰ ਸਮਰਪਿਤ 11 ਸਤੰਬਰ ਦਿਨ ਸ਼ੁੱਕਰਵਾਰ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਸੁਖਮਨੀ ਸਾਹਿਬ ਜੀ ਦਾ ਜਾਪ ਰਾਗੀ ਜਥੇ ਕੀਰਤਨ ਦੁਆਰਾ ਕਰਨਗੇ ਤੇ ਨਾਲ ਸਮੂਹ ਸੰਗਤਾਂ ਸੇਵਾ ਨਿਭਾਉਣਗੀਆਂ। ਵੱਧ ਤੋਂ ਵੱਧ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸੰਗਤਾਂ ਨੂੰ ਬੇਨਤੀ ਹੈ ਸ਼ਾਮ ਨੂੰ ਅਤੇ ਸਵੇਰੇ ਜਦੋਂ ਵੀ ਆਪ ਜੀ ਹਾਜ਼ਰੀ ਭਰਦੇ ਹੋ, ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਬਣਾਉਣ ਦੀ ਸੇਵਾ ਆਪ ਜੀ ਜ਼ਰੂਰ ਨਿਭਾਇਆ ਕਰੋ। ਜਿੰਨਾ ਵੀ ਸਮਾਂ, 10 ਮਿੰਟ, 20 ਮਿੰਟ, ਅੱਧਾ ਘੰਟਾ, ਬੇਸ਼ੱਕ ਭਾਵੇਂ 10-20 ਪ੍ਰਸ਼ਾਦੇ ਬਣਾ ਕੇ ਆਪਾਂ ਜੇ ਕਿਤੇ ਜਾਣਾ ਹੋਵੇ ਚਲੇ ਜਾਈਏ, ਸਫਲ ਹੈ, ਹੱਥ ਸਫਲ ਹੋ ਜਾਂਦੇ ਨੇ। ਕੰਨਾਂ ਦੇ ਨਾਲ ਹਰ ਜਾਂ ਸਰਵ ਕੜੀ ਕਰੀ ਜਾਣਾ, ਕੰਨ ਸਫਲ ਹੋ ਜਾਂਦੇ ਨੇ। ਹੁਣ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਹਜ਼ੂਰੀ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਤੋਂ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ

ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਾ ਬੰਦਨਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ ਜੁਗੋ ਜੁਗ ਅਟਲ ਚਬ ਤਖ ਦੇ ਮਾਲਕ ਹਲਤ ਪਲ ਦੇ ਰੱਖਿਅਕ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਅਤਿ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਧੰਨਤਾ ਦੇ ਯੋਗ ਹੋ ਜੋ ਸੰਧਿਆ ਦੇ ਸੁੰਦਰ ਦੀਵਾਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਬੈਠ ਕੇ ਅਲਾਹ ਬਾਣੀ ਰੱਬੀ ਬਾਣੀ ਸੋਦਰ ਰਹਿ ਰਾਜ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਬੱਚਿਆਂ ਦੀ ਪਾਵਨ ਰਸਨਾ ਤੋਂ ਆਪ ਜੀ ਨੇ ਅਲਾਹ ਬਾਣੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬਿਠਾ ਕੇ ਸਤਿਗੁਰੂ ਆਪਣਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਾਨੂੰ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਜਿੱਥੇ ਆਪ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹੋ। ਉੱਥੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਆਪ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਹੋ। ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਇਤਿਹਾਸ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜੀਵਾਂ ਦੀ ਕਲਿਆਣ ਕਰਨ ਹਿੱਤ ਸਤਿਗੁਰੂ ਜੀ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਨ ਤੋਂ ਪਹਿਲਾਂ ਸੰਤੋਖ ਸਰ ਸਰੋਵਰ ਦੀ ਸੇਵਾ ਆਰੰਭ ਕਰਨਾ ਚਾਹੁੰਦੇ ਹਨ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅਜੇ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ ਸਨ ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਿਨ੍ਹਾਂ ਦਾ ਨਾਮ ਉਦੋਂ ਭਾਈ ਜੇਠਾ ਕਰਕੇ ਸੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇੱਥੇ ਇਸ ਜਗ੍ਹਾ 'ਤੇ ਲਿਆ ਕੇ ਅਤੇ ਸਤਿਗੁਰਾਂ ਨੇ ਨਿਸ਼ਾਨਦੇਹੀ ਦਿੱਤੀ ਹੈ। ਸਤਿਗੁਰਾਂ ਨੇ ਆਪਣੇ ਹੱਥੀਂ ਇੱਥੇ ਨਗਰ ਵਸਾਉਣ ਦੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੋਹੜੀ ਵੀ ਗੱਡੀ ਹੈ ਅਤੇ ਨਾਲ ਸਤਿਗੁਰਾਂ ਨੇ ਇਹ ਬਚਨ ਕੀਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿ ਤੁਸੀਂ ਇੱਥੇ ਨਗਰ ਵਸਾਉਣਾ ਹੈ ਅਤੇ ਇੱਥੇ ਤੀਰਥ ਦੀ ਰਚਨਾ ਕਰਨੀ ਹੈ ਜੋ ਕਲਯੁਗੀ ਜੀਵਾਂ ਦਾ ਨੂੰ ਪਾਰ ਉਤਾਰ ਕਰਨ ਵਾਲਾ ਜੀਵਾਂ ਦੇ ਆਧਾਰ ਕਰਨ ਵਾਸਤੇ ਜੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਜਦੋਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਹਨ ਫਿਰ ਸਤਿਗੁਰਾਂ ਨੇ ਇਸ

ਲੋਕ ਵਾਹੁੰਦੇ ਹਨ ਕਿ ਪਾਣੀ ਦਾ ਸਾਧਨ ਨਹੀਂ ਸੀ। ਇਹ ਸਾਰਾ ਹੀ ਇਲਾਕਾ ਜੰਗਲ ਦਾ ਹੈ ਤੇ ਸਤਿਗੁਰਾਂ ਨੇ 700 ਅਕਬਰੀ ਮੋਹਰ ਦੇ ਕੇ ਤੇ ਸਤਿਗੁਰਾਂ ਨੇ ਇਹ ਜਗ੍ਹਾ ਖਰੀਦੀ, ਜ਼ਮੀਨ ਖਰੀਦੀ ਹੈ। ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਥੇ ਨਗਰ ਵਸਾਇਆ ਹੈ ਤੇ ਨਗਰ ਦਾ ਨਾਮ ਰੱਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਯਾਦ ਵਿੱਚ, ਗੁਰੂ ਕਾ ਚੱਕ। ਉਸ ਤੋਂ ਉਪਰੰਤ ਇਸ ਨਗਰ ਦਾ ਨਾਮ ਰਾਮਦਾਸਪੁਰ ਵੀ ਕੁਛ ਚਿਰ ਪ੍ਰਚਲਿਤ ਰਿਹਾ ਹੈ, ਜੋ ਗੁਰਬਾਣੀ ਦੇ ਵਿੱਚ ਵੀ ਦਰਜ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉਸ ਤੋਂ ਉਪਰੰਤ ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਥੇ, ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨਿਸ਼ਾਨਦੇਹੀ ਦੇ ਅਨੁਸਾਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਕੀਤੀ ਹੋਈ ਜਿੱਥੇ ਖੁਦਾਈ ਸਰੋਵਰ ਦੀ ਹੈ, ਇਸ ਸਰੋਵਰ ਨੂੰ ਜਦੋਂ ਸੰਪੂਰਨ ਕੀਤਾ ਹੈ, ਹਰਿਮੰਦਰ ਸਾਹਿਬ ਦੀ ਸਾਰੀ ਹੋਈ, ਉਸ ਉਪਰੰਤ ਇਸ ਨਗਰ ਦਾ ਨਾਮ ਉਸ ਸਰੋਵਰ ਤੋਂ ਪਿਆ ਹੈ, ਅੰਮ੍ਰਿਤਸਰ, ਜੋ ਅੰਮ੍ਰਿਤ ਸਰੋਵਰ ਹੈ, ਉਸ ਸਰੋਵਰ ਤੋਂ ਹੀ ਇਹ ਸ਼ਹਿਰ ਦਾ ਨਾਮ ਹੈ ਪਵਿੱਤਰ। ਅਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਆਪ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ ਹਨ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੱਚਖੰਡ ਜਾਣ ਤੋਂ ਉਪਰੰਤ, ਸਤਿਗੁਰਾਂ ਨੇ ਪਹਿਲਾਂ ਤਰਨ ਤਾਰਨ ਵਾਲਾ ਜਿਹੜਾ ਸਰੋਵਰ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਉਸ ਤਰਨ ਤਾਰਨ ਸਾਹਿਬ ਵਾਲਾ ਜਿਹੜਾ ਸਰੋਵਰ, ਉਹਦੀ ਸਤਿਗੁਰਾਂ ਨੇ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਚਨਾ ਕੀਤੀ ਹੈ। ਕਾਫੀ ਸਮੇਂ ਤੋਂ ਬਾਅਦ ਫਿਰ ਇੱਥੇ ਜਿਹੜਾ ਗੁਰੂ ਕਾ ਚੱਕ ਹੈ, ਜੋ ਰਾਮਦਾਸਪੁਰ ਹੈ, ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਤਿਗੁਰਾਂ ਵੱਲੋਂ ਜਿਹੜੇ ਵਚਨ ਕੀਤੇ ਸਨ, ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਡਿਊਟੀ ਲਾਈ ਹੋਈ ਹੈ ਤੀਰਥ ਦੀ ਰਚਨਾ ਕਰਨ ਵਾਸਤੇ, ਅਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਦੀ ਖੁਦਾਈ ਕੀਤੀ ਹੈ, ਲੇਕਿਨ ਸੰਪੂਰਨਤਾ ਨਹੀਂ ਅਜੇ ਹੋਈ ਅਤੇ ਸਤਿਗੁਰੂ ਜੀ ਦੇ ਸੱਚਖੰਡ ਜਾਣ ਦਾ ਸਮਾਂ ਹੋਇਆ ਹੈ। ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਅੱਗੇ ਆਗਿਆ ਕਰ ਗਏ ਹਨ ਕਿ ਤੁਸਾਂ ਨੇ ਇਸ ਸਰੋਵਰ ਦੀ ਸੰਪੂਰਨਤਾ ਕਰਾਉਣੀ ਹੈ, ਇਹਦੀ ਪਕਿਆਈ ਕਰਨੀ ਹੈ। ਅਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਯਾਦ ਕਰਦੇ ਆ ਕਿ ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਪਿਤਾ ਵੱਲੋਂ ਮੈਨੂੰ ਆਗਿਆ ਹੋਈ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਸਰੋਵਰ ਦੀ ਰਚਨਾ ਕਰਨ ਦੀ। ਹੁਣ ਸਤਿਗੁਰੂ ਜੀ ਇਸ ਪਾਵਨ ਸਰੋਵਰ ਤੋਂ ਪਹਿਲਾਂ ਸੰਤੋਖ ਸਰ ਵਾਲੇ ਸਰੋਵਰ ਦੀ ਰਚਨਾ ਕਰਨੀ ਚਾਹੁੰਦੇ ਹਨ, ਕਿਉਂਕਿ ਇੱਥੇ ਜੋ ਤ੍ਰੇਤੀ ਯੁੱਗ ਦਾ ਸੰਤੋਖਾ ਯੋਗੀ ਹੈ, ਉਹ ਇਸ ਕਾਮਨਾ ਕਰਕੇ ਕਲਿਆਣ ਹਿੱਤ ਦਸਵੇਂ ਦੁਆਰ 'ਚ ਆਪਣੇ ਸਵਾਸ ਚੜ੍ਹਾ ਕੇ ਮੱਟ ਵਿੱਚ ਬੈਠਾ ਹੋਇਆ ਹੈ, ਧਰਤੀ ਥੱਲੇ ਦੱਬਿਆ ਹੋਇਆ ਹੈ। ਸਤਿਗੁਰਾਂ ਨੇ ਉਹਦੀ ਕਲਿਆਣ ਕਰਨ ਹਿੱਤ ਅੰਮ੍ਰਿਤ ਸਰੋਵਰ ਤੋਂ ਪਹਿਲਾਂ ਸੰਤੋਖ ਸਰ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਹੈ। ਅਤੇ ਉਸ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਸਾਰੇ ਆਸੇ ਪਾਸੇ ਉਹ ਜਗ੍ਹਾ ਦੇਖਦੇ ਢੋਲਦੇ ਹਨ, ਕੜ ਕੜ ਕੇ ਅੰਤਰ ਕੀ ਜਾਣਤ, ਜੋ ਸਤਿਗੁਰੂ ਜੀ ਤਿੰਨਾਂ ਕਾਲਾਂ 'ਚ ਜੋ ਹੋ ਰਿਹਾ ਹੈ, ਜੋ ਹੋਣਾ ਹੈ, ਜੋ ਪਿੱਛੇ ਹੋਇਆ ਹੈ, ਸਭ ਕੁਝ ਜਾਣਦੇ ਹਨ। ਪਰ ਸਤਿਗੁਰੂ ਜੀ ਅਣਜਾਣ ਜੇ ਬਣ ਕੇ ਅਤੇ ਉਸ ਸਥਾਨ ਦੀ ਭਾਲ ਕਰਦੇ ਆ, ਅਤੇ ਜਿੱਥੇ ਸੰਤੋਖਾ ਜੋਗੀ ਥੱਲੇ ਡੂੰਘੀ ਧਰਤੀ 'ਚ ਦੱਬਿਆ ਪਿਆ ਹੈ, ਉਹ ਸਤਿਗੁਰੂ ਜੀ ਜਾਣਦੇ ਹਨ। ਇਸ ਨੂੰ ਕੀ ਪਤਾ ਹੈ ਇੱਥੇ ਕੀ ਹੈ ਅਤੇ ਕਿਉਂ ਸਤਿਗੁਰੂ ਜੀ ਇੱਥੇ ਖੁਦਾਈ ਕਰਨ ਲੱਗੇ ਹਨ। ਉੱਥੇ ਇੱਕ ਟਾਹਲੀ ਦਾ ਬਿਰਸ਼ ਹੈ, ਉਸ ਟਾਹਲੀ ਦੇ ਬਿਰਸ਼ ਥੱਲੇ ਸਤਿਗੁਰੂ ਜੀ ਨੇ ਖੜਕੇ ਅਤੇ ਉੱਥੇ ਫਿਰ ਸੰਗਤ ਨੂੰ ਸੰਬੋਧਨ ਹੋ ਕੇ ਇਹ ਬਚਨ ਕੀਤਾ ਹੈ ਕਿ ਇੱਥੇ ਇੱਕ ਤੀਰਥ ਦੀ ਰਚਨਾ ਇੱਥੇ ਕਰਨੀ ਹੈ। ਅਤੇ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨਾਲ, ਭਾਈ ਗੁਰਦਾਸ ਜੀ ਨਾਲ ਹਨ, ਸਭ ਨੇ ਸਤਿਗੁਰਾਂ ਦੇ ਸਨਮੁੱਖ ਹੱਥ ਜੋੜ ਕੇ ਬੇਨਤੀ ਕੀਤੀ, ਮਰਚੇ ਪਾਤਸ਼ਾਹ ਜੀ ਆਪ ਜਾਣੇ ਜਾਣ ਹੋ, ਆਪ ਜੀ ਜਿਤਨਾ ਰਜਾ ਹੈ, ਆਪ ਜੀ ਦਾ ਜੋ ਹੁਕਮ ਹੈ। ਅਤੇ ਸਤਿਗੁਰਾਂ ਨੇ ਫਿਰ ਉੱਥੇ

0: ਜੋ ਸੰਤੋਖ ਸਰ ਵਾਲੀ ਜਗ੍ਹਾ ਹੈ, ਉੱਥੇ ਸਤਿਗੁਰਾਂ ਨੇ ਫਿਰ ਖੁਦਾਈ ਆਰੰਭ ਕੀਤੀ ਹੈ। ਸਮੂਹ ਸੰਗਤਾਂ ਨੂੰ ਨਾਲ ਲਿਆ, ਜਿਸ ਤਰ੍ਹਾਂ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਉਸ ਸੰਤੋਖ ਸਰ ਸਰੋਵਰ ਦੀ ਖੁਦਾਈ ਕਰਦੇ ਹਨ। ਆਪਾਂ ਇਹ ਸਾਰਾ ਪ੍ਰਕਰਨ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੀਏ ਜੀ।
1: ਬ੍ਰਿੰਦ ਖਨ ਹੈ ਸਿਰ ਮ੍ਰਿਤਕਾ ਧਾਰ ਹੈ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਇਹ ਸੰਤੋਖ ਸਰ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਹੈ, ਖੁਦਾਈ ਸ਼ੁਰੂ ਕੀਤੀ ਹੈ, ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਸੇਵਾ ਕਰਨ ਵਾਸਤੇ ਆਈ ਹੈ। ਬ੍ਰਿੰਦ ਖਨ ਹੈ ਸਿਰ ਮ੍ਰਿਤਕਾ, ਬਹੁਤ ਸਾਰੀ ਸੰਗਤ ਨੇ ਆਣ ਕੇ ਫਿਰ ਇਸ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਹੈ ਤੇ ਮਿੱਟੀ ਨੂੰ ਆਪਣੇ।
2: ਯੂਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਬਾਟਿਆਂ ਦੇ ਵਿੱਚ, ਟੋਕਰੀਆਂ ਦੇ ਵਿੱਚ ਤੇ ਇਸ ਸਰੋਵਰ ਦੇ ਵਿੱਚੋਂ ਬਾਹਰ ਦੂਰ ਜਾ ਕੇ ਕੰਢੇ ਤੇ ਜਾ ਕੇ ਸੁੱਟਦੇ ਹਨ।
1: ਆਨ ਗਨ ਮਾਨਵ ਆਨਵ ਲਾਗੇ।
0: ਜਦੋਂ ਸਤਿਗੁਰਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ, ਜਿੱਥੇ ਜਿੱਥੇ ਸਿੱਖ ਸੰਗਤ ਨੂੰ ਪਤਾ ਲੱਗਾ ਹੈ, ਅਣਗਿਣਤ ਹੀ ਸੰਗਤ ਜਿਹੜੀ ਹੈ ਉਹ ਸੇਵਾ ਕਰਨ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਹਨ, ਤੇ ਅਣਗਿਣਤ ਹੀ ਜਿਹੜੇ ਸੰਗਤਾਂ ਹਨ ਆਣ ਕੇ ਸੇਵਾ ਚ ਲੱਗੇ ਹਨ।
1: ਕਿਤੇ ਮਜ਼ੂਰ ਸਿੱਖ ਵੱਡ ਭਾਗੇ।
0: ਬਹੁਤ ਸਾਰੇ ਜਿਹੜੇ ਮਜ਼ਦੂਰਾਂ ਦੇ ਟੋਲੇ ਵੀ ਆਉਂਦੇ ਹਨ ਸੇਵਾ ਕਰਨ ਵਾਸਤੇ, ਸੇਵਾ ਫਲ ਲੈ ਕੇ ਸੇਵਾ ਕਰਨ, ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਕਿਉਂਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਸਰੋਵਰ ਦੀ ਖੁਦਾਈ ਕੀਤੀ ਸੀ ਉਦੋਂ ਵੀ ਇਸੇ ਤਰ੍ਹਾਂ ਸ਼ੁਰੂ ਤੋਂ, ਜਦੋਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤੋਂ ਲੈ ਕੇ ਹੀ ਗੁਰੂ ਘਰ ਦੋ ਤਰ੍ਹਾਂ ਦੇ ਸਿੱਖ ਆਉਂਦੇ ਹਨ। ਇੱਕ ਨਿਸ਼ਕਾਮ ਸੇਵਾ ਕਰਨ ਵਾਸਤੇ ਆਉਂਦੇ ਆ, ਆਪਣੀ ਕਿਰਤ ਕਰਦੇ ਆ, ਆਪਣਾ ਗੁਜਰਾਨ ਆਪਣੀ ਕਿਰਤ ਕਰਕੇ ਚਲਾਉਂਦੇ ਆ, ਅਤੇ ਗੁਰੂ ਘਰ ਸੇਵਾ ਕਰਦੇ ਆ ਟਾਈਮ ਕੱਢ ਕੇ, ਅਤੇ ਬਾਕੀ ਦੀ ਸਾਡੇ ਵਰਗਿਆਂ ਦੀ ਗਿਣਤੀ ਹੈ ਜਿਹੜੇ ਗੁਰੂ ਘਰ ਸੇਵਾ ਕਰਦੇ ਲੇਕਿਨ ਸੇਵਾ ਫਲ ਲੈਂਦੇ ਹਨ ਆਪਣੀ ਰੁਜ਼ਗਾਰ ਵਾਸਤੇ, ਗੁਜਰਾਨ ਵਾਸਤੇ। ਇਸੇ ਤਰ੍ਹਾਂ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਸੇਵਾ ਸ਼ੁਰੂ ਕੀਤੀ ਇਸ ਸਰੋਵਰ ਦੀ, ਅਤੇ ਬਹੁਤ ਸਾਰੇ ਜਿਹੜੇ ਮਜ਼ਦੂਰਾਂ ਦੇ ਸਾਡੇ ਵਰਗਿਆਂ ਦੇ ਟੋਲੇ ਬਣ ਕੇ ਆਉਂਦੇ ਹਨ ਅਤੇ ਆਣ ਕੇ ਮਜ਼ਦੂਰੀ ਤੌਰ 'ਤੇ ਸੇਵਾ ਕਰਦੇ ਹਨ, ਅਤੇ ਕਈ ਗੁਰੂ ਕੇ ਸਿੱਖ ਜਿਹੜੇ ਭਾਗਾਂ ਵਾਲੇ ਹਨ ਉਹ ਸਤਿਗੁਰੂ ਦੀ ਪਾਵਨ ਪਵਿੱਤਰ ਸੇਵਾ ਦੇ ਵਿੱਚ ਆਪਣਾ ਜੀਵਨ ਸਫਲ ਕਰਨ ਵਾਸਤੇ ਆਣ ਕੇ ਸੇਵਾ ਕਰਦੇ ਹਨ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤ ਲਾਏ। ਗੁਰੂ ਘਰ ਦੀ ਸੇਵਾ ਪ੍ਰੇਮ ਨਾਲ ਕੀਤੀ ਜਾਵੇ, ਭਾਵੇਂ ਥੋੜ੍ਹਾ ਸਮਾਂ ਕੀਤੀ ਜਾਵੇ, ਜਿੱਦਾਂ ਮੇਰੇ ਤੋਂ ਪਹਿਲਾਂ ਗਿਆਨੀ ਮਨਦੀਪ ਸਿੰਘ ਜੀ ਨੇ ਆਪ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਘਰ ਲੰਗਰ 24 ਘੰਟੇ ਚੱਲਦਾ ਹੈ, ਅਤੇ ਲੰਗਰ ਨੂੰ ਤਿਆਰ ਕਰਨ ਵਾਸਤੇ, ਪ੍ਰਸ਼ਾਦੀ ਪਕਾਉਣ ਵਾਸਤੇ ਹਰੇਕ ਗੁਰੂ ਕੇ ਪਿਆਰਿਆਂ ਨੂੰ ਬੇਨਤੀ ਹੈ ਕਿ ਉਹ ਭਾਵੇਂ ਥੋੜ੍ਹਾ ਸਮਾਂ ਕੱਢ ਕੇ ਲੰਗਰ ਸੇਵਾ ਕੀਤੀ ਜਾਵੇ, ਕਿਉਂਕਿ ਸਤਿਗੁਰੂ ਦੇ ਦਰ 'ਤੇ ਆਣ ਕੇ ਜਿਹੜੀ ਸੇਵਾ ਥੋੜ੍ਹਾ ਸਮਾਂ ਵੀ ਕੀਤੀ ਜਾਵੇ ਅਤੇ ਉਹ ਭਾਵਨਾ ਨਾਲ, ਸ਼ਰਧਾ ਨਾਲ ਕੀਤੀ ਜਾਵੇ ਅਤੇ ਸਫਲ ਹੋ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜਿਹੜੇ ਸਿੱਖ ਸੰਗਤਾਂ ਹਨ, ਕੋਈ ਤਾਂ ਸੇਵਾ ਭਾਵਨਾ ਕਰਕੇ ਸੇਵਾ ਕਰਨ ਆਉਂਦੇ, ਕੋਈ ਸਾਡੇ ਵਰਗੇ ਮਜ਼ਦੂਰ ਹਨ ਉਹ ਸੇਵਾ ਫਲ ਲੈ ਕੇ ਸੇਵਾ ਕਰਦੇ ਹਨ।
1: ਏਮ ਦਿਨ ਪ੍ਰਤ ਸ਼੍ਰੀ ਅਰਜਨ ਨਾਥ।
0: ਇਸ ਤਰ੍ਹਾਂ ਦਿਨ ਪ੍ਰਤੀ ਦਿਨ ਰੋਜ਼ਾਨਾ ਤੌਰ 'ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਿੰਨਾਂ ਲੋਕਾਂ ਦੇ ਮਾਲਕ ਹਨ।
1: ਲੇ ਕਰ ਸਿੱਖ ਸੰਗਤ ਕੋ ਸਾਥ।
0: ਸਤਿਗੁਰੂ ਜੀ ਸਾਰੀ ਸਿੱਖ ਸੰਗਤ ਨੂੰ ਨਾਲ ਲੈ ਕੇ
1: ਜਹੈ ਕਹੈ ਤੇ ਬਹੁ ਕਰੇ ਬੁਲਾਵਨ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਈ ਦੂਰ ਤੋਂ ਦਰਾਡੇ ਤੋਂ ਜਿਹੜੇ ਆਪਣੇ ਸਿੱਖ ਵਸਦੇ ਹਨ, ਸਤਿਗੁਰੂ ਜੀ ਉਹਨਾਂ ਨੂੰ ਬੁਲਾਵਾ ਭੇਜਦੇ ਹਨ, ਸਦਾ ਪੱਤਰ ਭੇਜਦੇ ਕਿ ਆਓ ਭਾਈ ਸੇਵਾ ਸ਼ੁਰੂ ਹੋਈ ਹੈ ਅਤੇ ਆਣ ਕੇ ਸੇਵਾ 'ਚ ਹਿੱਸਾ ਪਾਓ, ਆਪਣਾ ਤਨ ਮਨ ਧਨ ਸਫਲ ਕਰੋ। ਕਈ ਗੁਰਸਿੱਖਾਂ ਨੂੰ ਸਤਿਗੁਰੂ ਜੀ ਆਪ ਸਿਨੇਹ ਦੇ ਕੇ, ਬੁਲਾਵਾ ਦੇ ਕੇ ਬੁਲਾਉਂਦੇ ਹਨ।
1: ਗਨ ਮਜ਼ੂਰ ਜੋਤ ਕਰਤ ਖਨਾਵਨ।
0: ਇਹ ਕਰਕੇ ਬਹੁਤ ਸਾਰੇ ਜਿਹੜੇ ਮਜ਼ਦੂਰ ਹਨ ਉਹ ਵੀ ਆਣ ਕੇ ਭਾਰੀ ਗਿਣਤੀ ਵਿੱਚ ਸੇਵਾ ਕਰਦੇ ਹਨ।
1: ਬੈਠਾ ਜਾਏ ਤਾਂ ਹੇ ਕੇ ਤੀਰ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੱਥੇ ਇਹ ਸੇਵਾ ਚੱਲ ਰਹੀ ਸਤਿਗੁਰੂ ਜੀ ਇਸ ਸੇਵਾ ਦੇ ਕੰਢੇ ਜੋ ਟਾਹਲੀ ਦਾ ਵਿਰਸਾ ਹੈ ਜਿਸ ਟਾਹਲੀ ਦੇ ਸਥਾਨ ਦੇ ਨਾਂ ਕਰਕੇ ਉਸ ਗੁਰਦੁਆਰੇ ਸਾਹਿਬ ਜੀ ਦਾ ਨਾਮ ਹੀ ਟਾਹਲੀ ਸਾਹਿਬ ਹੈ ਜਿੱਥੇ ਸਤਿਗੁਰੂ ਜੀ ਬੈਠ ਕੇ ਇਸ ਸਰੋਵਰ ਦੀ ਸੇਵਾ ਕਰਵਾਈ ਹੈ। ਗੁਰਦੁਆਰੇ ਸਾਹਿਬ ਦਾ ਨਾਮ ਜਿਹੜਾ ਟਾਹਲੀ ਸਾਹਿਬ ਹੈ ਅਤੇ ਸਰੋਵਰ ਦਾ ਨਾਮ ਸੰਤੋਖ ਸਰ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਸ ਸਰੋਵਰ ਦੇ ਕੰਢੇ ਜੇ ਟਾਹਲੀ ਉਸ ਥੱਲੇ ਬੈਠ ਕੇ ਸਤਿਗੁਰੂ ਜੀ ਇੱਕ ਕਾਰ ਸੇਵਾ ਕਰਵਾ ਰਹੇ ਹਨ।
1: ਖੁਦ ਹੈ ਬਹੁ ਮਾਨਵ ਕੀ ਭੀੜ,
0: ਬਹੁਤ ਸਾਰੀ ਸੰਗਤ ਦੀ ਜਿਹੜੀ ਆ ਭੀੜ ਲੱਗੀ ਹੋਈ ਹੈ ਸੇਵਾ ਕਰਨ ਵਾਲਿਆਂ ਦੀ। ਬੇਅੰਤ ਗੁਰੂ ਕੇ ਸੰਗਤਾਂ ਜਿਹੜੀਆਂ ਸਰੋਵਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰਦੀਆਂ ਹਨ।
1: ਇੱਕ ਖਨ ਨੀ ਗਹਿ ਖਨ ਹੈ ਸਬਲ ਥਲ,
0: ਇੱਕ ਗੁਰੂ ਪਿਆਰੇ ਜਿਹੜੇ ਗੁਰਸਿੱਖ ਆ ਉਹਨਾਂ ਨੇ ਆਪਣੇ ਹੱਥਾਂ ਚ ਕਈਆਂ ਲਈਆਂ ਹੋਈਆਂ ਹਨ ਤੇ ਮਿੱਟੀ ਨੂੰ ਕਈ ਦੇ ਨਾਲ ਪੁੱਟ ਰਹੇ ਹਨ ਤੇ ਇੱਕ ਜਿਹੜੇ ਆ ਉਹ ਕਈਆਂ ਦੇ ਨਾਲ ਟੋਕਰੇ ਬਾਲਟਿਆਂ ਨੂੰ ਮਿੱਟੀ ਨਾਲ ਭਰ ਰਹੇ ਹਨ। ਕੁਛ ਗੁਰੂ ਕੇ ਸਿੱਖ ਕਈ ਦੇ ਨਾਲ ਮਿੱਟੀ ਪੁੱਟੀ ਜਾ ਰਹੇ ਹਨ ਤੇ ਕੋਈ ਗੁਰੂ ਪਿਆਰੇ ਕਈ ਦੇ ਨਾਲ ਉਹ ਬਾਲ ਵਾਹਿਗੁਰੂ ਬਾਟੇ ਤੇ ਜਿਹੜੇ ਟੋਕਰੇ ਭਰੀ ਜਾਂਦੇ ਹਨ।
1: ਏਕ ਨਿਕਾਸ ਹੈ ਭਖ ਹੈ ਚੱਲ ਚੱਲ,
0: ਇੱਕ ਜਿਹੜੇ ਗੁਰੂ ਪਿਆਰੇ ਆ ਉਹ ਮਿੱਟੀ ਦੇ ਟੋਕਰੇ ਬਾਟੇ ਆਪਣੇ ਸਿਰ ਤੇ ਰੱਖ ਕੇ ਬਾਹਰ ਕੱਢ ਕੇ ਸੁੱਟ ਕੇ ਆਉਂਦੇ ਹਨ। ਇਹ ਗੁਰੂ ਪਿਆਰੇ ਉਹ ਆ ਜਿਹੜੇ ਸੇਵਾ ਨੂੰ ਕੰਟਰੋਲ ਕਰਨ ਵਾਸਤੇ ਸੇਵਾ ਵਾਲਿਆਂ ਦੀ ਸੰਗਤ ਦੀ ਆਵਾਜਾਈ ਨੂੰ ਕੰਟਰੋਲ ਕਰਨ ਵਾਸਤੇ ਆਉਣ ਜਾਣ ਦਾ ਰਸਤਾ ਵੱਖਰਾ ਵੱਖਰਾ ਦੱਸ ਕੇ ਪ੍ਰੇਰਣਾ ਦੇ ਕੇ ਸੇਵਾ ਕਰਾਉਂਦੇ ਹਨ।
1: ਤਰਹਿ ਭਾਵਨਾ ਕੇ ਤਿਕ ਆਵਹਿ,
0: ਕਈ ਤਾਂ ਭਾਵਨਾ ਕਰਕੇ ਆਉਂਦੇ ਆ ਇੱਛਾਵਾਂ ਲੈ ਕੇ ਆਉਂਦੇ ਆ ਕਿ ਸਤਿਗੁਰੂ ਦੀ ਸ਼ਰਨ ਚ ਸੇਵਾ ਕਰਾਂਗੇ, ਗੁਰੂ ਦੇ ਪਾਵਨ ਪਵਿੱਤਰ ਇਸ ਤੀਰਥ ਦੀ ਸੇਵਾ ਕਰਾਂਗੇ ਤੇ ਸਾਡੀ ਆ ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਆਸ ਪੂਰੀ ਕਰਨਗੇ, ਕਿਉਂਕਿ ਸਤਿਗੁਰੂ ਜੀ ਸਾਰਿਆਂ ਦੀ ਇੱਛਾ ਪੂਰੀ ਕਰਨ ਵਾਲੇ ਨੇ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਐਸੇ ਕਈ ਗੁਰਮੁਖ ਪਿਆਰੇ ਆਉਂਦੇ ਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਸੇਵਾ ਕਰਨ ਆਉਂਦੇ, ਆਪਣੀ ਭਾਵਨਾ ਨੂੰ ਲੈ ਕੇ ਆਉਂਦੇ ਹਨ।
1: ਤੀਰਥ ਖਨ ਹੈ ਤਥਾ ਫਲ ਪਾਵਹਿ,
0: ਉਹ ਚਾਹੁੰਦੇ ਆ ਕਿ ਅਸੀਂ ਗੁਰੂ ਦੇ ਤੀਰਥ ਦੀ ਸੇਵਾ ਕਰਾਂਗੇ ਤੇ ਮਨ ਨਿਸ਼ਚਿਤ ਫਲ ਜਿਹੜੇ ਆ ਸਤਿਗੁਰੂ ਦੀ ਸ਼ਰਨ ਚੋਂ ਪ੍ਰਾਪਤ ਹੋਵੇ ਗਏ।
1: ਕੇਤਕ ਸਿੱਖ ਆਪ ਚੱਲ ਆਏ,
0: ਬਹੁਤ ਸਾਰੇ ਜਿਹੜੇ ਸਿੱਖ ਆ ਉਹ ਆਪਣੇ ਆਪ ਹੀ ਜਿਹਨਾਂ ਨੂੰ ਪਤਾ ਲੱਗਿਆ, ਲਾਗੇ ਲਾਗੇ ਪਿੰਡਾਂ ਵਾਲੇ ਸਨ, ਨੇੜੇ ਨਗਰਾਂ ਵਾਲੇ ਹਨ, ਜਿਹਨਾਂ ਨੂੰ ਪਤਾ ਲੱਗਾ ਸਤਿਗੁਰਾਂ ਨੇ ਸੇਵਾ ਸ਼ੁਰੂ ਕੀਤੀ ਹੈ, ਤੀਰਥ ਦੀ ਰਚਨਾ ਕੀਤੀ ਸ਼ੁਰੂ, ਤੋ ਆਪ ਹੀ ਚੱਲ ਕੇ ਆਉਂਦੇ ਸੇਵਾ ਕਰਨ ਵਾਸਤੇ।
1: ਕੇਤਕ ਸ਼੍ਰੀ ਅਰਜਨ ਬੁਲਵਾਏ,
0: ਕਈਆਂ ਨੂੰ ਸਤਿਗੁਰੂ ਜਿਹੜੇ ਦੂਰ ਦੁਰਾਡੇ ਤੇ ਰਹਿਣ ਵਾਲੇ ਜਿਹਨੂੰ ਅਜੇ ਤੱਕ ਖਬਰ ਨਹੀਂ ਪਹੁੰਚੀ ਸਤਿਗੁਰੂ ਦੀ, ਉਹਨਾਂ ਨੂੰ ਖਬਰ ਦੇ ਕੇ ਤੇ ਉਹਨਾਂ ਨੂੰ ਬੁਲਾ ਕੇ ਸੇਵਾ ਕਰਵਾਉਂਦੇ ਹਨ।
1: ਭਈ ਜਹਾਂ ਕਹਿ ਪਸਰੀ ਗਾਥਾ,
0: ਇਸ ਕਰਕੇ ਜਿੱਥੇ ਕਿੱਥੇ ਵੀ ਗੁਰੂ ਕਾ ਸਿੱਖ ਵਸਦਾ ਹੈ ਦੇਸਾਂ ਵਿਦੇਸ਼ਾਂ ਦੇ ਵਿੱਚ ਦੂਰ ਦੁਰਾਡੇ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਇਹ ਤੀਰਥ ਦੀ ਰਚਨਾ ਦੀ ਜਦੋਂ ਖਬਰ ਸੁਣੀ ਹੈ ਦੂਰ ਦੁਰਾਡੇ ਤੇ ਸੰਗਤਾਂ ਨੂੰ, ਜਦੋਂ ਪਤਾ ਲੱਗਾ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਤੀਰਥ ਦੀ ਰਚਨਾ ਕਰ ਰਹੇ ਹਨ।
1: ਸੁਣ ਸੁਣ ਆਏ ਨਾਏ ਪਦ ਮਾਥਾ,
0: ਇਹ ਖਬਰ ਸੁਣ ਕੇ ਦੂਰ ਦੁਰਾਡੇ ਵਾਲੀ ਸੰਗਤ ਜਿਹੜੀ ਹੈ ਉਹ ਸੇਵਾ ਕਰਨ ਵਾਸਤੇ ਆਉਂਦੀ ਹੈ ਤੇ ਆ ਕੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ ਤੇ ਨਤਮਸਤਕ ਹੁੰਦੇ ਹਨ।
1: ਮਹਾਂ ਚੌਪਤੇ ਕਾਰ ਨਕਾਰ ਹੈ,
0: ਫਿਰ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਤੇ ਜੋ ਕਾਰ ਸੇਵਾ ਚੱਲ ਰਹੀ ਸਰੋਵਰ ਦੀ ਉਸ ਕਾਰ ਸੇਵਾ ਵਿੱਚ ਲੱਗ ਜਾਂਦੇ ਹਨ, ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹਨ।
1: ਸਿਮਰ ਹੈ ਨਾਮ ਬਿਘਨ ਕੋ ਟਾਰ ਹੈ,
0: ਕਰਕੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਤੇ ਨਾਲ ਸੇਵਾ ਕਰਦੇ ਆ, ਨਾਲ ਆਪਣੇ ਰਸਨਾ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ, ਸਿਮਰਨ ਕਰਦੇ ਆ ਕਿ ਜਿਹੜੇ ਜਨਮਾਂ ਜਨਮਾਂ ਦੇ ਦੁੱਖ ਆ ਦੂਰ ਹੋ ਜਾਣ, ਸਾਰੇ ਵਿਘਨ ਜਿਹੜੇ ਨੂੰ ਦੂਰ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹਨ, ਹੱਥਾਂ ਦੇ ਨਾਲ ਸਰੀਰ ਦੇ ਨਾਲ ਸੇਵਾ ਕਰਦੇ ਆ ਤੇ ਆਪਣੀ ਰਸਨਾ ਦੇ ਨਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ, ਸਤਨਾਮ ਦਾ ਜਾਪ ਕਰਦੇ, ਜਿਤਨਾ ਅਕਾਲ ਸਾਹਿਬ ਵਾਲੇ ਮਹਾਂਪੁਰਖ ਜਦੋਂ ਵੀ ਸੇਵਾ ਕਰਦੇ ਆ ਤੇ ਸੇਵਾ ਦੇ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਨਾਮ ਵੀ ਜਪਾਉਂਦੇ ਹਨ, ਇਹ ਕੰਮ ਦੋ ਕਾਜ ਨਾਲ ਸੇਵਾ ਹੋਈ ਜਾਂਦੀ ਹੈ ਤੇ ਨਾਲ ਜਿਹੜਾ ਹਿਰਦਾ ਉਹ ਪਵਿੱਤਰ ਹੋਈ ਜਾ ਰਿਹਾ ਹੈ। ਇਸ ਕਰਕੇ ਜਿਹੜੀ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ ਅਤੇ ਨਾਲ ਨਾਲ ਆਪਣੀ ਰਸਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਨ।
1: ਕੋ ਆਵਤ ਕੋ ਜਾਤ ਅਨੇਕ,
0: ਇੰਨੀ ਸੰਗਤ ਆ ਰਹੀ ਹੈ ਸੇਵਾ ਕਰਨ ਵਾਸਤੇ, ਕੋਈ ਜਾ ਰਿਹਾ ਹੈ, ਦੋਨੋਂ ਪਾਸੇ ਭੀੜ ਲੱਗੀ ਹੋਈ ਹੈ। ਬਹੁਤ ਸਾਰੀ ਸੰਗਤਾਂ ਜਿਹੜੀਆਂ ਉਹ ਜਥੇ ਬਣ ਬਣ ਕੇ ਸੇਵਾ ਕਰਨ ਵਾਸਤੇ ਆ ਰਹੇ, ਜੇ ਸੰਗਤਾਂ ਦੂਰ ਦੁਰਾਡੇ ਤੋਂ ਸਮੇਂ ਤੋਂ ਆਈਆਂ ਤਾਂ ਉਹ ਸੇਵਾ ਕਰਕੇ ਵਾਪਸ ਜਾ ਰਹੇ ਹਨ। ਕੋਈ ਆ ਰਿਹਾ, ਕੋਈ ਜਾ ਰਿਹਾ ਹੈ।
1: ਕੋ ਸੇਵਾ ਕਰ ਲਹਿ ਵਿਵੇਕ,
0: ਕੋਈ ਸੇਵਾ ਕਰਕੇ ਤੇ ਸਤਿਗੁਰੂ ਦੀ ਸ਼ਰਨ ਵਿੱਚੋਂ ਗਿਆਨ ਦੀ ਦਾਤ ਪ੍ਰਾਪਤ ਕਰਦੇ ਹਨ।
1: ਕੋ ਜਾਗ ਸੁਖ ਕੋ ਜਾਤ ਅਨੇਕ,
0: ਕੋਈ ਸੇਵਾ ਕਰਕੇ ਤੇ ਆਪਣਾ ਸੰਸਾਰਕ ਸੁਖ, ਪਰਿਵਾਰਕ ਸੁਖ ਪ੍ਰਾਪਤ ਕਰਦੇ ਆ। ਇਹ ਇੱਛਾ ਲੈ ਕੇ ਆਉਂਦੇ ਆ, ਪਰਿਵਾਰ ਸੁਖ ਸ਼ਾਂਤੀ ਹੋਵੇ। ਇਸੇ ਤਰ੍ਹਾਂ ਕੋਈ ਗੁਰੂ ਪਿਆਰਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਸੇਵਾ ਕਰਕੇ ਗਿਆਨ ਪ੍ਰਾਪਤ ਕਰਦਾ, ਕੋਈ ਆਪਣੇ ਪਰਿਵਾਰਕ ਸੁਖ ਪ੍ਰਾਪਤ ਕਰਦਾ ਹੈ।
1: ਕੋ ਜਗ ਸੁਖ ਕੋ ਬਾਂਛਤ ਆਵਹਿ,
0: ਇਸੇ ਤਰ੍ਹਾਂ ਕੋਈ ਆਪਣੇ ਸੰਸਾਰਕ ਸੁਖ ਦੀ ਇੱਛਾ ਲੈ ਕੇ ਸਤਿਗੁਰੂ ਸ਼ਰਨ ਵਿੱਚ ਆਉਂਦਾ ਹੈ।
1: ਸੋਤ ਬਿਤ ਆਦਿਕ ਸੋਤ ਹੈ ਭਾਵ ਹੈ,
0: ਕੋਈ ਆ ਕੇ ਸੇਵਾ ਕਰਦਾ ਇਹ ਭਾਵਨਾ ਲੈ ਕੇ, ਇਹ ਮਨ ਚ ਇੱਛਾ ਲੈ ਕੇ ਆਉਂਦਾ ਕਿ ਸਤਿਗੁਰੂ ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੇ। ਕੋਈ ਇਸਤਰੀ ਦੀ ਦਾਤ ਲੈਣ ਵਾਸਤੇ ਆਉਂਦਾ ਹੈ, ਕੋਈ ਇਸੇ ਤਰ੍ਹਾਂ ਧੀਆਂ ਪੁੱਤਰਾਂ ਦੀ ਦਾਤ ਲੈਣ ਵਾਸਤੇ ਸੇਵਾ ਕਰਦਾ, ਇਹ ਭਾਵਨਾ ਲੈ ਕੇ, ਇਹ ਇੱਛਾ ਲੈ ਕੇ ਗੁਰੂ ਕੇ ਪਿਆਰੇ ਆਉਂਦੇ ਹਨ।
1: ਪ੍ਰਾਤ ਹੋਤ ਲੇ ਸੰਗ ਸਭਨ ਕੋ,
0: ਨੇੜੇ ਨੇੜੇ ਜਿਹੜੇ ਲਾਗੇ ਪਿੰਡ ਹਨ, ਉਹ ਸਮੂਹ ਪਿੰਡ ਵਾਲੇ ਸੰਗਤਾਂ ਇਕੱਤਰ ਹੋ ਕੇ ਸਾਰੀ ਸੰਗਤ ਨੂੰ ਨਾਲ ਸਾਥ ਲੈ ਕੇ ਸੇਵਾ ਕਰਨ ਵਾਸਤੇ ਆਉਂਦੇ ਹਨ।
1: ਸਗਰੇ ਦਿਨ ਮਹਿ ਕਰਹਿ ਖਨਨ ਕੋ,
0: ਜਿਹੜੇ ਨੇੜੇ ਪਿੰਡ ਵਾਲੀ ਸੰਗਤ ਹੈ ਉਹ ਤਾਂ ਭਾਈ ਆਪ ਹੀ ਇਕੱਤਰ ਹੋ ਕੇ ਸੰਗਤਾਂ ਦੇ ਜਥੇ ਬਣ ਕੇ ਸੇਵਾ ਕਰਨ ਵਾਸਤੇ ਆਉਂਦੇ ਹੈ ਤੇ ਆਣ ਕੇ ਸਾਰਾ ਦਿਨ ਸੇਵਾ ਕਰਦੇ ਹਨ।
1: ਸੰਧਿਆ ਹੋਤ ਜਾਤ ਬੇਚਗਰਾਮ,
0: ਸਾਰਾ ਦਿਨ ਸੇਵਾ ਕਰਦੇ ਆ ਤੇ ਜਦੋਂ ਸ਼ਾਮ ਦਾ ਸਮਾਂ ਹੁੰਦਾ ਤੇ ਉਹ ਸੰਗਤ ਜਿਹੜੀ ਆ ਆਪਣੇ ਨਗਰ ਚਲੇ ਜਾਂਦੀ ਹੈ ਵਾਪਸ।
1: ਬੰਨ ਹੈ ਦੇਗ ਪਾਟ ਗੁਰ ਕੇ ਧਾਮ,
0: ਇਸ ਕਰਕੇ ਕਈ ਜਿਹੜੇ ਗੁਰੂ ਪਿਆਰੇ ਆ ਉਹ ਜਿਹੜੇ ਦੂਰੋਂ ਆਏ ਸੇਵਾ ਕਰਦੇ ਹਨ, ਉਹ ਸੇਵਾ ਸਾਰਾ ਦਿਨ ਸੇਵਾ ਕਰਦੇ ਤੇ ਰਾਤ ਨੂੰ ਉੱਥੇ ਸਤਿਗੁਰਾਂ ਦੇ ਪਾਸ ਹੀ ਵਿਸ਼ਰਾਮ ਕਰਦੇ ਹਨ।
1: ਸਗਰੀ ਸੰਗਤ ਪਾਏ ਅਹਾਰੇ,
0: ਇਸ ਕਰਕੇ ਜਿਹੜੀ ਸੰਗਤ ਦੂਰੋਂ ਆਉਂਦੀ ਆ ਰਾਤ ਦਿਨ ਉੱਥੇ ਸੇਵਾ ਚ ਰਹਿੰਦੇ ਆ, ਫਿਰ ਭਾਈ ਉਹਨਾਂ ਸਾਰਿਆਂ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰ ਤੇ ਬਹੁਤ ਭਾਰੀ ਲੰਗਰ ਚੱਲਦਾ ਹੈ। ਇਸੇ ਤਰ੍ਹਾਂ ਉੱਥੇ ਲੰਗਰ ਜਿਹੜਾ ਗੁਰੂ ਦਾ ਚੱਲਦਾ, ਸਾਰੀ ਸੰਗਤਾਂ ਜਿਹੜੀਆਂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਲੰਗਰ ਵਿੱਚ ਲੰਗਰ ਪ੍ਰਸ਼ਾਦ ਛਕਦੇ ਹਨ।
1: ਤਹਾਂ ਜਾਮਨੀ ਬਸ ਹੈ ਸਾਰੇ,
0: ਤੇ ਜਦੋਂ ਰਾਤ ਪੈਂਦੀ ਹੈ ਤੇ ਜਿਹੜੇ ਦੂਰ ਦੁਰਾਡੇ ਤੋਂ ਸੰਗਤ ਆਈ ਉਹ ਇੱਥੇ ਟਿਕ ਜਾਂਦੀ ਹੈ।
1: ਹੋਤ ਭੋਰ ਸਭ ਕਿਰਿਆ ਸੁਧਾਰ,
0: ਜਦੋਂ ਅੰਮ੍ਰਿਤ ਵੇਲਾ ਹੁੰਦਾ ਤੇ ਜਿਹੜੀ ਸੰਗਤ ਇੱਥੇ ਟਿਕੀ ਹੋਈ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੀ ਕਿਰਿਆ ਸੋਧ ਕੇ ਤਿਆਰ ਬਾਰ ਤਿਆਰ ਹੋ ਕੇ
1: ਕਰਹਿ ਜਾਏ ਤੀਰਥ ਕੀ ਕਾਰ,
0: ਫਿਰ ਉਸ ਤੀਰਥ ਦੀ ਕਾਰ ਸੇਵਾ ਚ ਲੱਗ ਜਾਂਦੇ ਹਨ। ਰਾਤ ਨੂੰ ਅਰਮਾਨ ਕਰਦੇ ਆ, ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਕਿਰਿਆ ਸੋਧ ਕੇ ਫਿਰ ਸਰੋਵਰ ਦੀ ਕਾਰ ਸੇਵਾ ਚ ਲੱਗ ਜਾਂਦੇ ਹਨ।
1: ਇਸ ਪ੍ਰਕਾਰ ਕੇਤਕ ਦਿਨ ਕਰੇ,
0: ਇਸ ਤਰ੍ਹਾਂ ਕਈ ਗੁਰੂ ਪਿਆਰੇ ਜਿਹੜੇ ਦੂਰ ਦੁਰਾਡੇ ਤੋਂ ਸੰਗਤ ਆਈ ਹੈ ਉਹ ਕਈ ਕਈ ਦਿਨ ਇੱਥੇ ਸਤਿਗੁਰਾਂ ਦੀ ਸ਼ਰਨ ਚ ਰਹਿ ਕੇ ਹੀ ਰਾਤ ਨੂੰ ਅਰਮਾਨ ਕਰ ਲੈਂਦੇ ਆ ਤੇ ਸਾਰਾ ਦਿਨ ਸੇਵਾ ਕਰਦੇ ਰਹਿੰਦੇ ਹਨ।
1: ਖਨ ਹੈ ਮ੍ਰਿਤਕਾ ਬਾਹਰ ਗਿਰੇ,
0: ਇਸ ਕਰਕੇ ਸਰੋਵਰ ਦੀ ਪਟਾਈ ਕਰਕੇ ਤੇ ਮਿੱਟੀ ਚੁੱਕ ਚੁੱਕ ਕੇ ਬਾਹਰ ਸੁੱਟਦੇ ਹਨ। ਕਈ ਕਈ ਦਿਨ ਇੱਥੇ ਸਤਿਗੁਰਾਂ ਦੀ ਸੇਵਾ ਚ ਰਹਿੰਦੇ ਹਨ।
1: ਬਹੁ ਗੰਭੀਰ ਕਰਿਓ ਬਰ ਤਾਲ,
0: ਜਦੋਂ ਸਤਿਗੁਰਾਂ ਨੇ ਇਸ ਸੇਵਾ ਚ ਸੰਗਤਾਂ ਲਾਇਆ ਹੋਇਆ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਜ਼ੋਰ ਦੇ ਨਾਲ ਸੇਵਾ ਕਰਦੇ ਹਨ ਤੇ ਬਹੁਤ ਸਾਰਾ ਜਿਹੜਾ ਇਸ ਸਰੋਵਰ ਦੀ ਡੂੰਘਾਈ ਹੋ ਚੁੱਕੀ ਹੈ।
1: ਕਹਿ ਕਰਵਾ ਮੈਂ ਗੁਰੂ ਵਿਸਾਲ,
0: ਜਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਿਸ਼ਾ ਨਿਰਦੇਸ਼ ਦਿੰਦੇ ਹਨ, ਸਤਿਗੁਰਾਂ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਸਿੱਖ ਸੰਗਤਾਂ ਉਸ ਸਰੋਵਰ ਦੀ ਸੇਵਾ ਦੀ ਪਟਾਈ ਕਰਦੇ ਹਨ। ਅਤੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੇ ਅਨੁਸਾਰ ਜਦੋਂ ਕਾਫੀ ਉਸ ਸਰੋਵਰ ਦੀ ਡੰਗਾਈ ਹੋਈ ਹੈ,
1: ਬਹੁਤ ਸਿੱਖਿਆ ਨਾਲ ਕੀ ਹੋਈ ਭੀੜ,
0: ਬਹੁਤ ਸਾਰੇ ਸਿੱਖ ਸੰਗਤਾਂ ਦੀ ਜਿਹੜੀ ਭੀੜ ਲੱਗੀ ਹੋਈ ਹੈ ਸੇਵਾ ਕਰਨ ਵਾਲਿਆਂ ਦੀ,
1: ਸੁਣ ਸੁਣ ਮਹਿਮਾ ਆਵਹਿ ਤੀਰ।
0: ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਸੁਣ ਕੇ ਦੂਰ ਦੁਰਾਡੇ ਤੋਂ ਸੰਗਤਾਂ ਜਿਹੜੀਆਂ ਸਤਿਗੁਰਾਂ ਦੀ ਸ਼ਰਨ ਵਿੱਚ ਸੇਵਾ ਕਰਨ ਵਾਸਤੇ ਆਉਂਦੀਆਂ ਹਨ।
1: ਕੇਤਕ ਅੰਨ ਪੁੰਜ ਕੋ ਅੰਨ ਹੈ,
0: ਜਿੱਥੇ ਕਾਰ ਸੇਵਾ ਚੱਲਦੀ ਹੈ ਉੱਥੇ ਨਾਲ ਸੰਗਤਾਂ ਵਾਸਤੇ ਭਾਰੀ ਲੰਗਰ ਵੀ ਚੱਲਦਾ ਹੈ। ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ, ਜਿੱਥੇ ਦਸਵੇਂ ਪਾਤਸ਼ਾਹ ਪਹਿਲੀ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਿੱਥੇ ਵੀ ਸਤਿਗੁਰੂ ਜੀ ਵਿਚਰੇ ਹਨ, ਨਾਲ ਨਾਲ ਗੁਰੂ ਘਰ ਲੰਗਰ ਵੀ ਚੱਲਦਾ ਹੈ। ਕਿਉਂਕਿ ਦੋ ਲੰਗਰ ਚੱਲਦੇ ਜਿੱਥੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੋਵੇ, ਇੱਕ ਸ਼ਬਦ ਦਾ ਲੰਗਰ ਚੱਲਦਾ ਤੇ ਇੱਕ ਨਾਲ ਭੋਜਨ ਦਾ ਲੰਗਰ ਚੱਲਦਾ ਹੈ। ਜਿਤਨਾ ਇਸ ਸਥਾਨ ਤੇ ਵੀ ਉੱਪਰ ਇਸ ਹਾਲ ਦੇ ਵਿੱਚ ਸ਼ਬਦ ਦਾ ਲੰਗਰ ਚੱਲਦਾ ਤੇ ਥੱਲੇ ਹਾਲ ਦੇ ਵਿੱਚ ਭੋਜਨ ਦਾ ਲੰਗਰ ਚੱਲਦਾ ਹੈ। ਇਸੇ ਤਰ੍ਹਾਂ ਜਿੱਥੇ ਸੇਵਾਵਾਂ ਹੋ ਰਹੀਆਂ ਹਨ ਉੱਥੇ ਨਾਲ ਨਾਲ ਗੁਰੂ ਕਾ ਭਾਰੀ ਲੰਗਰ ਚੱਲਦਾ ਹੈ ਤੇ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਕਮਾਈਆਂ ਦੇ ਵਿੱਚੋਂ ਲੰਗਰ ਵਾਸਤੇ ਰਸਤਾ ਲੈ ਕੇ ਸਤਿਗੁਰ ਦੇ ਪਾਵਨ ਪੁੱਤਰ ਲੰਗਰ ਵਿੱਚ ਪਾਉਂਦੇ ਹਨ।
1: ਪਾਏ ਦੇਗ ਮਹਿ ਸ਼ਰਧਾ ਠਾਨ ਹੈ,
0: ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਲੰਗਰ ਦੇ ਵਿੱਚ ਰਸਤਾ ਹਾਜ਼ਰ ਕਰਦੇ ਹਨ।
1: ਕੇਤਕ ਧਨ ਕੋ ਆਨ ਚੜਾਵ ਹੈ,
0: ਜਿਨ੍ਹਾਂ ਨੂੰ ਸਤਿਗੁਰਾਂ ਨੇ ਬਹੁਤ ਸਾਰਾ ਧਨ ਦਿੱਤਾ ਹੋਇਆ ਹੈ ਤੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਹੋਏ ਧਨ ਵਿੱਚੋਂ ਗੁਰੂ ਕੇ ਸਿੱਖ ਜਿਹੜੇ ਆ ਉਹ ਆਪਣਾ ਧਨ ਸਫਲ ਕਰਨ ਵਾਸਤੇ ਸਤਿਗੁਰੂ ਦੀ ਸ਼ਰਨ ਵਿੱਚ ਧਨ ਭੇਟਾ ਕਰਦੇ ਹਨ।
1: ਦੇਤ ਮਜੂਰਨ ਤਾਲ ਖਨਾਵ ਹੈ,
0: ਕਿਉਂਕਿ ਧਨ ਦੀ ਵੀ ਲੋੜ ਆ ਗੁਰੂ ਘਰ, ਜਿਹੜੇ ਸਾਡੇ ਵਰਗੇ ਮਜ਼ਦੂਰ ਹਨ ਉਹਨਾਂ ਨੂੰ ਮਜ਼ਦੂਰੀ ਵੀ ਸਤਿਗੁਰੂ ਜੀ ਦਿੰਦੇ ਹਨ ਤੇ ਸਿੱਖ ਸੰਗਤਾਂ ਸਤਿਗੁਰੂ ਦੀ ਸ਼ਰਨ ਵਿੱਚ ਇਸ ਕਰਕੇ ਬਹੁਤ ਸਾਰਾ ਧਨ ਜਿਹੜਾ ਅਰਪਣ ਕਰਦੇ ਹਨ।
1: ਕੇਤਕ ਆਪ ਆਏ ਤਹਿਰ ਹੈ,
0: ਇਹ ਕਰਕੇ ਗੁਰੂ ਪਿਆਰੇ ਆਪ ਹੀ ਇੱਥੇ ਆ ਕੇ ਸੇਵਾ ਕਰਦੇ ਹਨ, ਆਪ ਹੀ ਸੇਵਾ ਚ ਜੁਟ ਜਾਂਦੇ ਹਨ ਔਰ ਲੰਮਾ ਸਮਾਂ ਸਤਿਗੁਰੂ ਸ਼ਰਨ ਚ ਰਹਿ ਕੇ ਸੇਵਾ ਕਰਦੇ ਹਨ।
1: ਕਰਹਿ ਕਾਰ ਸਤਿਗੁਰ ਜਿਮ ਚਾਹੈ,
0: ਇਹ ਕਰਕੇ ਜਿਸ ਤਰ੍ਹਾਂ ਸਤਿਗੁਰੂ ਦੀ ਰਜਾ ਵਿੱਚ ਰਹਿ ਕੇ ਸਤਿਗੁਰ ਦੇ ਹੁਕਮ ਚ ਰਹਿ ਕੇ ਸੇਵਾ ਕਰਦੇ ਹਨ ਗੁਰੂ ਕੇ ਸਿੱਖ।
1: ਕੇਤਕ ਘਰ ਤੇ ਅੰਨ ਸੋ ਅੰਨ ਹੈ,
0: ਕਈ ਗੁਰੂ ਪਿਆਰੇ ਜਦੋਂ ਸੇਵਾ ਕਰਨ ਵਾਸਤੇ ਆਉਂਦੇ ਆ ਤੇ ਆਪਣੇ ਘਰ ਤੋਂ ਹੀ ਲੰਗਰ ਤਿਆਰ ਕਰਕੇ ਆਪਣੇ ਛਕਣ ਵਾਸਤੇ ਨਾਲ ਲੈ ਕੇ ਆਉਂਦੇ ਹਨ ਕਿ ਉੱਥੇ ਜਾ ਕੇ ਸੇਵਾ ਵੀ ਕਰਾਂਗੇ ਤੇ ਲੰਗਰ ਜਿਹੜਾ ਉਹ ਆਪਣੇ ਘਰੋਂ ਤਿਆਰ ਕਰਕੇ ਲੈ ਕੇ ਜਾਂਦੇ ਆਪਣੇ ਛਕਣ ਵਾਸਤੇ।
1: ਆਪਣੋ ਖਾਏ ਘਰ ਸੋ ਠਾਨ ਹੈ,
0: ਆਪਣਾ ਘਰੋਂ ਲਿਆਂਦਾ ਹੋਇਆ ਲੰਗਰ ਛਕ ਲੈਂਦੇ ਆ, ਪ੍ਰਸ਼ਾਦਾ ਛਕ ਲੈਂਦੇ ਆ ਤੇ ਫਿਰ ਇਸੇ ਤਰ੍ਹਾਂ ਕਾਰ ਸੇਵਾ ਚ ਜੁਟ ਜਾਂਦੇ ਹਨ।
1: ਕਿਤਕ ਦੇਗ ਤੇ ਭੋਜਨ ਖਾਏ,
0: ਕਈ ਜਿਹੜੇ ਆ ਉਹ ਰਾਤ ਦਿਨ ਸੇਵਾ ਵੀ ਇੱਥੇ ਕਰਦੇ ਆ, ਦੂਰੋਂ ਆਏ ਆ ਤੇ ਪ੍ਰਸ਼ਾਦਾ ਪਾਣੀ ਵੀ ਲੰਗਰ ਚ ਛਕਦੇ ਆ, ਫਿਰ ਲੰਗਰ ਚ ਛਕਣਾ ਜੀ ਸੇਵਾ ਗੁਰੂ ਘਰ ਕਰਨੀ ਆ ਤੇ ਇਹ ਕਰਕੇ ਉਹ ਜਿਹੜੇ ਗੁਰੂ ਪਿਆਰੇ ਆ ਬਹੁਤੇ ਬਹੁਤਾਂਤ ਰੂਪ ਵਿੱਚ ਇੱਥੇ ਸੇਵਾ ਹੀ ਕਰਦੇ ਆ ਤੇ ਨਾਲ ਲੰਗਰ ਵੀ ਗੁਰੂ ਦੇ ਦਰ ਤੋਂ ਛਕਦੇ ਹਨ।
1: ਸਭ ਦਿਨ ਸਰ ਕੀ ਕਾਰ ਕਮਾਏ,
0: ਅਤੇ ਸਾਰਾ ਦਿਨ ਹੀ ਸਰੋਵਰ ਦੀ ਕਾਰ ਸੇਵਾ ਕਰਦੇ ਹਨ, ਇੱਥੋਂ ਪ੍ਰਸ਼ਾਦ ਪਾਣੀ ਛਕ ਲੈਂਦੇ ਆ ਤੇ ਸੇਵਾ ਚ ਜੁਟ ਜਾਂਦੇ ਹਨ।
1: ਕੋ ਨਿਸ਼ਕਾਮ ਰਹਿ ਹੈ ਗੁਰ ਪਾਸ,
0: ਕਈ ਤਾਂ ਕਾਮਨਾ ਤੋਂ ਰਹਿਤ ਹੀ ਸਤਿਗੁਰਾਂ ਦੇ ਕੋਲ ਸ਼ਰਨ ਚ ਰਹਿ ਕੇ ਸੇਵਾ ਕਰਦੇ ਹਨ, ਕੋਈ ਮਨ ਵਿੱਚ ਇੱਛਾ ਨਹੀਂ ਰੱਖਦੇ, ਕੇਵਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ, ਖੁਸ਼ੀਆਂ ਹਾਸਲ ਕਰਨ ਵਾਸਤੇ ਸੇਵਾ ਕਰਦੇ ਹਨ, ਬਖਸ਼ਿਸ਼ ਹਾਸਲ ਵਾਸਤੇ ਸੇਵਾ ਕਰਦੇ ਹਨ, ਹੋਰ ਕੋਈ ਸੰਸਾਰੀ ਕਾਮਨਾ ਨਹੀਂ ਰੱਖਦੇ। ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਬਾਕੀ ਸਾਰੀਆਂ ਦਾਤਾਂ ਗੁਰੂ ਸਾਹਿਬ ਜੀ ਬਿਨਾਂ ਮੰਗਣ ਤੋਂ ਦਿੰਦੇ, ਕਾਮਨਾ ਰੱਖਣ ਦੀ ਲੋੜ ਵੀ ਕੀ ਹੈ, ਪਰ ਸਾਡਾ ਇਹ ਸੰਸਾਰੀ ਜੀਵ ਆ, ਸਾਡੇ ਮਨ 'ਚ ਠੌਰ ਜਿਹਾ ਨਹੀਂ ਆਉਂਦਾ ਵੀ ਜਿੰਨਾ ਚਿਰ ਗੁਰੂ ਸਾਹਿਬ ਤੋਂ ਮੰਗ ਨਾ ਲਈਏ, ਅਸੀਂ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਦੇ ਰਹਿੰਦੇ, ਕੁਛ ਨਾ ਕੁਛ ਮੰਗਦੇ ਰਹਿੰਦੇ ਹਾਂ, ਲੇਕਿਨ ਗੁਰੂ ਸਾਹਿਬ ਜੀ ਸਾਰਿਆਂ ਨੂੰ ਦਾਤਾਂ ਦਿੰਦੇ, ਕਈ ਜਿਨ੍ਹਾਂ ਨੂੰ ਸਤਿਗੁਰੂ ਜੀ ਇਹ ਸੋਝੀ ਦੇ ਦਿੰਦੇ ਹਨ, ਉਹ ਫਿਰ ਕਾਮਨਾ ਰੱਖਦੇ, ਕੋਈ ਮਨ ਵਿੱਚ ਕੋਈ ਇੱਛਾ ਨਹੀਂ ਰੱਖਦੇ, ਉਹਨਾਂ ਦੇ ਮਨ 'ਚ ਇਹੀ ਇੱਛਾ ਹੁੰਦੀ ਹੈ ਕਿ ਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਹੈ, ਗੁਰੂ ਦੀ ਸੇਵਾ ਚ ਰਹਿ ਕੇ, ਗੁਰੂ ਦੀ ਰਜਾ ਚ ਰਹਿ ਕੇ। ਕਈ ਗੁਰੂ ਪਿਆਰੇ ਬਿਨਾਂ ਕਾਮਨਾ ਤੋਂ ਰਹਿਤ ਸੇਵਾ ਕਰਦੇ ਹਨ।
1: ਕੋਸ ਕਾਮ ਠਾਨ ਹੈ ਅਰਦਾਸ।
0: ਕਈ ਜਿਹੜੇ ਆ ਉਹ ਕਾਮਨਾ ਲੈ ਕੇ ਆਉਂਦੇ ਆ, ਕਾਮਨਾ ਤੇ ਸਹਿਜ ਸੇਵਾ ਕਰਦੇ ਆ, ਅਰਦਾਸ ਬੇਨਤੀ ਵੀ ਕਰਦੇ ਆ, ਦਾਤਾਂ ਵੀ ਮੰਗਦੇ ਹਨ। ਤੇ ਕਈ ਬਿਨਾਂ ਕਾਮਨਾ ਤੋਂ ਸੇਵਾ ਕਰਦੇ ਤੇ ਕਈ ਕਾਮਨਾ ਲੈ ਕੇ ਸੇਵਾ ਕਰਦੇ ਹਨ।
1: ਮਹਿਤ ਕਾਜ ਸਰ ਕਰ ਬੇ ਕੀਰਾ।
0: ਇਸ ਕਰਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਇਹ ਸੇਵਾ ਸ਼ੁਰੂ ਕੀਤੀ ਹੋਈ, ਸਤਿਗੁਰੂ ਜੀ ਚਾਹੁੰਦੇ ਹਨ ਕਿ ਇਹ ਜਿਹੜੀ ਸੇਵਾ ਹੈ, ਇਹ ਜਿਹੜੀ ਮਹਾਨ ਸੇਵਾ, ਬਹੁਤ ਵੱਡੀ ਸੇਵਾ ਹੈ।
1: ਸ਼੍ਰੀ ਅਰਜਨ ਮਾਨ ਲਖ ਹੈ ਬਡੇਰਾ।
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ ਨੂੰ ਬਹੁਤ ਵੱਡੀ ਸੇਵਾ ਜਾਣ ਕੇ ਸੇਵਾ ਕਰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਬੜੇ ਮਹਾਨ ਸਤਿਗੁਰੂ ਹਨ, ਵੱਡੇ ਸਤਿਗੁਰੂ ਹਨ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਹਨ। ਜੇ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਸਭ ਤੋਂ ਵੱਡੇ ਕਿਹਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ, ਉਹ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਹੀ ਸਰੂਪ ਹਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ। ਇਸ ਕਰਕੇ ਜਿਹੜੇ ਗੁਰੂ ਕੇ ਪਿਆਰੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਇਹ ਭਾਵਨਾ ਰੱਖਦੇ, ਸ਼ਰਧਾ ਰੱਖਦੇ ਹਨ ਕਿ ਮੇਰੇ ਸਤਿਗੁਰੂ ਜਿਹੜੇ ਸਮਰੱਥ ਹਨ, ਸਰਵ ਸ਼ਕਤੀਮਾਨ ਹਨ।
1: ਕਿਤੇ ਬਰਖ ਮਹਿ ਹੋਵਨ ਹਾਰਾ।
0: ਇਸ ਕਰਕੇ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਭ ਕੁਛ ਕਰਨ ਕਰਾਉਣ ਵਾਲੇ ਹਨ।
1: ਪੱਕ ਹੈ ਈਟਾਂ ਚੱਲ ਹੈ ਕਾਰਾ।
0: ਹੁਣ ਸਤਿਗੁਰੂ ਜੀ ਇਹ ਵਿਚਾਰ ਕਰਦੇ ਕਿ ਜਿਹੜਾ ਇਹ ਸੇਵਾ ਇਹ ਸ਼ੀਘਰ ਹੋ ਜਾਵੇ ਚੰਗੀ ਗੱਲ, ਤੇ ਇਹ ਸੇਵਾ ਬੜੀ ਵੱਡੀ ਸੇਵਾ ਹੈ ਤੇ ਇਹਦੇ ਸਰੋਵਰਾਂ ਵਾਸਤੇ ਨਾਲ ਇੱਟਾਂ ਦੀ ਵੀ ਲੋੜ ਹੈ।
1: ਅਨਕ ਪਛਾਵੇ ਲਾਗ ਹੈ ਜਬ।
0: ਇਸੇ ਤਰ੍ਹਾਂ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਮਨ ਚ ਇਹ ਵਿਚਾਰ ਕੀਤੀ ਹੈ, ਤਿਆਰੀ ਕੀਤੀ ਹੈ ਕਿ ਜਿੱਥੇ ਸਰੋਵਰ ਦੀ ਸੇਵਾ ਹੋ ਰਹੀ, ਪਟਾਈ ਦੀ ਸੇਵਾ, ਇੱਥੇ ਇਸ ਸਰੋਵਰਾਂ ਨੂੰ ਪੱਕੇ ਕਰਨ ਵਾਸਤੇ ਇੱਟਾਂ ਦੀ ਪੱਕੀਆਂ ਦੀ ਲੋੜ ਹੈ ਤੇ ਬਹੁਤ ਸਾਰੇ ਜਿਹੜੇ ਆਵੇ ਲਗਾਏ ਜਾਣ।
1: ਤਾਬ ਕਾਰਜ ਬਨ ਸਕ ਹੈ ਸਬੈ।
0: ਕਿਉਂਕਿ ਜਦੋਂ ਤੱਕ ਇੱਟਾਂ ਦੀ ਪਕਾਈ ਵਾਸਤੇ ਆਵੇ ਨਹੀਂ ਤਿਆਰ ਹੁੰਦੇ, ਉਦੋਂ ਤੱਕ ਸੇਵਾ ਜਿਹੜੀ ਹੈ ਇਹ ਸੰਪੂਰਨ ਕਿਤਰਾਂ ਹੋਵੇਗੀ। ਇਸ ਕਰਕੇ ਬਹੁਤ ਸਾਰੇ ਆਵਿਆਂ ਦੀ ਲੋੜ ਹੈ।
1: ਬ੍ਰਿੰਦ ਕਲਾਲ ਬਸ ਹੈ ਜਾਬ ਆਈ।
0: ਸਤਿਗੁਰਾਂ ਨੇ ਜਦੋਂ ਇਹ ਬਚਨ ਕੀਤਾ ਤੇ ਬਹੁਤ ਸਾਰੇ ਜਿਹੜੇ ਘੁਮਿਆਰ ਸਿੱਖ ਹਨ, ਜਿਹੜੇ ਇੱਟਾਂ ਦਾ ਕਾਰਜ ਕਰਦੇ ਹਨ, ਜਿਹੜੇ ਇੱਟਾਂ ਦੇ ਆਵੇ ਤਿਆਰ ਕਰਦੇ ਹਨ, ਜਿਹੜੇ ਇੱਟਾਂ ਨੂੰ ਪਕਾਉਂਦੇ ਹਨ, ਬਹੁਤ ਸਾਰੇ ਜਿਹੜੇ ਘੁਮਿਆਰ ਸਿੱਖ ਹਨ, ਉਹਨਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਰਨ ਚ ਆ ਕੇ ਇੱਥੇ ਨਿਵਾਸ ਕੀਤਾ ਹੈ।
1: ਲਾਏ ਬਜਾਵੇ ਲੇ ਹੈ ਪਕਾਈ।
0: ਉਹਨਾਂ ਨੇ ਬਹੁਤ ਸਾਰੇ ਜਿਹੜੇ ਆਵੇ ਇੱਥੇ ਲਾਉਣੇ ਕੀਤੇ ਇੱਟਾਂ ਨੂੰ ਪਕਾਉਣ ਵਾਸਤੇ।
1: ਸਰਬ ਪ੍ਰਕਾਰ ਚਿਤ ਹੈ ਚਿਤ ਮਾਹੀ।
0: ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਸਰੋਵਰ ਦੀ ਸੇਵਾ ਨੂੰ ਸੰਪੂਰਨ ਕਰਨ ਵਾਸਤੇ
1: ਜਿਮ ਤੜਾਕ ਤੂਰਨ ਹੋਏ ਜਾਹੀ।
0: ਸਤਿਗੁਰੂ ਜੀ ਚਾਹੁੰਦੇ ਕਿ ਇਹ ਤੁਰੰਤ ਹੀ ਛੇਤੀ ਸ਼ੀਘਰ ਬਹੁਤ ਜਲਦੀ ਜਿਹੜਾ ਇਹ ਤੀਰਥ ਜਿਹੜਾ ਤਿਆਰ ਹੋ ਸਕੇ, ਕਿਉਂਕਿ ਸਤਿਗੁਰ ਨੂੰ ਪਤਾ ਹੈ ਕਿ ਸਮਾਂ ਸੀਮਿਤ ਹੈ, ਥੋੜਾ ਹੈ ਸਾਡਾ ਇੱਥੇ ਸੰਸਾਰ ਤੇ ਰਹਿਣ ਵਾਸਤੇ, ਤੇ ਸਤਿਗੁਰ ਨੂੰ ਪਤਾ ਅੱਗੇ ਵੀ ਕੀ ਕੌਤਕ ਹੋਣੇ ਹਨ। ਇਸ ਕਰਕੇ ਸਤਿਗੁਰੂ ਚਾਹੁੰਦੇ ਆ ਕਿ ਇਹ ਤੀਰਥ ਦੀ ਜਿਹੜੀ ਸੇਵਾ ਹੈ ਛੇਤੀ ਛੇਤੀ ਸੰਪਨ ਹੋਵੇ।
1: ਸ੍ਰੀ ਗੁਰੂ ਅਮਰਦਾਸ ਕੀ ਆਇਸ।
0: ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਆਗਿਆ ਕੀਤੀ ਸੀ।
1: ਪਿਤਾ ਹਮਾਰੇ ਕੋ ਫਰਮਾਇਸ।
0: ਜੋ ਆਗਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਆਗਿਆ ਕੀਤੀ ਹੈ ਇਸ ਤੀਰਥ ਦੀ ਰਚਨਾ ਕਰਨ ਵਾਸਤੇ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਨੂੰ ਇਹ ਆਗਿਆ ਕੀਤੀ ਤੀਰਥ ਦੀ ਰਚਨਾ ਕਰਨ ਵਾਸਤੇ।
1: ਤਾਲਕ ਰਹੋ ਜੋ ਕੋਨ ਵਿਸਾਲ।
0: ਜੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਬਚਨ ਕੀਤਾ ਕਿ ਇਹ ਪੁਰਖਾ ਤੁਸੀਂ ਇੱਥੇ ਤੀਰਥ ਦੀ ਰਚਨਾ ਕਰਨੀ ਆ ਤੇ ਤੀਰਥ ਨੂੰ ਜੋ ਸਰੋਵਰ ਦੀ ਤਿਆਰੀ ਕਰਨੀ ਆ ਤੀਰਥ ਦੀ ਤੇ ਉਹਨੂੰ ਚਾਰੇ ਕੋਨਿਆਂ ਤੋਂ ਪੱਕਿਆ ਕਰਨਾ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਜੇ ਵੀ ਕਈਆਂ 'ਚ ਸਰੋਵਰ ਹੈਗੇ, ਤਾਲ ਹੈਗੇ ਪਾਣੀ ਦੇ, ਤਾਲ ਜਿਹੜੇ ਉਹ ਤਾਲ ਪਾਣੀ ਦੇ ਹਨ ਅਜੇ ਪੁਰਾਣੇ ਨਗਰਾਂ 'ਚ ਕਿਤੇ ਕਿਤੇ ਦੇਖਣ ਵਿੱਚ ਆਉਂਦੇ ਹਨ ਕਿ ਜਿਹੜਾ ਪਾਣੀ ਦਾ ਤਾਲ ਬਣਾਉਂਦੇ ਹਨ ਕਿ ਉਹਨੂੰ ਪਾਣੀ ਦਾ ਸਾਧਨ ਖੂਹ ਆਦਿਕ ਜਾਂ ਦਰਿਆ ਜਾਂ ਜਿਹੜਾ ਹੁੰਦਾ ਵਰਖਾ ਦਾ ਪਾਣੀ ਇਕੱਠਾ ਹੁੰਦਾ ਉਹੀ ਵਰਤੋਂ ਚ ਆਉਂਦਾ ਹੈ ਤੇ ਪਿੰਡਾਂ ਦੇ ਵਿੱਚ ਕਈਆਂ ਨੇ ਇਕੱਤਰ ਹੋ ਕੇ ਸੰਗਤੀ ਰੂਹ ਚ ਤਾਲ ਬਣਾਇਆ ਹੁੰਦਾ ਪਾਣੀ ਦਾ, ਘੇਰੇ ਘੇਰੇ ਪੱਕੀ ਕੰਧਾਂ ਕੀਤੀਆਂ ਹੁੰਦੀਆਂ ਤੇ ਇੱਕ ਬੰਨੇ ਥੋੜਾ ਜਿਹਾ ਘਾਟ ਬਣਾਇਆ ਹੁੰਦਾ ਪੱਕਾ ਡੰਗਰਾਂ ਦੇ ਨਹਾਉਣ ਵਾਸਤੇ, ਪਾਣੀ ਨਹਾਉਣ ਵਾਸਤੇ ਤੇ ਵਿਅਕਤੀਆਂ ਦੇ ਮਨੁੱਖਾਂ ਦੇ ਨਹਾਉਣ ਵਾਸਤੇ ਤੇ। ਲੇਕਿਨ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਸੰਦੇਸ਼ ਦਿੱਤਾ ਕਿ ਭਾਈ ਤੁਸੀਂ ਤੀਰਥ ਦੀ ਰਚਨਾ ਕਰਨੀ ਆ ਤੇ ਚਾਰ ਸਫੇਰੇ ਉਹਦੇ ਪੌੜ ਬਣਾਉਣੇ, ਪੌੜ ਪੱਕੇ ਕਰਨੇ ਹਨ। ਉਹ ਕੰਧ ਨਹੀਂ ਬਣਾਉਣੀ, ਪਹੁਆਂ ਵਾਲਾ ਨਹੀਂ ਬਣਾਉਣਾ, ਇਹ ਮਨੁੱਖਾਂ ਦੇ ਭਲੇ ਵਾਸਤੇ ਇਸ਼ਨਾਨ ਕਰਨ ਵਾਸਤੇ ਬਣਾਉਣਾ। ਇਸ਼ਾਰਾ ਇਹੀ ਹੈ ਕਿ ਚਾਰ ਸਫੇਰੇ ਚੌਂ ਕੋਨਿਆਂ ਤੋਂ ਪੱਕਾ ਹੋਵੇਗਾ।
1: ਹੋਏ ਪਾਕੋ ਈਟਨ ਲਾਗ ਜਾਲ,
0: ਇਸ ਕਰਕੇ ਇੱਟਾਂ ਜਿਹੜੀਆਂ ਪੱਕੀਆਂ ਦੇ ਨਾਲ ਤਿਆਰ ਕੀਤਾ ਜਾਵੇ।
1: ਤਥਾ ਪਿਤਾ ਨੇ ਮੁਕਹ ਕਹਿਓ,
0: ਜੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਤਿਗੁਰਾਂ ਨੇ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਗਿਆ ਕੀਤੀ ਹੈ, ਉਹੀ ਆਗਿਆ ਪਿਤਾ ਜੀ ਨੇ ਦਾਸ ਨੂੰ ਕੀਤੀ ਹੈ।
1: ਟਹਿਲ ਦਾਲ ਕੀ ਮੈਂ ਚਿਤ ਚਾਹਿਓ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਮੈਂ ਚਾਹੁੰਦਾ ਹਾਂ ਕਿ ਉਹ ਜਿਹੜੀ ਤੀਰ ਦੀ ਸੇਵਾ ਹੈ ਉਹ ਕੀਤੀ ਜਾਵੇ।
1: ਸਰਬ ਪ੍ਰਕਾਰ ਜੇ ਇਹੋ ਬਣ ਜਾਏ,
0: ਹਰ ਪ੍ਰਕਾਰ ਜੋ ਸਤਿਗੁਰਾਂ ਦੇ ਪਾਵਨ ਹੁਕਮ ਦੇ ਅਨੁਸਾਰ ਇਹ ਤੀਰਥ ਜਿਹੜਾ ਬਣਾਇਆ ਜਾਵੇ।
1: ਗੌਰ ਦੋਨਹੋਂ ਕੀ ਪ੍ਰਹਿਰ ਜਾਏ,
0: ਜੇ ਤੀਰਥ ਦੀ ਰਚਨਾ ਕੀਤੀ ਜਾਵੇ, ਇਹ ਸੇਵਾ ਸੰਪੂਰਨ ਹੋ ਜਾਵੇ ਤੇ ਦੋਨੋਂ ਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹੜੀ ਸਤਿਗੁਰਾਂ ਦੀ ਜੋ ਇੱਛਾ ਹੈ ਉਹ ਪੂਰੀ ਹੋਵੇਗੀ।
1: ਸਿਮਰ ਸਿਮਰ ਬਚ ਪੂਰਬ ਗੁਰ ਕੇ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਕਰ ਕਰਕੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ,
1: ਸਭ ਕਾਰਜ ਕਰਵਾਵਹਿ ਸਰ ਕੇ,
0: ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਸਰੋਵਰ ਦੀ ਜਿਹੜੀ ਸੇਵਾ ਕਰਵਾ ਰਹੇ ਹਨ ਵੱਡੇ ਸਤਿਗੁਰਾਂ ਦਾ ਪਾਵਨ ਪੁੱਤਰ ਬਚਨਾਂ ਨੂੰ ਯਾਦ ਕਰਕੇ।
1: ਬੈਠੇ ਤਟ ਪਰ ਕਹਿ ਖਨਾਵਹਿ,
0: ਸਤਿਗੁਰੂ ਜੀ ਆਪ ਉਸ ਸਰੋਵਰ ਦੇ ਕੰਢੇ ਬੈਠ ਕੇ ਤੇ ਇਹ ਸਰੋਵਰ ਦੀ ਜਿਹੜੀ ਖਦਾਈ ਪਟਾਈ ਆਪ ਆਪਣੇ ਦੇਖ ਰੇਖ ਹੇਠ ਕਰਵਾ ਰਹੇ ਹਨ।
1: ਸਿੱਖ ਨਾ ਕੋ ਉਪਦੇਸ਼ ਦਰੜਾਵਹਿ,
0: ਸਤਿਗੁਰੂ ਜੀ ਆਪ ਕਿਰਪਾ ਕਰਕੇ ਜਿੱਥੇ ਸੇਵਾ ਕਰਵਾ ਰਹੇ ਨਾਲ ਨਾਲ ਗੁਰਸਿੱਖਾਂ ਨੂੰ ਗੁਰਸਿੱਖੀ ਦਾ ਜਿਹੜਾ ਪਵਿੱਤਰ ਉਪਦੇਸ਼ ਹੈ ਦ੍ਰਿੜ ਕਰਵਾ ਰਹੇ ਹਨ।
1: ਸਭ ਗੁਰ ਕਰਹਿ ਕਾਮਨਾ ਪੂਰੀ,
0: ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਾਰੀ ਸੰਗਤ ਨੂੰ ਜਿਹੜੀ ਸੇਵਾ ਕਰ ਰਹੇ ਹਨ ਸੰਬੋਧਨ ਕਰਕੇ ਸਭ ਨੂੰ ਅਸੀਸਾਂ ਦੇ ਰਹੇ ਕੀ ਕਹਿੰਦੇ ਹਨ।
1: ਵੇਚ ਪਰ ਲੋਕ ਲਹੋ ਕਾਤ ਰੂਰੀ,
0: ਭਾਈ ਸ਼ਰਧਾ ਭਾਵਨਾ ਨਾਲ ਸੇਵਾ ਕਰੋ, ਤੁਹਾਡੇ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਹੋਣਗੀਆਂ ਤੇ ਲੋਕ ਤੇ ਪ੍ਰਲੋਕ ਦੇ ਜਿਹੜੇ ਸਦਾ ਕਾਇਮ ਰਹਿਣ ਵਾਲੇ ਸੁੱਖ ਹੈ ਉਹ ਪ੍ਰਾਪਤ ਹੋਣਗੇ ਜੇ ਸ਼ਰਧਾ ਭਾਵਨਾ ਨਾਲ ਸੇਵਾ ਕਰੋਗੇ।
1: ਬੀਤੇ ਕੇਤਕ ਮਾਸ ਖਨਾਵਤ,
0: ਕਾਫੀ ਬੀਤੇ ਇਹ ਸੇਵਾ ਚਲਦੀ ਹੋਏ ਹਨ, ਬੀਤ ਗਏ ਹਨ ਜੋ ਸਰੋਵਰ ਦੀ ਖਦਾਈ ਹੋ ਰਹੀ ਹੈ।
1: ਸਰ ਸੇਵਾ ਕੋ ਅਧਿਕ ਜਨਾਵਤ,
0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਸਰੋਵਰ ਦੀ ਸੇਵਾ ਹੈ,
1: ਨਿਤ ਪ੍ਰਤਕਾਰ ਅਧਿਕ ਹੀ ਹੋਏ,
0: ਸਤਿਗੁਰੂ ਜੀ ਇਹ ਸੇਵਾ ਨੂੰ ਬੜੇ ਜ਼ੋਰਾਂ ਸ਼ੋਰਾਂ ਨਾਲ ਕਰਵਾ ਰਹੇ ਹਨ ਸੰਗਤਾਂ ਨੂੰ ਹਲਾਸ਼ੇਰੀ ਦੇ ਕੇ ਤੇ ਨਿਤ ਪ੍ਰਤਕਾਰ ਅਧਿਕ ਹੀ ਹੋਏ, ਨਿਤਾ ਪ੍ਰਤੀ ਹੀ ਇਹ ਜਿਹੜੀ ਸੇਵਾ ਹੋ ਰਹੀ ਹੈ।
1: ਕਰ ਚਿਤ ਚੌਂਪ ਮ੍ਰਿਤਕਾ ਅੰਤੇ,
0: ਜਿਹੜੇ ਗੁਰੂ ਕੇ ਸਿੱਖ ਹਨ ਸਿੱਖ ਸੰਗਤਾਂ ਹਨ ਬੜੇ ਪਿਆਰ ਦੇ ਨਾਲ, ਬੜੇ ਚਾਅ ਦੇ ਨਾਲ, ਬੜੇ ਸ਼ੌਂਕ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਉਸ ਸਰੋਵਰ ਦੀ ਖੁਦਾਈ ਦੀ ਸੇਵਾ ਕਰ ਰਹੇ ਹਨ।
1: ਜਬ ਖਨਕੇ ਨੰਬਰੀ ਬਹੁ ਕਰਿਓ,
0: ਇਸੇ ਤਰ੍ਹਾਂ ਜਦੋਂ ਉਸ ਸਰੋਵਰ ਦੀ ਸੇਵਾ ਦੀ ਖੁਦਾਈ ਸਮੂਹ ਸੰਗਤਾਂ ਕਰ ਰਹੀਆਂ ਹਨ।
1: ਬਰਾਤ ਲਾ ਕ੍ਰਿਤ ਮਠ ਜਾਣਿਓ ਪਰਿਓ,
0: ਜਦੋਂ ਸੇਵਾ ਕਰਦੇ ਕਿ ਡਿਗਾਈ ਤੱਕ ਚਲੇ ਗਏ, ਅੱਗੇ ਥੱਲੇ ਜਿਹੜੀ ਮਿੱਟੀ ਆ ਉਹ ਨਰਮ ਆਈ ਹੈ, ਜਦੋਂ ਨਰਮ ਮਿੱਟੀ ਆਈ ਉਹਨੂੰ ਪੁੱਟਣ ਦੇ ਵਿੱਚ ਥੋੜਾ ਸਖੈਨ ਹੁੰਦਾ, ਬਾਹਰ ਕੱਢਣ ਵਾਸਤੇ ਥੋੜਾ ਜਿਹਾ ਕਠਿਨ ਹੋ ਜਾਂਦਾ ਕਿਉਂ ਉਚਾਈ ਹੋ ਜਾਂਦੀ ਹੈ, ਤੇ ਜਦੋਂ ਇਹ ਬਹੁਤੀ ਨਰਮਾਈ ਵਾਲੀ ਮਿੱਟੀ ਆਈ ਹੈ ਤੇ ਸਾਰੀ ਸੰਗਤ ਨੇ ਕੀ ਦੇਖਿਆ ਕਿ ਜਦੋਂ ਬਹੁਤ ਸਾਰੀ ਮਿੱਟੀ ਪੁੱਟੀ ਗਈ ਹੈ,
1: ਦੌਰ ਦੌਰ ਗੁਰ ਪਾਸ ਉਚਾਰੇ,
0: ਕੀ ਦੇਖਿਆ ਕਿ ਉੱਥੇ ਇੱਕ ਥੱਲੇ ਡੰਗਿਆਈ ਦੇ ਵਿੱਚੋਂ ਇੱਕ ਬਹੁਤ ਵੱਡਾ ਗੁਲਾਈ ਦੇ ਵਿੱਚ ਮੱਠ ਹੈ, ਉਹ ਜਦੋਂ ਸਾਰਿਆਂ ਨੇ ਅੱਖੀ ਦੇਖਿਆ ਸੰਗਤ ਨੇ ਤੇ ਸਾਰੇ ਦੌੜ ਕੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪਾਸ ਗਏ ਹਨ।
1: ਇੱਕ ਮਠ ਨਿਕਸਿਓ ਲੋਕ ਨਿਹਾਰੈ,
0: ਉਹ ਜਿਹੜਾ ਮਠ ਵਿੱਚੋਂ ਦੇਖਿਆ ਲੋਕਾਂ ਸਾਰੇ ਸੰਗਤ ਨੇ ਦੇਖਿਆ ਹੈ।
1: ਸੁਨ ਕਰ ਉੱਠੇ ਆਪ ਜਗ ਸਵਾਮੀ,
0: ਜਦੋਂ ਜਾ ਕੇ ਸੰਗਤ ਨੇ ਦੱਸਿਆ ਕਿ ਸਤਿਗੁਰੂ ਜੀ ਉੱਥੋਂ ਇੱਕ ਮਠ ਨਿਕਲਿਆ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਇਹ ਬਚਨ ਸੁਣਿਆ, ਇਸੇ ਕਰਕੇ ਤੇ ਸਤਿਗੁਰੂ ਨੇ ਖੁਦਾਈ ਕੀਤੀ ਹੋਈ, ਆਪ ਜਾਣਦੇ ਹਨ।
1: ਗਏ ਨਿਕਟ ਤਿਸ ਅੰਤਰ ਜਾਮੀ,
0: ਧੰਨ ਸਾਹਿਬ ਸ੍ਰੀ ਗੁਰੂ ਅੰਤਰ ਜਾਮੀ, ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿੱਥੋਂ ਮੱਠ ਨਿਕਲਿਆ ਥੱਲੇ ਜਾ ਕੇ ਗਏ ਹਨ ਆਪ।
1: ਸਭ ਲੋਕਨ ਕੋ ਤਹਾਂ ਲਗਾਏ,
0: ਸਾਰੀ ਸੰਗਤ ਨੂੰ ਫਿਰ ਉਸ ਸੇਵਾ ਚਲਾਇਆ ਹੈ ਜਿਹੜੇ ਮੱਠ ਦੇ ਘਰੇ ਘਰੇ ਮਿੱਟੀ ਹੈ।
1: ਕਰਿਓ ਨਿਰਾਲਮ ਚਾਹੋ ਦੇਸ਼ ਥਾਏ,
0: ਉਸ ਮੱਠ ਨੂੰ ਚਾਰੇ ਪਾਸੇ ਤੋਂ ਖਾਲੀ ਕਰਵਾ ਦਿੱਤਾ ਹੈ ਸੰਗਤ ਨੂੰ ਕਹਿ ਕੇ ਸਤਿਗੁਰਾਂ ਨੇ। ਸਤਿਗੁਰੂ ਪਤਾ ਹੈ ਕਿਹਦੇ ਵਿੱਚ ਜੋਗੀ ਬੈਠਾ ਹੋਇਆ ਹੈ, ਉਹਦੀ ਕਲਿਆਣ ਕਰਨੀ, ਇਸੇ ਉਹਦੀ ਕਲਿਆਣ ਕਰਨ ਹੇਤੀ ਤਾਂ ਸਤਿਗੁਰਾਂ ਨੇ ਇਹ ਸੇਵਾ ਕਰਵਾਈ ਸ਼ੁਰੂ। ਹੁਣ ਸਤਿਗੁਰੂ ਜਿਸ ਤਰ੍ਹਾਂ ਬਖਸ਼ਿਸ਼ ਕਰਨਗੇ ਉਸ ਜੋਗੀ ਤੇ ਮਿਹਰ ਕਰਨਗੇ, ਆਪਾਂ ਅਗਲੇ ਦਿਨਾਂ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਪਾਵਨ ਇਤਿਹਾਸ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨਗੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆ ਨਿਰਵੇਲ ਸਿੰਘ ਜੀ, ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਚੱਲ ਰਿਹਾ ਇਤਿਹਾਸ ਕਥਾ ਵਿਚਾਰ ਸਰਵਣ ਕਰਵਾਈ ਹੈ। ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਪਰਸੋਂ ਨੂੰ 10 ਸਤੰਬਰ ਨੂੰ ਸ਼ਹੀਦ ਭਾਈ ਸੁੱਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। 11 ਸਤੰਬਰ ਨੂੰ ਦਿਨ ਸ਼ੁੱਕਰਵਾਰ ਬਾਬਾ ਬੁੱਢਾ ਸਾਹਿਬ ਜੀ ਦੀ ਬਰਸੀ, 12 ਸਤੰਬਰ ਦਿਨ ਸ਼ਨੀਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, 13 ਸਤੰਬਰ ਦਿਨ ਐਤਵਾਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਗੱਦੀ ਗੁਰਪੁਰਬ, 14 ਸਤੰਬਰ ਦਿਨ ਸੋਮਵਾਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਇਹਨਾਂ ਗੁਰਪੁਰਬਾਂ ਨੂੰ ਸਮਰਪਿਤ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣੇ ਹਨ। ਜਿਨ੍ਹਾਂ ਸੰਗਤਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਸੇਵਾ, ਸੁਖਮਣੀ ਸਾਹਿਬ ਜੀਆਂ ਦੇ ਪਾਠ ਦੀ ਸੇਵਾ, ਸਾਰਾ ਦਿਨ ਦੇਗ ਜਾਂ ਲੰਗਰ ਦੀ ਸੇਵਾ ਲੈਣੀ ਹੋਵੇ, ਦਫ਼ਤਰ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। ਐਤਵਾਰ ਭੋਗ ਪਾ ਕੇ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਗੁਰਪੁਰਬਾਂ ਨੂੰ ਸਮਰਪਿਤ, ਅਤੇ ਸਾਧ ਸੰਗਤ ਜੀ ਸ਼ੁੱਕਰਵਾਰ 11 ਸਤੰਬਰ ਨੂੰ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਰਾਗੀ ਜਥੇ ਸੁਖਮਣੀ ਸਾਹਿਬ ਜੀਆਂ ਦਾ ਜਾਪ ਕੀਰਤਨ ਦੁਆਰਾ ਸੰਗਤਾਂ ਦੇ ਸਮੇਤ ਕਰਨਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਹਨ। ਦਿਨ ਸ਼ੁੱਕਰਵਾਰ 11 ਸਤੰਬਰ ਨੂੰ ਸ਼ਾਮ 7 ਤੋਂ 8:30 ਵਜੇ ਤੱਕ ਰਾਗੀ ਜਥੇ ਕੀਰਤਨ ਦੁਆਰਾ ਸੁਖਮਣੀ ਸਾਹਿਬ ਜੀਆਂ ਦੀ ਹਾਜ਼ਰੀ ਇੱਥੇ ਮੇਨ ਹਾਲ 'ਚ ਭਰਨਗੇ, ਨਾਲ ਸਮੂਹ ਸੰਗਤਾਂ ਸਾਥ ਦੇਣਗੀਆਂ। ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਹਨ। ਔਰ ਸੰਗਤ ਜੀ, ਜਦੋਂ ਆਪਾਂ ਸਵੇਰੇ ਸ਼ਾਮ ਹਾਜ਼ਰੀਆਂ ਭਰਦੇ ਹਾਂ, ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀਆਂ ਸੇਵਾਵਾਂ ਜ਼ਰੂਰ ਕਰਿਆ ਕਰੀਏ। ਨਾਲੋਂ ਨਾਲ ਹਰ ਜਾਸ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਹਰ ਜਾਸ ਸਰਵਣ ਕਰਿਆ ਕਰੀਏ। ਹੱਥਾਂ ਦੇ ਨਾਲ ਪ੍ਰਸ਼ਾਦੇ ਪਕਾਉਣ ਬਣਾਉਣ ਦੀਆਂ ਸੇਵਾਵਾਂ ਵੀ ਨਿਭਾਇਆ ਕਰੀਏ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਬੀ ਏ, ਉਹਨਾਂ ਦੇ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਰਬਾਨੀਆਂ ਚੋਂ ਜਨਮ ਲੈਂਦੀ ਸ਼ਹਿਜ਼ਨਾਮੀ ਕੌਮ ਦੀ, ਸੂਰਿਆਂ ਦੀ ਰੱਤ ਕੱਢਦੀ ਤਰਜਮਾਨੀ ਕੌਮ ਦੀ, ਧੂੜ ਇਸ ਦੀ ਚੱਕ ਕੇ ਮੱਥੇ ਨੂੰ ਲਾ ਲੈ ਐ ਕਮਲ, ਹੈ ਸ਼ਹੀਦਾਂ ਦੀ ਮੜੀ ਵੀ ਜ਼ਿੰਦਗਾਨੀ ਕੌਮ ਦੀ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤਿਨ੍ਹਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਰਾਵੇਲ ਸਿੰਘ ਜੀ, ਉਹਨਾਂ ਨੇ ਗੁਰਬਾਣੀ ਦੀਆਂ ਗੂਹਜ ਵਿਚਾਰਾਂ ਆਪ ਨਾਲ ਸਾਂਝੀਆਂ ਕੀਤੀਆਂ। ਸਿੱਖੀ ਦਾ ਪ੍ਰਚਾਰ ਕਰਨ ਦਾ ਤਰੀਕਾ ਬਿਲਕੁਲ ਸਪਸ਼ਟ ਹੈ ਕਿ ਪਹਿਲੇ ਆਧਾਰ ਤੇ ਗੁਰਬਾਣੀ ਦੇ ਮੁਤਲਕ ਆਪਣਾ ਜੀਵਨ ਜਿਉਣਾ, ਗੁਰਬਾਣੀ ਜੋ ਸਾਨੂੰ ਫੁਰਮਾਨ ਕਰਦੀ ਏ ਉਹਦੇ ਮੁਤਾਬਕ ਉਹਦੇ ਅਨੁਕੂਲ ਜਿਉਣਾ, ਇਹਨੂੰ ਗੁਰਮਤ ਦੀ ਰਹਿਣੀ ਆਖਿਆ ਜਾਂਦਾ ਹੈ। ਦੂਸਰਾ, ਜਿਹੜੇ ਗੁਰਮਤ ਦੀ ਰਹਿਣੀ ਮੁਤਾਬਕ ਜਿਉ ਕੇ ਸੰਸਾਰ ਤੋਂ ਚਲੇ ਗਏ, ਕੁਰਬਾਨੀਆਂ ਕਰ ਗਏ, ਸੱਚ ਤੇ ਵਿਸ਼ਵਾਸ ਰੱਖਿਆ, ਅਟਲ ਨਿਯਮ ਸਿਧਾਂਤ ਰਹਿੰਦੀ ਦੁਨੀਆ ਤੱਕ ਉਜਾਗਰ ਕਰ ਗਏ, ਫਿਰ ਉਹਨਾਂ ਦਾ ਇਤਿਹਾਸ ਸੁਣਾਇਆ ਜਾਂਦਾ ਹੈ ਤਾਂ ਕਿ ਸਾਡਾ ਮਨ ਮੰਨ ਜਾਏ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਅਸੀਂ ਵੀ ਸੱਚ ਤੇ ਪਹਿਰਾ ਦੇ ਕੇ ਇੱਕ ਸਿਧਾਂਤਕ ਜੀਵਨ ਜੀਉ ਸਕੀਏ ਔਰ ਜਨਮ ਸਫਲਾ ਕਰ ਸਕੀਏ, ਉਹਨਾਂ ਦੇ ਇਤਿਹਾਸ ਸੁਣਾਏ ਜਾਂਦੇ। ਆਓ ਇੱਕ ਵਾਰ ਸਰਬੱਤ ਸੰਗਤ ਪਿਆਰ ਵਿੱਚ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰੇ ਖਾਲਸਾ ਜੀਓ, ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਲੀ ਸ਼ਬਦ ਬੜਾ ਪੁਰਾਣਾ ਹੈ, ਬਲੀਦਾਨ ਸ਼ਬਦ ਬੜਾ ਪੁਰਾਣਾ ਹੈ, ਪਰ ਸ਼ਹੀਦ ਲਫ਼ਜ਼ ਜਿਹੜਾ ਅਰਬ ਦੇਸ਼ਾਂ ਚੋਂ ਆਇਆ, ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਜਿਹੜੇ ਚਾਰ ਸ਼ਹੀਦ ਹੋਏ ਉਹ ਅਰਬ ਦੇਸ਼ਾਂ ਦੇ ਹੋਏ। ਪਹਿਲੀ ਵਾਰਾਂ ਹਿੰਦੁਸਤਾਨੀਆਂ ਦੀ ਝੋਲੀ ਸ਼ਹੀਦ ਲਫ਼ਜ਼ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਇਆ, ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ। ਬਲੀ ਦੇਣੀ ਇਹਦੇ ਅਰਥ ਨੇ ਨਰਮੇਦ ਜੱਗ, ਗਜਮੇਦ ਜੱਗ, ਅਸਮੇਦ ਜੱਗ, ਬੰਦਾ ਵੱਢ ਕੇ ਬਲੀ ਦੇਣੀ, ਹਾਥੀ ਵੱਢ ਕੇ ਬਲੀ ਦੇਣੀ, ਘੋੜਾ ਵੱਢ ਕੇ ਬਲੀ ਦੇਣੀ, ਇਹਦੇ ਅਰਥ ਨੇ ਕਿ ਮਾਰਿਆ ਦੂਜਾ ਜਾਏ, ਖੂਨ ਉਹਦਾ ਡੁੱਲੇ, ਉਹਦੇ ਅਵਜਾਨੇ ਵਿੱਚ ਜਿਹੜਾ ਸੁੱਖ ਮਿਲਣਾ ਉਹ ਮੇਰੇ ਘਰ 'ਚ ਆ ਜਾਏ। ਪਰ ਸ਼ਹਾਦਤ ਕੀ ਹੈ? ਜਿਹੜੇ ਫਲਸਫੇ ਲਈ, ਜਿਹੜੇ ਸਿਧਾਂਤ ਲਈ ਕੁਰਬਾਨੀ ਕਰਨੀ ਏ, ਖੂਨ ਆਪਣਾ ਵਹਾ ਦੇਣਾ, ਜ਼ਿੰਦਗੀ ਆਪਣੀ ਲਾ ਦੇਣੀ, ਪਰਿਵਾਰ ਆਪਣਾ ਵਾਰ ਦੇਣਾ, ਪਰ ਜਿਹੜੇ ਸੱਚ ਦੇ ਸਿਧਾਂਤ ਦੀ ਖਾਤਰ ਸ਼ਹੀਦੀ ਪਾਈਏ ਉਹ ਸਿਧਾਂਤ ਨੂੰ ਸਦਾ ਵਾਸਤੇ ਅਮਰ ਕਰ ਜਾਣਾ, ਉਹਨੂੰ ਸ਼ਹਾਦਤ ਆਖਿਆ ਜਾਂਦਾ। ਇਸ ਤੋਂ ਪਹਿਲਾਂ ਸ਼ਹੀਦ ਲਫ਼ਜ਼ ਹਿੰਦੁਸਤਾਨੀਆਂ ਕੋਲ ਨਹੀਂ ਸੀ, ਇਹ ਲਫ਼ਜ਼ ਹੈ ਅਰਬੀ ਦਾ। ਅੱਜ ਸਾਨੂੰ ਇਹ ਬਗਾਨਾ ਨਹੀਂ ਲੱਗਦਾ, ਉਹਦਾ ਕਾਰਨ ਹੈ ਜਿਹੜੇ ਅਰਬ ਦੇਸ਼ਾਂ 'ਚ ਸ਼ਹੀਦ ਹੋਏ, ਇੱਕ ਨਾਲੋਂ ਦੂਜੇ ਦਾ ਵਕਫਾ ਸੈਂਕੜੇ ਸਾਲਾਂ ਦਾ, ਹਜ਼ਾਰ ਸਾਲ ਦਾ ਹੈ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹੀਦ ਲਫ਼ਜ਼ ਹਿੰਦੁਸਤਾਨੀਆਂ ਦੀ ਝੋਲੀ 'ਚ ਪਾਇਆ, ਫਿਰ ਹਜ਼ਾਰਾਂ ਸਾਲ ਉਡੀਕਣਾ ਨਹੀਂ ਪਿਆ, ਫਿਰ ਸ਼ਹੀਦਾਂ ਦੀ ਜਰਨੈਲੀ ਸੜਕ ਤੇ ਚੱਲਣ ਵਾਲਿਆਂ ਦਾ ਮੋਢੇ ਨਾਲ ਮੋਢਾ ਖਹਿ ਗਿਆ, ਫਿਰ ਇੱਥੇ 90 ਸਾਲ ਦੇ ਬਜ਼ੁਰਗ ਸ਼ਹੀਦ, ਇੱਥੇ ਦੁੱਧ ਚੁੰਘਦੇ ਬੱਚੇ ਮਾਵਾਂ ਦੀਆਂ ਗੋਦਾਂ 'ਚੋਂ ਖੋਹ ਕੇ ਟੋਟੇ ਕਰਕੇ ਤੇ ਗਲਾਂ 'ਚ ਹਾਰ ਪਾਏ ਗਏ, ਇੱਥੇ ਸਾਡੀਆਂ ਭੈਣਾਂ ਮਾਤਾਵਾਂ ਬੱਚੀਆਂ ਸ਼ਹੀਦ। 4 ਸਾਲ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੈ ਸਿੰਘ, ਉਹਦਾ ਕਾਲਜਾ ਕੱਢ ਕੇ ਪਿਤਾ ਦੇ ਮੂੰਹ 'ਚ ਪਾਇਆ ਗਿਆ। ਕਹਿਣਾ ਮੈਂ ਇਹ ਚਾਹੁੰਦਾ ਹਾਂ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀ ਦਾ ਸੰਕਲਪ ਸਾਨੂੰ ਦ੍ਰਿੜ ਕਰਾ ਦਿੱਤਾ, ਫਿਰ ਹਜ਼ਾਰਾਂ ਸਾਲ ਨਹੀਂ ਡੀਕਣਾ ਪਿਆ, ਸੈਂਕੜੇ ਸਾਲ ਨਹੀਂ ਡੀਕਣਾ ਪਿਆ। ਅੱਜ ਤੱਕ ਵੀ ਸ਼ਹੀਦਾਂ ਦੀ ਕਤਾਰ ਇੰਨੀ ਲੰਮੀ ਏ, ਆ ਤੁਹਾਡੇ ਗੁਰੂ ਘਰ ਦੇ ਚਾਰ ਚਪੇਰੇ ਤੁਸੀਂ ਤਸਵੀਰਾਂ ਲਾਈਆਂ ਨੇ, ਇਹ ਤੇ ਅਜੇ ਕੱਲ ਦੀ ਗੱਲ ਹੈ। ਸ਼ਹੀਦਾਂ ਦੀ ਕਤਾਰ ਕਦੇ ਮੁੱਕੀ ਨਾ, ਸਾਨੂੰ ਮਾਰਨ ਵਾਲੇ ਮਾਰਦੇ ਮਾਰਦੇ ਉਹਨਾਂ ਦਾ ਸਿਧਾਂਤ ਮੁੱਕ ਚੱਲਿਆ ਹੈ, ਉਹਨਾਂ ਦਾ ਸਿਸਟਮ ਖਤਮ ਹੋ ਚੱਲਿਆ, ਪਰ ਸਿੱਖੀ ਸਿਧਾਂਤ ਸਦਾ ਅਮਰ ਹੈ, ਕਿਉਂਕਿ ਇਹ ਨਿਰਭਉ ਨਾਲ ਜੁੜਿਆ ਹੋਇਆ ਹੈ, ਨਿਰਵੈਰ ਨਾਲ ਜੁੜਿਆ ਹੋਇਆ ਹੈ, ਇਹ ਇੱਕ ਓੰਕਾਰ ਦਾ ਪੁਜਾਰੀ ਏ, ਅਕਾਲ ਪੁਰਖ ਪਰਮਾਤਮਾ ਦਾ ਪੁਜਾਰੀ ਏ, ਰਹਿੰਦੀ ਦੁਨੀਆਂ ਤੱਕ ਇਸ ਆਸ਼ੇ ਨੂੰ, ਇਸ ਸਿਧਾਂਤ ਨੂੰ, ਇਸ ਫਲਸਫੇ ਨੂੰ ਕੋਈ ਦੁਨੀਆਂ ਦੀ ਤਾਕਤ ਮਿਟਾ ਨਹੀਂ ਸਕਦੀ। ਹਾਂ, ਸ਼ਹੀਦਾਂ ਦੀ ਕਤਾਰ ਲੰਮੀ ਹੋ ਸਕਦੀ ਏ, ਪਰ ਸਿਧਾਂਤ ਕਦੇ ਨਹੀਂ ਮੁੱਕ ਸਕਦਾ, ਕਿਉਂਕਿ ਉਹਦੇ ਮੱਦੇ ਨਜ਼ਰ ਗੁਰੂ ਮਹਾਰਾਜ ਤੇ ਉਹਨਾਂ ਦੇ ਪਰਿਵਾਰ ਨੇ ਸ਼ਹਾਦਤਾਂ ਪਾਈਆਂ ਤੇ ਅੱਜ ਵੀ ਗੁਰੂ ਦੇ ਲਾਲ ਸ਼ਹਾਦਤਾਂ ਪਾ ਰਹੇ ਨੇ। ਆਓ ਧਿਆਨ ਦੇਣਾ, ਬਿਨੇ ਕਰ ਰਿਹਾ ਸਾਂ, ਕੱਲ ਦੇ ਦੀਵਾਨ ਵਿੱਚ ਇਤਿਹਾਸ ਦੀ ਲੜੀ ਇੱਥੇ ਪਹੁੰਚੀ ਏ ਕਿ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ
ਗਿਆਰਾਂ ਪੋਹ 1761 ਬਿਕਰਮੀ ਸਵੇਰੇ 10 ਵਜੇ ਦਾ ਸਮਾਂ ਹੈ। ਹਕੂਮਤ ਦਾ ਦਰੋਗਾ ਆਇਆ, ਕਹਿਣ ਲੱਗਾ ਮਾਂ ਜੀ ਇਹਨਾਂ ਬੱਚਿਆਂ ਨੂੰ ਤਿਆਰ ਕਰੋ, ਅੱਜ ਸੂਬੇ ਸਰਹਿੰਦ ਵਜ਼ੀਰ ਖਾਨ ਦੇ ਸਾਹਮਣੇ ਇਹਨਾਂ ਦੀ ਪੇਸ਼ੀ ਹੋਣੀ। ਮਾਤਾ ਗੁਜਰ ਕੌਰ ਨੇ ਦੋਵਾਂ ਬੱਚਿਆਂ ਨੂੰ ਤਿਆਰ ਕੀਤਾ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਤਿਆਰ ਕੇਵਲ ਕੱਪੜੇ ਪਾ ਕੇ ਕਰਨਾ ਨਹੀਂ ਹੁੰਦਾ, ਇੱਕ ਬੰਦੇ ਨੂੰ ਮਾਨਸਿਕ ਤੌਰ ਤੇ ਐਸਾ ਮਜ਼ਬੂਤ ਬਣਾ ਦੇਣਾ ਹੈ। ਹੁਣ ਸਾਡੇ ਘਰ ਛੋਟਾ ਜਿਹਾ ਬੱਚਾ ਹੈ, ਉਹ ਬਚਪਨ ਤੋਂ ਲੈ ਕੇ ਗੁਰਬਾਣੀ ਪੜ੍ਹਦਾ ਹੈ, ਸਿੱਖੀ ਨਾਲ ਜੁੜਿਆ ਹੋਇਆ ਹੈ। ਵੱਡਾ ਹੋ ਕੇ ਉਹਨੂੰ ਸੰਗਤ ਮਾੜੀ ਵੀ ਮਿਲ ਜਾਏ, ਪਰ ਉਹਦੀ ਆਤਮਾ ਤੇ ਚੜਿਆ ਹੋਇਆ ਸਿੱਖੀ ਦਾ ਰੰਗ ਕੋਈ ਦੁਨੀਆਂ ਦੀ ਤਾਕਤ ਉਤਾਰ ਨਹੀਂ ਸਕਦੀ। ਮੈਂ ਕਦੇ ਕਦੇ ਵੇਹਨਾ ਹੈ ਸਾਡੇ ਕੌਮ ਦੇ ਅੰਦਰ 2-4 ਬੰਦੇ, ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ, ਉਹ ਕਹਿੰਦੇ ਕੌਮ ਨੇ ਸਾਨੂੰ ਕੀ ਦਿੱਤਾ। ਗੁਰੂ ਦਿਆ ਸਿੱਖਾ, ਕੌਮ ਨੇ ਤੈਨੂੰ ਕੀ ਦੇਣਾ ਹੈ, ਤੂੰ ਕੌਮ ਨੂੰ ਕੀ ਦਿੱਤਾ। ਜਿਹੜਾ ਬੰਦਾ ਕਹਿੰਦਾ ਹੈ ਨਾ ਮੈਂ ਸਿੱਖੀ ਛੱਡੀ, ਇੱਕ ਵਾਰ ਅਕਾਲੀ ਬਾਬਾ ਫੂਲਾ ਸਿੰਘ ਦੇ ਵੇਲੇ ਦੀ ਗੱਲ ਹੈ, ਇੱਕ ਨੌਜਵਾਨ ਪਤਿਤ ਹੋ ਗਿਆ, ਅਕਾਲੀ ਬਾਬਾ ਫੂਲਾ ਸਿੰਘ ਨੇ ਉਹਨੂੰ ਆਪਣੇ ਕੋਲ ਬੁਲਾਇਆ, ਕਹਿੰਦਾ ਵੀ ਪਿਆਰੇ ਗੁਰਸਿੱਖਾ ਸਿੱਖੀ ਦੇ ਦਾਇਰੇ ਚ ਆ ਜਾ। ਕਹਿੰਦਾ ਮੇਰਾ ਤੁਹਾਡੇ ਨਾਲ ਲੈਣਾ ਦੇਣਾ ਕੋਈ ਨਹੀਂ, ਮੈਂ ਸਿੱਖੀ ਛੱਡੀ। ਤੇ ਉਹਨੇ ਆਖਿਆ ਜਿਹੜਾ ਅੰਮ੍ਰਿਤ ਗੁਰੂ ਕਲਗੀਧਰ ਪਾਤਸ਼ਾਹ ਦਾ ਤੇਰੇ ਸਰੀਰ ਚ ਗਿਆ, ਅੰਮ੍ਰਿਤ ਸੰਚਾਰ ਹੋਇਆ ਏ। ਅੰਮ੍ਰਿਤ ਛਕਾਉਣ ਨੂੰ ਕਹਿੰਦੇ ਅੰਮ੍ਰਿਤ ਸੰਚਾਰ ਕਰਨਾ, ਸੰਚਾਰ ਤੇਰੇ ਸਰੀਰ ਵਿਚ ਰਚ ਗਿਆ ਏ। ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਮੈਂ ਅਜਾਈ ਨਹੀਂ ਜਾਣ ਦੇਣਾ, ਜਾਂ ਤੇ ਸਿੱਖੀ ਚ ਪੱਕਾ ਹੋ ਜਾ, ਨਹੀਂ ਤੇ ਤੇਰਾ ਸਿਰ ਲਾ ਕੇ ਤੇਰਾ ਖੂਨ ਮੈਂ ਧਰਤੀ ਤੇ ਡੁੱਲਣ ਨਹੀਂ ਦੇਣਾ। ਇਹਦੇ ਵਿਚ ਗੁਰੂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਰਚਿਆ ਹੋਇਆ। ਏਡੇ ਸਾਡੇ ਵੱਡ ਵਡੇਰੇ ਸਿਧਾਂਤਕ ਤੌਰ ਤੇ ਪੱਕੇ ਸਨ। ਮੈਂ ਕਹਿਣਾ ਇਹ ਚਾਹੁੰਦਾ ਹਾਂ, ਅੰਮ੍ਰਿਤ ਸੰਚਾਰ ਹੋ ਗਿਆ, ਤੁਹਾਡਾ ਬੱਚਾ ਸਿੱਖ ਬਣ ਗਿਆ, ਉਹ ਜਿਹੜੀ ਮਰਜ਼ੀ ਸੰਗਤ ਚਲਾ ਜਾਏ ਉਹਦਾ ਰੰਗ ਕੋਈ ਲਾਹ ਨਹੀਂ ਸਕਦਾ। ਤੇ ਜੇ ਕੋਈ ਕਹਿੰਦਾ ਨਾ ਮੈਂ ਸਿੱਖੀ ਛੱਡੀ, ਉਹ ਸਿੱਖ ਬਣਿਆ ਹੀ ਨਹੀਂ ਸੀ, ਸਿੱਖੀ ਤੇ ਆਤਮਾ ਤੇ ਚੜਿਆ ਰੰਗ ਆ। ਜਿਹਨੂੰ ਆਰੀਆਂ ਦੇ ਦੰਦੇ ਨਾ ਲਾ ਸਕੇ, ਉਬਲਦੀਆਂ ਦੇਗਾਂ ਇਹਨੂੰ ਲਾਹ ਨਾ ਸਕੀਆਂ, ਜਿਹੜਾ ਚੜਿਆ ਰੰਗ ਹੈ, ਜਦੋਂ ਰੰਗ ਚੜ ਜਾਏ ਫਿਰ ਇਹ ਉਤਰ ਨਹੀਂ ਸਕਦਾ, ਰੰਗ ਚੜਿਆ ਹੀ ਨਹੀਂ ਸੀ। ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਉਹਨੂੰ ਨਾ ਦਾਗ ਲੱਗਦਾ ਇਹ ਨਾ ਮੈਲਾ ਹੁੰਦਾ, ਜਿਹਨੂੰ ਰੰਗ ਚੜ ਜਾਂਦਾ, ਜਿਹਨੂੰ ਚੜਿਆ ਹੀ ਨਹੀਂ ਉਹ ਪਖੰਡ ਕਰ ਸਕਦਾ। ਕਹਿੰਦਾ ਮੈਨੂੰ ਕੌਮ ਨੇ ਕੀ ਦਿੱਤਾ, ਇਹਦਾ ਮਤਲਬ ਕੌਮ ਕੋਲੋਂ ਕੁਝ ਲੈਣ ਵਾਸਤੇ ਤੂੰ ਸਿੱਖ ਬਣਿਆ, ਤੇ ਜੇ ਭਲਾ ਕੌਮ ਤੈਨੂੰ ਨਹੀਂ ਦਿੱਤਾ ਤੇ ਤੂੰ ਸਿੱਖੀ ਛੱਡੀ। ਇਸ ਤਰ੍ਹਾਂ ਨਹੀਂ ਹੁੰਦਾ, ਭਾਵੇਂ ਕੋਈ ਗ੍ਰੰਥੀ ਏ, ਭਾਵੇਂ ਕੋਈ ਰਾਗੀ ਏ, ਭਾਵੇਂ ਕੋਈ ਢਾਡੀ ਏ, ਭਾਵੇਂ ਕੋਈ ਪ੍ਰਚਾਰਕ ਹੈ, ਭਾਵੇਂ ਕੋਈ ਸੇਵਾਦਾਰ ਹੈ, ਪਹਿਲਾਂ ਸਿੱਖ ਹੈ ਤੇ ਫਿਰ ਉਹ ਦੂਜੇ ਕੰਮ ਨਾਲ ਜੁੜਿਆ ਹੋਇਆ। ਜੇ ਪਹਿਲਾਂ ਸਿੱਖ ਨਹੀਂ ਫਿਰ ਉਹ ਇਸ ਕਿੱਤੇ ਨਾਲ ਜੁੜ ਕੇ ਸਿੱਖੀ ਨਹੀਂ ਕਮਾ ਸਕਦਾ। ਇੰਨੀ ਕੁ ਮੈਂ ਬੇਨਤੀ ਕਰਦੇ ਹਾਂ, ਆਓ ਤੱਕੋ ਜਰਾ। ਮਾਤਾ ਗੁਜਰ ਕੌਰ ਜੀ ਨੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਤੁਹਾਡੇ ਉੱਤੇ ਪਹਿਲਾਂ ਤੁਹਾਡੇ ਲਾਲਚ ਦਾ ਜਾਲ ਪਾਇਆ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਰੁਤਬਿਆਂ ਦਾ ਲਾਲਚ ਦਿੱਤਾ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਆਪਣੇ ਪੀਰ ਬਣਾਉਣ ਦਾ ਵੀ ਯਤਨ ਕੀਤਾ ਜਾਏਗਾ। ਪਰ ਇੱਕ ਵੀ ਸਰਕਾਰ ਦੀ ਗੱਲ ਨਹੀਂ ਮੰਨਣੀ, ਤੁਹਾਡੇ ਦਾਦੇ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣਾ ਸੀਸ ਤੇ ਕਲਮ ਕਰਵਾ ਲਿਆ, ਪਰ ਜ਼ਾਲਮ ਸਰਕਾਰ ਦੀ ਈਨ ਨਹੀਂ ਮੰਨੀ। ਮਾਤਾ ਗੁਜਰ ਕੌਰ ਨੇ ਦੋਵਾਂ ਬੱਚਿਆਂ ਨੂੰ ਤਿਆਰ ਕਰਕੇ ਹਕੂਮਤ ਦੇ ਦਰੋਗੇ ਨਾਲ ਤੋਰਿਆ। 11 ਪੋਹ 1761 ਬਿਕਰਮੀ ਦੋਵੇਂ ਸਾਹਿਬਜ਼ਾਦੇ ਕਚਹਿਰੀ ਵਿੱਚ ਦਾਖਲ ਹੋਏ ਨੇ। ਆਓ ਤੱਕੋ ਜਰਾ, ਜਿਵੇਂ ਜਾ ਕੇ ਦੋਵਾਂ ਵੀਰਾਂ ਨੇ ਗੱਜ ਕੇ ਕਚਹਿਰੀ ਚ ਫਤਿਹ ਬੁਲਾਈਏ, ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜਥਾ। ਇਹਨਾਂ ਸਤਰਾਂ ਦੇ ਅੰਦਰ ਬੜੇ ਪਿਆਰ ਨਾਲ ਸਰਵਣ ਕਰੋ, ਇਉਂ ਬਿਆਨ ਕਰ ਰਿਹਾ।

ಕ್ಷಣಕ್ಕ ಚಾರಿ

ਜੇਕਰ ਹੋ ਜੋ ਮੁਸਲਮਾਨ ਪਲਟਣ ਤੇ ਕਦੀਰਾ।

0: 11 ਪੋਸਟ 1761 ਬਿਕਰੀ ਪੂਰਾ ਟਿਲ ਲਾਇਆ ਸਰਕਾਰੀ ਬੰਦਿਆਂ ਨੇ ਸ਼ਾਮ ਦਾਮ ਦੰਡ ਫੇਦ ਪੂਰਾ ਲਾਲਚ ਦਿੱਤਾ ਉਸ ਤੋਂ ਬਾਅਦ ਆਖਿਆ ਤੁਹਾਨੂੰ ਆਪਣੇ ਪੀਰ ਮੰਨ ਲਿਆ ਜਾਏਗਾ ਤੁਸੀਂ ਗੱਜ ਕੇ ਫਤਿਹ ਬੁਲਾਉਂਦੇ ਹੋ ਵਜ਼ੀਰ ਖਾਨ ਦੀ ਕਚਹਿਰੀ ਏ ਇੱਥੇ ਫਤਿਹ ਪ੍ਰਵਾਨ ਨਹੀਂ ਇੱਥੇ ਝੁੱਕ ਕੇ ਸਲਾਮ ਕਰਨਾ ਪੈਂਦਾ ਹੈ ਬਾਬਾ ਫਤਿਹ ਸਿੰਘ ਨੇ ਆਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ ਫਤਿਹ ਬੁਲਾਉਣੀ ਸਿੱਖੀਏ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Oh, bhi maar ditte gaye ne. Tuhanu duniya 'ch koi singh nahi reh gaya.

ਖਾਲਸੇ ਨੂੰ ਨੇਸ ਤੋਂ ਨਮੂਦ ਕਰ ਦਿੱਤਾ ਗਿਆ ਹੈ, ਤੁਸੀਂ ਕੇਵਲ ਦੋਵੇਂ ਹੀ ਰਹਿ ਗਏ ਹੋ। ਜੇਕਰ ਅੱਜ ਵੀ ਸਾਡੀ ਗੱਲ ਪ੍ਰਵਾਨ ਕਰਦੇ ਹੋ, ਇਸਲਾਮ ਦੇ ਦਾਇਰੇ ਚ ਆਉਂਦੇ ਹੋ, ਸਰਕਾਰ ਤੁਹਾਡੇ ਤੇ ਮਿਹਰਬਾਨ ਹੋ ਕੇ ਤੁਹਾਡੀ ਜ਼ਿੰਦਗੀ ਬਖਸ਼ ਸਕਦੀ ਏ। ਸਾਹਿਬਜ਼ਾਦਿਆਂ ਮੋੜ ਜਵਾਬ ਦਿੱਤਾ, ਉਹ ਅਸੀਂ ਸ਼ੇਰ ਦੇ ਪੁੱਤਰ ਹਾਂ, ਸ਼ੇਰ ਸੂਬੇ, ਜਿਹਦਾ ਨਾਮ ਸੁਣ ਕੇ ਵੈਰੀ ਦਲ ਕੰਬਣ। ਸਾਡਾ ਪਿਤਾ ਹੈ ਬੜਾ ਦਲੇਰ ਸੂਬੇ, ਕੋਈ ਤਾਕਤ ਨਹੀਂ ਉਸ ਨੂੰ ਜਿੱਤ ਸਕਦੀ। ਐਵੇਂ ਕਰਨਾ ਤੂੰ ਹੇਰ ਫੇਰ ਸੂਬੇ, ਉਹ ਗਿੱਦੜ ਸ਼ੇਰਾਂ ਨੂੰ ਜੇਕਰ ਡਰਾਉਣ ਲੱਗ ਪਏ, ਦੁਨੀਆਂ ਵਿਚ ਸ਼ਾਹ ਜਾਊ ਹਨੇਰ ਸੂਬੇ। ਸਾਨੂੰ ਲੋੜ ਨਹੀਂ ਦੌਲਤ ਮਰਬਿਆਂ ਦੀ, ਮੋਹ ਸਕਦੇ ਨਹੀਂ ਮਾਇਆ ਦੇ ਢੇਰ ਸੂਬੇ। ਹੁਸਨ ਪਰੀਆਂ ਦਾ ਸਾਨੂੰ ਨਹੀਂ ਪੋਹ ਸਕਦਾ, ਸਾਡੇ ਹੌਸਲੇ ਵਾਂਗ ਸ਼ਮੇਰ ਸੂਬੇ। ਸੂਲੀ ਚਾੜ ਭਾਵੇਂ ਪੁੱਠੀ ਖੱਲ ਲਾ ਦੇ, ਕਾ ਤੂੰ ਲਾਮਨਾ ਏ ਬਹੁਤੀ ਦੇਰ ਸੂਬੇ। ਅਸਾਂ ਧਰਮ ਦੇ ਉੱਤੋਂ ਕੁਰਬਾਨ ਹੋਣਾ, ਜੱਗ ਤੇ ਆਵਣਾ ਨੀ ਦੂਜੀ ਵੇਰ ਸੂਬੇ। 11 ਪੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਹਕੂਮਤ ਦਾ ਕੋਈ ਚਾਰਾ ਨਾ ਚੱਲਿਆ, ਕਚਹਿਰੀ ਬਰਖਾਸਤ ਕਰ ਦਿੱਤੀ ਗਈ। ਸਾਹਿਬਜ਼ਾਦੇ ਠੰਡੇ ਬੁਰਜ ਦੇ ਅੰਦਰ ਮਾਤਾ ਗੁਜਰ ਕੌਲ ਕੋਲ ਭੇਜ ਦਿੱਤੇ ਗਏ। ਸਾਹਿਬਜ਼ਾਦਿਆਂ ਨੂੰ ਆਉਂਦਿਆਂ ਮਾਤਾ ਨੇ ਪੁੱਛਿਆ ਜੋ ਕੁਝ ਵਾਪਰਿਆ। ਬਾਖੂਬ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਨੂੰ ਆ ਕੇ ਦੱਸ ਦਿੱਤਾ। ਅਗਲਾ ਦਿਨ ਹੈ 12 ਪੋਹ ਦਾ, ਵਜ਼ੀਰ ਖਾਂ ਨੇ ਐਲਾਨ ਕਰ ਦਿੱਤਾ ਆਖਰੀ ਪੇਸ਼ੀ 13 ਪੋਹ ਨੂੰ ਹੋਏਗੀ, ਉਸ ਦਿਨ ਇਹਨਾਂ ਬੱਚਿਆਂ ਦੇ ਮੁਕਦਮੇ ਦਾ ਫੈਸਲਾ ਕਰ ਦਿੱਤਾ ਜਾਏਗਾ। ਗੁਰੂ ਪਿਆਰੇ ਖਾਲਸਾ ਜੀ, ਉਹ ਧਿਆਨ ਦੇਣਾ, 12 ਅਤੇ 13 ਪੋਹ ਦੀ ਦਰਮਿਆਨੀ ਰਾਤ ਹੈ। ਸਾਹਿਬਜ਼ਾਦੇ ਮਾਤਾ ਗੁਜਰ ਕੌਰ ਉਹਨਾਂ ਨੂੰ ਸਾਖੀਆਂ ਸੁਣਾਉਂਦਿਆਂ ਹੋਇਆਂ ਰਾਤ ਨੂੰ ਜਦੋਂ ਉਹ ਨੀਂਦ ਦੀ ਅਗੋਸ਼ ਚ ਗਏ, ਇੱਕ ਪੈਰਾਂ ਦਾ ਖੜਕਾ ਸੁਣਾਈ ਦਿੱਤਾ। ਰਾਤ ਦਾ ਵੇਲਾ ਹੈ, ਜਦੋਂ ਮਾਤਾ ਗੁਜਰ ਕੌਰ ਨੇ ਵੇਖਿਆ ਇੱਕ ਸਾਹਮਣੇ ਪਿਆਰਾ ਹੈ, ਬਾਬਾ ਮੋਤੀ ਰਾਮ ਮਹਿਰਾ। ਉਹਦੇ ਹੱਥ ਦੇ ਵਿੱਚ ਦੁੱਧ ਦਾ ਗੜਵਾ ਹੈ, ਨਾਲ ਉਹਨੇ ਗਲਾਸ ਛੰਨੇ ਫੜੇ ਹੋਏ ਨੇ, ਉਹ ਲੈ ਕੇ ਬੁਰਜ ਦੇ ਅੰਦਰ ਆਇਆ। ਆ ਕੇ ਮਾਤਾ ਗੁਜਰ ਕੌਰ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ। ਕਹਿੰਦਾ, ਮਾਂ ਜੀ, ਮੈਨੂੰ ਪਤਾ ਹੈ ਤੁਸੀਂ ਇੰਨੀਆਂ ਮੁਸੀਬਤਾਂ ਝਾਗ ਰਹੇ ਹੋ, ਤੁਹਾਡੇ ਪਤੀ ਨੇ ਹਿੰਦੁਸਤਾਨ ਦਾ, ਹਿੰਦੂਆਂ ਦਾ ਡੁੱਬਦਾ ਧਰਮ ਦਾ ਬੇੜਾ ਬਚਾਉਣ ਵਾਸਤੇ ਕੁਰਬਾਨੀਆਂ ਕੀਤੀਆਂ, ਤੇ ਤੁਸਾਂ ਆਨੰਦਪੁਰ ਦੇ ਕਿਲਿਆਂ ਨੂੰ ਛੱਡਿਆ ਹੈ ਕਿਸੇ ਆਪਣੀ ਗਰਜ ਕਰਕੇ ਨਹੀਂ, ਕੇਵਲ ਤੇ ਆਣ ਤੇ ਸ਼ਾਨ ਸਵੈਮਾਨ ਦੀ ਖਾਤਰ, ਕਿਉਂਕਿ ਦੁਨੀਆਂ ਦੇ ਲੋਕਾਂ ਨੂੰ ਜਿਉਣ ਦੀ ਜਾਚ ਸਿਖਾ ਰਹੇ ਹੋ। ਮੈਂ ਤੁਹਾਡੀਆਂ ਮੁਸੀਬਤਾਂ ਤੇ ਨਹੀਂ ਘਟਾ ਸਕਦਾ ਮਾਂ ਜੀ, ਪਰ ਮੈਂ ਆਹ ਦੁੱਧ ਲੈ ਕੇ ਆਇਆ, ਤੁਸੀਂ ਕਈਆਂ ਦਿਨਾਂ ਤੋਂ ਭੁੱਖੇ ਹੋ, ਤੁਸਾਂ ਕੋਈ ਛਕਿਆ ਨਹੀਂ, ਕਹਿਰ ਦੀ ਸਰਦੀ ਏ, ਤੁਹਾਡੇ ਕੋਲ ਬਸਤਰ ਵੀ ਕੋਈ ਨਹੀਂ, ਆਪ ਦੁੱਧ ਛਕ ਲਓ ਤੇ ਇਹਨਾਂ ਬੱਚਿਆਂ ਨੂੰ ਛਕਾ ਦਿਓ। ਇਹ ਬਾਬਾ ਮੋਤੀ ਰਾਮ ਮਹਿਰਾ ਹਿੰਦੂ ਵੀਰਾਂ ਦਾ ਪ੍ਰਸ਼ਾਦਾ ਤਿਆਰ ਕਰਦਾ ਹੈ। ਯਾਦ ਰਹੇ ਗੁਰੂ ਪਿਆਰੇ ਖਾਲਸਾ ਜੀ, ਧਿਆਨ ਦੇਣਾ, ਸਾਡੇ ਦੇਸ਼ ਦੇ ਅੰਦਰ ਜਿਵੇਂ 33 ਕਰੋੜ ਨੂੰ ਰੱਬ ਮੰਨਿਆ ਹੋਇਆ ਸੀ, 4 ਵਰਨਾ ਚ ਲੋਕ ਵੰਡੇ ਹੋਏ, ਇੱਕ ਇਸਲਾਮ ਧਰਮ ਵੱਡਾ ਤੇ ਸਨਾਤਨ ਮਤ ਵੱਡਾ ਮੰਨਿਆ ਜਾਂਦਾ ਹੈ, ਉਹਨਾਂ ਦੇ ਖਾਣੇ ਵੰਡੇ ਹੋਏ। ਜੇ ਹਿੰਦੂ ਚੜ੍ਹਦੇ ਨੂੰ ਸਜਦਾ ਕਰਦਾ ਪਾਣੀ ਦਿੰਦਾ ਹੈ, ਤੇ ਮੁਸਲਮਾਨ ਲਹਿੰਦੇ ਵਾਲੇ ਪਾਸੇ ਨੂੰ ਨਮਾਜ਼ ਪੜ੍ਹਦਾ ਹੈ। ਜੇ ਹਿੰਦੂ ਮੁਰਦੇ ਨੂੰ ਸੁਬੁਰਦੇ ਆਤਿਸ਼ ਕਰਦਾ ਹੈ, ਤੇ ਮੁਸਲਮਾਨ ਜਿਹੜਾ ਉਹ ਸੁਬੁਰਦੇ ਖਾਕ ਕਰਦਾ ਹੈ। ਹਰ ਚੀਜ਼ ਵੰਡੀ ਹੋਈ ਸੀ, ਇਹ ਤੇ ਜੰਮਣਾ ਮਰਨਾ ਇਕੱਲਾ ਨਹੀਂ, ਖਾਣਾ ਵੰਡਿਆ ਹੋਇਆ। ਹੁਣ ਮੁਸਲਮਾਨ ਹਲਾਲ ਕਰਕੇ ਮੀਟ ਖਾਂਦੇ ਆ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ ਕਹਿ ਕੇ ਜ਼ਬਾਹ ਕਰਦੇ ਆ, ਉਹਨੂੰ ਉਹ ਹਲਾਲ ਸਮਝਦੇ ਆ। ਹਿੰਦੂ ਵੀਰ ਜਿਹੜੇ ਉਹ ਝਟਕਾ ਮਾਸ ਖਾਂਦੇ ਸਨ। ਇਸ ਕਰਕੇ ਅੱਜ ਵੀ ਫੌਜ ਦੇ ਅੰਦਰ ਜਿਹੜੀਆਂ ਸਿੱਖ ਰਜਮੈਂਟਾਂ ਨੇ ਉਹਨਾਂ ਦੇ ਲਾਂਗਰੀ ਹੋਰ ਹੁੰਦੇ ਨੇ, ਜਿਹੜੇ ਮੁਸਲਮਾਨ ਨੇ ਉਹਨਾਂ ਦੇ ਲਾਂਗਰੀ ਵੀ ਉਹਨਾਂ ਵਰਗੇ, ਤੇ ਜਿਹੜੀਆਂ ਰਲੀਆਂ ਮਿਲੀਆਂ ਪਲਟਣਾਂ ਨੇ ਉਹਨਾਂ ਚ ਦੋਵੇਂ ਤਰ੍ਹਾਂ ਦੇ ਲਾਂਗਰੀ ਪਾਏ ਜਾਂਦੇ ਨੇ, ਕਿਉਂਕਿ ਖਾਣਾ ਵੰਡਿਆ ਹੋਇਆ। ਇਹ ਬਾਬਾ ਮੋਤੀ ਰਾਮ ਮਹਿਰਾ ਜਿਹੜੇ ਹਿੰਦੂ ਮੁਲਾਜ਼ਮ ਸੂਬੇਦਾਰ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਕੰਮ ਕਰਦੇ ਸਨ, ਮੁਲਾਜ਼ਮ ਸਨ, ਉਹਨਾਂ ਦਾ ਇਹ ਖਾਣਾ ਤਿਆਰ ਕਰਦਾ ਹੈ, ਤੇ ਇਸ ਕਰਕੇ ਇੱਕ ਮੁਲਾਜ਼ਮ ਠੰਡੇ ਬੁਰਜ ਜਾ ਸਕਦਾ ਹੈ ਨਹੀਂ, ਤੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੇ ਕੋਲ ਬਾਹਰੋਂ ਬੰਦੇ ਆ ਸਕਣਾ ਉਸ ਵੇਲੇ ਬਿਲਕੁਲ ਨਾਮੁਮਕਿਨ ਹੈ। ਮੁਲਾਜ਼ਮ ਬੰਦਾ ਅੱਜ ਵੀ ਕਿਤੇ ਕਚਹਿਰੀ ਚ ਆਵੇ ਜਾਏ, ਥਾਣੇ ਜਾਵੇ, ਉਹਨੂੰ ਥੋੜਾ ਪੁੱਛਿਆ ਜਾਂਦਾ ਤੂੰ ਕਿੱਧਰ ਆਇਆ ਤੇ ਕਿਉਂ ਆਇਆ। ਇਸ ਕਰਕੇ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਬਹੁਤ ਵੱਡੀ ਏ। ਹਕੂਮਤ ਦੇ ਉਹ ਬਾਗੀ ਨੇ, ਪਰ ਉਹਨਾਂ ਦੀ ਸੇਵਾ ਕਰਨਾ ਇਹ ਵੀ ਜਾਣਦਾ ਏ, ਜੇ ਪਤਾ ਲੱਗ ਗਿਆ ਮੇਰਾ ਪਰਿਵਾਰ ਬਾਲ ਬੱਚਾ ਕੋਹਲੂ ਚ ਪੀੜ ਦਿੱਤਾ ਜਾਵੇਗਾ, ਪਰ ਫਿਰ ਵੀ ਉਹ ਸੋਚਦਾ ਕਿ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਦੁੱਖ ਜਰ ਰਹੇ ਨੇ, ਉਹ ਸਾਡੀ ਖਾਤਰ ਜਰ ਰਹੇ ਨੇ। ਉਹਨਾਂ ਆ ਕੇ ਤਰਲਾ ਮਾਰਿਆ, ਮਾਂ ਜੀ ਆ ਦੁੱਧ ਛਕ ਲਓ। ਮਾਤਾ ਗੁਜਰ ਕੌਰ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਤੇ ਆਪ ਛਕਿਆ। ਜਦੋਂ ਤੁਰਨ ਲੱਗਾ, ਮਾਤਾ ਜੀ ਨੇ ਤੁਰਨ ਲੱਗਿਆਂ ਆਖਿਆ, ਬੇਟਾ
ਇਸ ਅੰਧਕਾਰ ਦੇ ਸਮੇਂ ਵਿਚ ਪਿਛਲੇ ਕਈਆਂ ਦਿਨਾਂ ਤੋਂ ਲੈ ਕੇ ਜੇ ਗੰਗੂ ਮਿਲਿਆ ਉਹ ਵੀ ਨਮਕ ਹਰਾਮ, ਜੇ ਸੂਬੇਦਾਰ ਦੀ ਕਚਹਿਰੀ ਵਿਚ ਆਏ ਆ ਲੋਕ ਸਾਡੇ ਵੱਲ ਬਹੁਤ ਭੈੜੀਆਂ ਨਿਗਾਹਾਂ ਨਾਲ ਵੇਖ ਰਹੇ ਨੇ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਮੈਂਬਰ ਨੇ, ਪਰ ਤੇਰੇ ਅੰਦਰ ਪਿਆਰ ਜਾਗਿਆ ਗੁਰੂ ਦਾ, ਤੇਰੇ ਅੰਦਰੋਂ ਸਾਨੂੰ ਬੜੀ ਅੱਜ ਆਪਣੱਤ ਦਿਖਾਈ ਦਿੱਤੀ ਏ, ਤੇ ਮੇਰੇ ਲਾਲ ਕੱਲ ਇਹਨਾਂ ਬੱਚਿਆਂ ਦੇ ਮੁਕਦਮੇ ਦਾ ਫੈਸਲਾ ਹੋ ਜਾਏਗਾ। ਇਹ ਬੱਚੇ ਆ ਕੇ ਗੱਲਾਂ ਕਰ ਰਹੇ ਸਨ, ਕੱਲ ਜੋ ਕੁਝ ਵੀ ਕਚਹਿਰੀ ਵਿਚ ਵਾਪਰੇ ਮੈਨੂੰ ਆ ਕੇ ਦੱਸ ਜਾਈ। ਬਾਬਾ ਮੋਤੀ ਰਾਮ ਜੀ ਮਹਿਰਾ ਬਰਤਨ ਸਮੇਟ ਕੇ ਤੁਰਿਆ ਤੇ ਮਾਤਾ ਗੁਜਰ ਕੌਰ ਨੇ ਇਹਨੂੰ ਜਿਹੜੀ ਉਹ ਜੋ ਵੀ ਕਚਹਿਰੀ ਚ ਹੋਣ ਬਾਰੇ ਦੱਸਣ ਦੀ ਗੱਲ ਕਹੀ ਤੇ ਇਹਨੇ ਸਵੀਕਾਰ ਕਰ ਲਈ ਤੇ ਚਲਾ ਗਿਆ। ਹੁਣ ਗੁਰੂ ਪਿਆਰਿਓ ਧਿਆਨ ਦੇਣਾ, 12 ਪੋਹ ਰਾਤ ਇੱਕ ਵਾਰੀ ਬੱਚਿਆਂ ਨੂੰ ਜਗਾਇਆ, ਬੱਚੇ ਫੇਰ ਸਵਾਏ ਗਏ, ਕਹਿਰ ਦੀ ਸਰਦੀ ਏ ਨੀਂਦ ਵੀ ਕਿੰਨੀ ਕਾ ਸਕਦੀ ਸੀ। ਜਦੋਂ 13 ਪੋਹ ਦਾ ਦਿਹਾੜਾ ਆਇਆ, ਸਵੇਰ ਦਾ ਵੇਲਾ ਹੈ, ਹਕੂਮਤ ਦੇ ਦਰੋਗੇ ਦਗੜ ਦਗੜ ਕਰਦੇ ਆਏ, ਉਹਨਾਂ ਨੇ ਆ ਕੇ ਫੇਰ ਠੰਡੇ ਬੁਰਜ ਦੇ ਵਿਚੋਂ ਮਾਤਾ ਗੁਜਰ ਕੌਰ ਨੂੰ ਆਵਾਜ਼ ਮਾਰੀ, ਮਾਂ ਜੀ ਜਲਦੀ ਇਹਨਾਂ ਬੱਚਿਆਂ ਨੂੰ ਉਠਾਓ, ਸਾਡੇ ਨਾਲ ਤੋਰੋ, ਅੱਜ ਇਹਨਾਂ ਦੇ ਮੁਕਦਮੇ ਦਾ ਫੈਸਲਾ ਹੋ ਜਾਏਗਾ। ਹੁਣ ਜਦੋਂ ਮਾਤਾ ਗੁਜਰ ਕੌਰ ਨੇ ਉਹਨਾਂ ਬੱਚਿਆਂ ਨੂੰ ਦੁਬਾਰਾ ਜਗਾਇਆ, ਹੁਣ ਬੱਚੇ ਦੀ ਨੀਂਦ ਏਦਾਂ ਦੀ ਹੁੰਦੀ, ਸਿਆਣਾ ਬੰਦਾ ਤੇ ਜਾਗ ਪੈਂਦਾ ਹੈ, ਬੱਚਾ ਜਦੋਂ ਇੱਕ ਵਾਰ ਜਾਗ ਕੇ ਦੁਬਾਰਾ ਸੌਂ ਜਾਏ ਉਹਨੂੰ ਸਵੇਰੇ ਉਠਾਉਣਾ ਵੀ ਬੜਾ ਔਖਾ ਹੈ। ਮਾਂ ਨੇ ਆਵਾਜ਼ ਮਾਰ ਕੇ ਜਦੋਂ ਉਠਾਇਆ ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦਾ, ਮਾਂ ਜੀ ਬੜਾ ਆਨੰਦ ਆ ਰਿਹਾ ਸੀ ਜਦੋਂ ਤੁਸੀਂ ਜਗਾਇਆ ਤੇ ਸਾਡਾ ਆਨੰਦ ਜਾਂਦਾ ਰਿਹਾ। ਮਾਤਾ ਗੁਜਰ ਕੌਰ ਕਹਿਣ ਲੱਗੀ, ਮੇਰੇ ਲਾਲ 4 ਸਾਲ ਹੋ ਗਏ ਨੇ ਤੁਹਾਡੀ ਮਾਂ ਗੁਜਰੀ ਨੂੰ, 4 ਸਾਲ ਅੱਜ ਤੱਕ ਤੁਸਾਂ ਮੇਰੇ ਤੇ ਕਦੇ ਗਿਲਾ ਨਹੀਂ ਕੀਤਾ, ਹੁਣ ਤੇ ਜ਼ਿੰਦਗੀ ਦੀਆਂ ਘੜੀਆਂ ਬੜੀਆਂ ਥੋੜੀਆਂ ਰਹਿ ਗਈਆਂ ਨੇ ਪੁੱਤਰਾ, ਹੁਣ ਤੁਹਾਡੇ ਅੰਦਰ ਵੀ ਗਿਲੇ ਗੁਜ਼ਾਰੀਆਂ ਚੱਲ ਪਈਆਂ। ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗਾ, ਮਾਂ ਜੀ ਦਿਲ ਹੌਲਾ ਨਾ ਕਰੋ, ਗੱਲ ਇਸ ਤਰ੍ਹਾਂ ਕਿ ਜਦੋਂ ਰਾਤ ਅਸੀਂ ਸੌਣ ਲੱਗੇ ਸਾਂ ਤੁਸੀਂ ਸਾਨੂੰ ਇਹ ਸਾਖੀਆਂ ਸੁਣਾਈਆਂ ਸੀ ਕਿ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪਿੰਜਰੇ ਦੇ ਅੰਦਰ ਕੈਦ ਕੀਤੇ ਹੋਏ ਸਨ, ਉਸ ਪਿੰਜਰੇ ਦੇ ਥੱਲੇ ਅੰਦਰ ਨੂੰ ਤਿੱਖੇ ਕਿੱਲ ਲੱਗੇ ਹੋਏ ਸਨ, ਨਾ ਉਹ ਸਿੱਧੇ ਖਲੋ ਸਕਦੇ ਸਨ, ਨਾ ਪਾਸਾ ਪਰਤ ਸਕਦੇ ਸਨ, ਜੇ ਥੋੜਾ ਬਹੁਤਾ ਵੀ ਸਰੀਰ ਕਿਤੇ ਹਿਲਦਾ ਉਹ ਤਿੱਖੇ ਕਿੱਲ ਉਹਨਾਂ ਦੇ ਸਰੀਰ ਚਰਗ ਪਾਉਂਦੇ ਜਾਂਦੇ ਸਨ, ਹਕੂਮਤ ਦਾ ਦਰੋਗਾ ਉਹਨਾਂ ਤੇ ਲੂਣ ਤੇ ਮਿਰਚਾਂ ਧੂੜ ਰਿਹਾ ਸੀ। ਤੁਸੀਂ ਦੱਸਿਆ ਸੀ ਨਾ ਤੁਹਾਡੇ ਦਾਦਾ ਜੀ ਕਿੰਨੇ ਮਹਾਨ ਨੇ, ਤੇ ਮਾਂ ਜੀ ਤੁਸਾਂ ਹੀ ਦੱਸਿਆ ਸੀ ਕਿ ਤੁਹਾਡੇ ਦਾਦੇ ਦੇ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੇ ਅੰਦਰ 16 ਪੈਰ 33 ਤਵੀ ਤੇ ਬੈਠੇ ਰਹੇ, ਉਹਨਾਂ ਦੇ ਸਰੀਰ ਦੀ ਚਰਬੀ ਚਿਰੜ ਚਿਰੜ ਕਰਦੀ 33 ਲੋਹ ਤੇ ਪੈ ਕੇ ਛੱਡਦੀ ਰਹੀ, ਪਹਿਲਾਂ ਉਹਨਾਂ ਨੂੰ ਦੇਗ ਚ ਉਬਾਲਿਆ ਗਿਆ, ਉਹ ਕਿੱਡੇ ਮਹਾਨ ਸਨ। ਜਦੋਂ ਤੁਸੀਂ ਰਾਤ ਸੌਣ ਲੱਗਿਆ ਉਹਨਾਂ ਦੀਆਂ ਸਾਖੀਆਂ ਸੁਣਾਈਆਂ ਤੇ ਇੰਜ ਲੱਗਿਆ ਸਰੀਰ ਤੇ ਭਾਵੇਂ ਸਾਡੇ ਠੰਡੇ ਬੁਰਚ ਪਏ ਨੇ ਪਰ ਸਾਡੀਆਂ ਆਤਮਾ ਅਡਾਰੀ ਮਾਰ ਕੇ ਦਾਦੇ ਦੀ ਗੋਦ ਵਿਚ ਜਾ ਬੈਠੀਆਂ ਨੇ, ਤੇ ਜਦੋਂ ਤੁਸਾਂ ਜਗਾਇਆ ਮਾਂ ਜੀ ਉਦੋਂ ਦਾਦੇ ਦੀ ਗੋਦ ਦਾ ਨਿੱਘ ਚਲਾ ਗਿਆ, ਇੰਨਾ ਕੁ ਗਿਲਾ ਕੀਤਾ ਹੈ, ਹੋਰ ਤੁਹਾਡੇ ਤੇ ਸਾਨੂੰ ਗਿਲਾ ਕੋਈ ਨਹੀਂ। ਮਾਤਾ ਗੁਜਰ ਕੌਰ ਨੇ ਆਖਿਆ, ਪੁੱਤਰੋ ਜਿਹੜੇ ਦਾਦੇ ਦੀ ਗੋਦ ਦਾ ਨਿੱਘ ਇੰਨਾ ਚੰਗਾ ਲੱਗਾ ਇਹਨੂੰ ਫੇਰ ਮੰਨਣਾ ਚਾਹੁੰਦੇ ਹੋ? ਬੱਚੇ ਕਹਿਣ ਲੱਗੇ, ਮਾਂ ਜੀ ਕੋਈ ਉਪਰਾਲਾ ਹੋ ਸਕਦਾ ਹੈ? ਮਾਤਾ ਜੀ ਨੇ ਆਖਿਆ, ਹਾਂ ਪੁੱਤਰਾ ਆ ਜਿਹੜੇ ਆਵਾਜ਼ਾਂ ਮਾਰ ਰਹੇ ਨੇ ਬੁੱਚੜ ਇਸੇ ਕਰਕੇ ਆਵਾਜ਼ਾਂ ਮਾਰ ਰਹੇ ਨੇ ਕਿ ਤੁਹਾਡੇ ਸਰੀਰ ਦੇ ਪਿੰਜਰੇ ਟੁੱਟਣ, ਇਹਨਾਂ ਵਿੱਚੋਂ ਤੁਹਾਡੀਆਂ ਆਤਮਾ ਆਜ਼ਾਦ ਹੋ ਜਾਣ, ਸਦਾ ਵਾਸਤੇ ਦਾਦੇ ਦੀ ਗੋਦ ਵਿੱਚ ਜਾ ਕੇ ਬਹਿ ਜਾਇਓ, ਫਿਰ ਕੋਈ ਦੁਨੀਆਂ ਦੀ ਤਾਕਤ ਹਕੂਮਤ ਦੀ ਤਾਕਤ ਤੁਹਾਨੂੰ ਦਾਦੇ ਦੀ ਗੋਦ 'ਚ ਉਠਾ ਨਹੀਂ ਸਕੇਗੀ। ਅੱਛਾ ਮਾਂ ਜੀ ਫਿਰ ਜਲਦੀ ਤਿਆਰ ਕਰੋ, ਫਿਰ ਅਸੀਂ ਜਲਦੀ ਦਾਦੇ ਦੀ ਗੋਦ ਵਿੱਚ ਜਾਣਾ ਚਾਹੁੰਦੇ ਹਾਂ। ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਤਿਆਰ ਕਰਕੇ ਠੰਡੇ ਬੁਰਜ 'ਚੋਂ ਅਲਵਿਦਾ ਕਰਨ ਲੱਗੇ ਨੇ। ਬੜੇ ਪਿਆਰੇ ਬੋਲ ਕੌਮ ਦੇ ਹੋ ਗੁਜਰੇ ਮਹਾਨ ਢਾਡੀ ਗਿਆਨੀ ਸ਼ੀਤਲ ਸਾਹਿਬ ਨੇ ਲਿਖੇ ਨੇ, ਉਹ ਕਹਿੰਦੇ ਨੇ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਕਹਿੰਦੇ ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਹੀਂ ਆਉਣਾ ਅੰਮੀਏ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਮਾਂ ਜੀ ਅਸੀਂ ਔਂਸੀਆਂ ਪਾ ਕੇ। ਫਤਿਹ ਸਿੰਘ ਕਹਿੰਦਾ, ਮਾਂ ਮੇਰਾ ਜੀ ਨਹੀਂ ਲੱਗਣਾ, ਤੂੰ ਛੇਤੀ ਆਉਣਾ ਨਹੀਂ ਤੇ ਰੁੱਸਜੂ ਫਤਿਹ ਸਿੰਘ, ਤੇਰਾ ਜੀ ਪਰਚਾਉਣਾ ਮਿੰਨਤਾਂ ਕਰ ਕਰ ਅੰਮੀਏ ਫਿਰ ਪਊ ਮਨਾਉਣਾ, ਤੇਰੀ ਗੋਦੀ ਬਾਜ ਮਾਂ ਸੱਚ ਖੰਡ ਨਹੀਂ ਪਾਉਣਾ, ਮਾਵਾਂ ਬਾਜੋਂ ਲੱਗਦਾ ਮਾਂ ਸਵਰਗ ਡਰਾਉਣਾ। ਉੱਠੀ ਮੂਰਤ ਪਿਆਰ ਦੀ ਟਿੱਲ ਸਾਰਾ ਲਾ ਕੇ,
ਵਿੱਚ ਦਲੀਜਾਂ ਜਾ ਖੜੀ ਹੱਥ ਸਰਦਲ ਪਾ ਕੇ ਦੇ ਦਾਬੂ ਦਰਦ ਦੇ ਦਿਲ ਸਬਰ ਦਬਾ ਕੇ ਦੇ ਦਾਬੂ ਸਬਰ ਦੇ ਦਿਲ ਦਰਦ ਦਬਾ ਕੇ ਹੰਝੂ ਅੰਦਰੇ ਪੀ ਲਏ ਉਸ ਡੀਕਾਂ ਲਾ ਕੇ ਰੋਗੀ ਮਮਤਾ ਤੜਪਦੀ ਬੁੱਲਾਂ ਤੇ ਆ ਕੇ ਕਹਿੰਦੀ ਜਾਓ ਮੇਰੇ ਹੀਰਿਓ ਕਿਉਂ ਕਰਦੇ ਦੇਰੀ ਮਰਦਾਂ ਦੀ ਨਿਤ ਹੋਮਦੀ ਹੈ ਵਾਟ ਲੰਬੇਰੀ ਕਦੇ ਰੁਕਣ ਨਾ ਪਾਂਦੀ ਸੱਚ ਦੇ ਤੱਕ ਮੀਂਹ ਹਨੇਰੀ ਚਰਨ ਚੁੰਮਦੀਆਂ ਮੰਜ਼ਲਾਂ ਆਖਰ ਦੀ ਵੇਰੀ। ਮਾਤਾ ਗੁਜਰ ਕੌਰ ਨੇ ਦੋਵੇਂ ਸਾਹਿਬਜ਼ਾਦੇ ਤਿਆਰ ਕਰਕੇ ਹਕੂਮਤ ਦੇ ਨਾਲ ਤੋਰੇ ਥੋੜੀ ਦੂਰ ਜਾ ਕੇ ਫਤਿਹ ਸਿੰਘ ਵਾਪਸ ਆਇਆ ਮਾਤਾ ਗੁਜਰੀ ਵੱਲ ਨੂੰ ਵੇਖ ਕੇ ਆ ਕੇ ਜੱਫੀ ਪਾ ਲਈ ਕਹਿਣ ਲੱਗੀ ਪੁੱਤਰਾ ਜ਼ਾਲਮ ਦੀਆਂ ਸ਼ਮਸ਼ੀਰਾਂ ਕੋਲੋਂ ਇਹਨਾਂ ਨੇਜਿਆਂ ਕੋਲੋਂ ਇਹਨਾਂ ਭਾਲਿਆਂ ਤੇ ਹਥਿਆਰਾਂ ਕੋਲੋਂ ਤੇ ਬੁੱਚੜਾਂ ਵਰਗੇ ਕੱਦ ਵੇਖ ਕੇ ਘਬਰਾ ਤੇ ਨਹੀਂ ਗਏ। ਬਾਬਾ ਫਤਿਹ ਸਿੰਘ ਨੇ ਆਖਿਆ ਮਾਂ ਜੀ ਕੋਈ ਦੁਨੀਆਂ ਦੀ ਤਾਕਤ ਸਾਨੂੰ ਡੁਲਾ ਨਹੀਂ ਸਕਦੀ ਮੈਂ ਤੇ ਇਸ ਕਰਕੇ ਵਾਪਸ ਤੁਹਾਡਾ ਚਿਹਰਾ ਵੇਖਿਆ ਕਿ ਜਦੋਂ ਦੀ 4 ਸਾਲ ਪਹਿਲਾਂ ਸਾਡੀ ਮਾਂ ਗੁਜਰੀ ਏ ਤੁਸਾਂ ਇੱਕ ਦਿਨ ਵੀ ਸਾਨੂੰ ਆਪਣੇ ਤੋਂ ਵੱਖ ਨਹੀਂ ਕੀਤਾ ਤੇ ਮਾਂ ਜੀ ਜਦੋਂ ਅੱਜ ਅਸੀਂ ਨਹੀਂ ਆਵਾਂਗੇ ਉਦੋਂ ਤੁਹਾਡੇ ਦਿਲ ਤੇ ਕੀ ਬੀਤੇਗੀ ਮੈਂ ਤੇ ਇਸ ਕਰਕੇ ਤੁਹਾਡਾ ਚਿਹਰਾ ਚੱਕਿਆ। ਮਾਤਾ ਗੁਜਰ ਕੌਰ ਨੇ ਜਵਾਬ ਦਿੱਤਾ ਵੇ ਜਾਓ ਮੇਰੇ ਹੀਰਿਓ ਮੈਂ ਮਗਰੇ ਆਵਾਂ ਪੁੱਤਾਂ ਬਾਜੋਂ ਜਿਉਂਦੀਆਂ ਕਰ ਸੁਣੀਆਂ ਮਾਵਾਂ ਮਾਂ ਪੁੱਤਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ ਜਿੱਧਰ ਜਾਂਦੇ ਹੰਸ ਉਧਰ ਹੀ ਜਾਂਦੀਆਂ ਛਾਵਾਂ ਤੋਰ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ ਜਰ ਲਾਂਗੀ ਮੈਂ ਬੱਚਿਓ ਮੇਰਾ ਵੱਡਾ ਜੇਰਾ ਦਿਲ ਪੀੜਾ ਸਾਂਭਣ ਵਾਸਤੇ ਹੈ ਥਾਉ ਬਥੇਰਾ ਮੈਂ ਪਤੀ ਵਾਰਿਆ ਪੜਦਿਆਂ ਵਾਹ ਭਾਣਾ ਤੇਰਾ ਵੇ ਕਿਹੜਾ ਦੁੱਖ ਨੀ ਜਿਗਰ ਵਿੱਚ ਲਾ ਬੈਠਾ ਡੇਰਾ ਜਿਉਂ ਜਿਉਂ ਰਾਤਾਂ ਕਾਲੀਆਂ ਆ ਪਾਵਣ ਘੇਰਾ ਸਦਾ ਇਹਨਾਂ ਚੋਂ ਜਨਮ ਦਾ ਚੰਨ ਸੋਨ ਸਵੇਰਾ। ਪੁੱਤਰਾ ਜਾਓ ਮੈਂ ਬੜਾ ਕੁਝ ਜਰ ਲਿਆ ਮੈਂ ਇਹ ਵੀ ਜਰ ਲਵਾਂਗੀ। ਸਾਹਿਬਜ਼ਾਦਿਆਂ ਨੂੰ ਅਲਵਿਦਾ ਕੀਤਾ ਤੇ ਮਾਤਾ ਗੁਜਰ ਕੌਰ ਇਹਨਾਂ ਜਾਂਦਿਆਂ ਹੋਇਆਂ ਪੁੱਤਰਾਂ ਪੋਤਰਿਆਂ ਦੀਆਂ ਕੰਡਾਂ ਵੇਖ ਰਹੀ ਏ। ਸੱਚ ਹੈ ਮਾਤਾ ਦੀ ਮਮਤਾ ਹੀ ਏਦਾਂ ਦੀ ਜਦੋਂ ਬੱਚਾ ਸਾਹਮਣੇ ਆਵੇ ਉਹਦਾ ਚਿਹਰਾ ਵੇਖ ਕੇ ਜਿਉਂਦੀ ਏ ਜਦੋਂ ਪਰਾਂ ਨੂੰ ਜਾਂਦਾ ਹੋਵੇ ਉਹਦੀ ਕੰਡ ਵੇਖਦੀ ਏ ਤੇ ਜਦੋਂ ਪ੍ਰਦੇਸ਼ਾਂ ਚ ਜਾਂਦਾ ਹੈ 100-100 ਅਰਦਾਸਾਂ ਕਰਦੀ ਏ ਹੇ ਪ੍ਰਮਾਤਮਾ ਇਹ ਮੇਰੇ ਜੀ ਨੂੰ ਕਿਤੇ ਤੱਤੀ ਵਾਹ ਨਾ ਲੱਗ ਜਾਏ ਅਰਦਾਸਾਂ ਕਰਦੀ ਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿਉਂਕਿ ਮਮਤਾ ਹੈ ਹੀ ਇਸ ਤਰ੍ਹਾਂ ਦੀ ਗੁਰੂ ਪਿਆਰੇ ਖਾਲਸਾ ਜੀਓ। ਜਦੋਂ ਜਾ ਰਹੇ ਸਨ ਤੇ ਮਾਤਾ ਗੁਜਰ ਕੌਰ ਨੂੰ ਉਹਦੀ ਨੂੰਹ ਰਾਣੀ ਜੀਤਾਂ ਯਾਦ ਆ ਗਈ ਜਿਹੜੇ ਤੁਰ ਜਾਂਦੇ ਨੇ ਵੈਸੇ ਤੇ ਉਹ ਕਦੇ ਵੀ ਨਹੀਂ ਭੁੱਲਦੇ ਪਰ ਦੋ ਵਕਤ ਤੇ ਉਹਨਾਂ ਦੀ ਯਾਦ ਬੰਦੇ ਦੀਆਂ ਡਾਡਾਂ ਕਢਾ ਦਿੰਦੀ ਏ ਦਿਲ ਦਾ ਰੁੱਗ ਭਰ ਲੈਂਦੀ ਏ ਦੋ ਸਮਿਆਂ ਦੇ ਉੱਤੇ ਜਿਹੜਾ ਸੰਸਾਰ ਤੋਂ ਬੰਦਾ ਚਲਿਆ ਜਾਂਦਾ ਹੈ ਕਿਤੇ ਜ਼ਿੰਦਗੀ ਚ ਬਹੁਤ ਵੱਡੀ ਖੁਸ਼ੀ ਆ ਜਾਏ ਭਾਵ ਘਰ ਦੇ ਅੰਦਰ ਵਿਆਹ ਰੱਖਿਆ ਹੋਵੇ ਤੇ ਵਿਆਹ ਵਾਲੇ ਮੁੰਡੇ ਦੀ ਮਾਂ ਨਾ ਹੋਵੇ ਚਾਚੀਆਂ ਤਾਈਆਂ ਤੇ ਦਾਦੀ ਇਹ ਗੱਲ ਕਹਿੰਦੀ ਫਿਰਦੀ ਏ ਅੱਜ ਫਲਾਣੀ ਹੁੰਦੀ ਤੇ ਸਾਡੀ ਖੁਸ਼ੀ ਨੂੰ 4 ਚੰਨ ਲੱਗ ਜਾਂਦੇ ਤੇ ਜੇਕਰ ਸੰਸਾਰ ਦੇ ਉੱਤੇ ਇਹ ਖੁਸ਼ੀ ਦੇ ਮੌਕੇ ਤੇ ਵੀ ਯਾਦ ਆਉਂਦੀ ਏ ਤੇ ਜਦੋਂ ਕੋਈ ਮੁਸੀਬਤ ਆ ਜਾਏ ਉਦੋਂ ਵੀ ਯਾਦ ਆਉਂਦੀ ਏ ਅੱਜ ਮੇਰਾ ਫਲਾਣਾ ਹੁੰਦਾ ਮੇਰੇ ਵੱਲ ਆਉਂਦੀ ਮੁਸੀਬਤ ਛਾਤੀ ਡਾਹ ਕੇ ਰੋਕ ਦਿੰਦਾ ਮੈਨੂੰ ਤੱਤੀ ਵਾਹ ਨਾ ਲੱਗਣ ਦਿੰਦਾ ਦੁੱਖ ਤੇ ਸੁੱਖ ਦੇ ਮੌਕੇ ਤੇ ਜ਼ਿਆਦਾ ਯਾਦ ਆਉਂਦੇ ਨੇ। ਅੱਜ ਮਾਤਾ ਗੁਜਰ ਕੌਰ ਨੂੰ ਉਹਦੀ ਨੂੰਹ ਰਾਣੀ ਜੀਤਾਂ ਯਾਦ ਆਈ ਏ ਕਹਿਣ ਲੱਗੀ ਜੀਤਾਂ ਜਦੋਂ ਸੰਸਾਰ ਤੋਂ ਰੁਖਸਤ ਹੋਣ ਲੱਗੀ ਸੈ ਜਦੋਂ ਸੰਸਾਰ ਤੋਂ ਅਲਵਿਦਾ ਹੋਣ ਲੱਗੀ ਸੈ ਤੂੰ ਬਚਨ ਕੀਤਾ ਸੀ ਆਖਿਆ ਸੀ ਮਾਂ ਜੀ ਮੇਰੇ ਸੰਸਾਰ ਛੱਡ ਜਾਣ ਤੋਂ ਬਾਅਦ ਮੇਰੇ ਪੁੱਤਰ ਕਿਤੇ ਗਲਤ ਰਾਹਾਂ ਤੇ ਨਾ ਚੱਲ ਪੈਣ ਤੇ ਧੀਏ ਕਿਤੇ ਧਰਮ ਰਾਜ ਤੈਨੂੰ ਥੋੜੀ ਜਿਹੀ ਵਧਾਰੀ ਜ਼ਿੰਦਗੀ ਦੇ ਦੇਵੇ ਆ ਕੇ ਵੇਖ ਤੇ ਲੈ ਤੇਰੇ ਪੁੱਤਰ ਜਿਹੜੇ ਰਾਹਾਂ ਤੋਂ ਲੰਘ ਕੇ ਜਾ ਰਹੇ ਨੇ ਉਹ ਰਾਹ ਕਿਤੇ ਤੇਰੀ ਕੁੱਖ ਨੂੰ ਕਲੰਕਿਤ ਕਰਨ ਵਾਲਾ ਤੇ ਨਹੀਂ ਉਹ ਰਾਹ ਕਿਤੇ ਮਾੜਾ ਤੇ ਨਹੀਂ ਧੀਏ ਰੱਬ ਮਾਵਾਂ ਨੂੰ ਤੇ ਪੁੱਤਰਾਂ ਦੇ ਵਿਆਹ ਦਾ ਚਾਅ ਹੀ ਬੜਾ ਹੁੰਦਾ ਤੇ ਤੇਰੇ ਪੁੱਤਰਾਂ ਨੇ ਲਾੜੀ ਮੌਤ ਵਿਆਹਣੀ ਏ ਤੇਰਾ ਜੀ ਨਹੀਂ ਕਰਦਾ ਆ ਕੇ ਆਪਣੇ ਬੱਚਿਆਂ ਦੇ ਮੁਖਾਰਬਿੰਦ ਤੇ ਮੁਖੜੇ ਵੇਖ ਲਵਾਂ। ਮਾਤਾ ਗੁਜਰ ਕੌਰ ਕੁਝ ਕਲਪਨਾ ਕਰ ਰਹੀ ਏ ਇਸ ਕਲਪਨਾ ਨੂੰ ਸੀਤਲ ਸਾਹਿਬ ਨੇ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਏ ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜਥਾ ਇਉਂ ਮੈਨੇ ਕਰ ਰਿਹਾ।

0: ਸੂਰਜ ਤਾਰੇ
1: ਆ ਜਾ ਸੁੱਤੀਏ ਉੱਠ ਕੇ ਅੱਜ ਸ਼ਗਨ ਮਨਾ ਲੈ ਵੇਖ ਪੱਬ ਦੀਆਂ ਜੋੜੀਆਂ ਲਾੜੇ ਸਰਬਾਲੇ ਸੁੱਚੀਆਂ ਦੁੱਧ ਦੀਆਂ ਦੰਦੀਆਂ ਕੀ ਉਮਰਾਂ ਹਾਲੇ ਅਮਰ ਹੋਣ ਲਈ ਤੁਰ ਪਏ ਵੀਰਾਂ ਦੇ ਨਾਲੇ ਜੰਮਣਾ ਉਸ ਦਾ ਸੀਤਲਾ ਲੱਜ ਵੱਡਿਆਂ ਪਾਲੇ ਆ ਜਾ ਸੁੱਤੀਏ ਉੱਠ ਕੇ ਵੇਖ ਜੀਤਾਂ ਆ ਕੇ ਇਹਨਾਂ ਦੇ ਚਾਅ ਨਿਹਾਰਲਾ ਨੀ ਚਾਹ ਪੁੱਤਾਂ ਦੇ ਵਿਆਹ ਦਾ ਬੜਾ ਹੁੰਦਾ ਅੱਜ ਵੇਖ ਕੇ ਅੱਖੀਆਂ ਠਾਰ ਲੈ ਨੀ ਕਿੰਨੇ ਫੱਬਦੇ ਪਏ ਨੇ ਲਾਲ ਤੇਰੇ ਆ ਕੇ ਇਹਨਾਂ ਨੂੰ ਹੋਰ ਸ਼ਿੰਗਾਰ ਲੈ ਨੀ ਵੇਲਾ ਬੀਤਿਆ ਫੇਰ ਨੀ ਹੱਥ ਆਉਣਾ ਅੱਜ ਇਹਨਾਂ ਦੇ ਚਾਹ ਨਿਹਾਰ ਲੈ ਨੀ ਇਸ ਤਰ੍ਹਾਂ ਮਾਤਾ ਗੁਜਰ ਕੌਰ ਕਲਪਨਾ ਕਰ ਰਹੀ ਏ ਸਾਹਿਬਜ਼ਾਦੇ ਕਚਹਿਰੀ ਵੱਲ ਨੂੰ ਤੁਰੇ ਜਾ ਰਹੇ ਨੇ ਜਦੋਂ ਕਚਹਿਰੀ ਦੇ ਬਿਲਕੁਲ ਸਾਹਮਣੇ ਗਏ ਅੱਜ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਕਿਉਂਕਿ ਦੋ ਦਿਨ ਟਿੱਲ ਲਾਇਆ ਵਜ਼ੀਰ ਖਾਨ ਤੇ ਉਹਦੇ ਅਹਿਲਕਾਰਾਂ ਨੇ ਸਾਹਿਬਜ਼ਾਦੇ ਟੱਸ ਤੋਂ ਮਸ ਨਾ ਹੋਏ ਵਜ਼ੀਰ ਖਾਨ ਨੇ ਇੱਕ ਮੀਟਿੰਗ ਕਰਕੇ ਆਪਣੇ ਸਾਰੇ ਅਹਿਲਕਾਰ ਬੁਲਾਏ ਕਹਿਣ ਲੱਗਾ ਉਹ ਗੱਲ ਸੁਣੋ ਜੇਕਰ ਅੱਜ ਵੀ ਸਾਹਿਬਜ਼ਾਦਿਆਂ ਨੇ ਸਾਡੀ ਗੱਲ ਨੂੰ ਤਸਲੀਮ ਨਾ ਕੀਤਾ ਸਵੀਕਾਰ ਨਾ ਕੀਤਾ ਤੇ ਸਾਡੀ ਇਹ ਹਾਰ ਚਮਕੌਰ ਦੀ ਗੜੀ ਨਾਲੋਂ ਵੱਡੀ ਹਾਰ ਹੋਵੇਗੀ ਅਸੀਂ ਦੁਨੀਆਂ ਕਿਤੇ ਨੱਕ ਵਿਖਾਉਣ ਜੋਗੇ ਮੂੰਹ ਵਿਖਾਉਣ ਜੋਗੇ ਨਹੀਂ ਰਵਾਂਗੇ ਨੱਕ ਦੇਣ ਜੋਗੇ ਨਹੀਂ ਰਵਾਂਗੇ ਇਸ ਕਰਕੇ ਕੋਈ ਤਰੀਕਾ ਵਰਤੋ ਬੜੇ ਲੋਕ ਪਰ ਤਰੀਕਾ ਦੱਸਣ ਵਾਲੇ ਨੇ ਆ ਜਿਵੇਂ ਹੋਣਾ ਤੁਹਾਨੂੰ ਪਤਾ ਏ ਉਹ ਕਾਲਾ ਝੰਡਾ ਵਿਖਾ ਰਿਹਾ ਸੀ ਵਿਚਾਰਾ ਗੁਰਸਿੱਖ ਨਸ਼ਿਆਂ ਦੀ ਖਾਤਰ ਤੇ ਹੁਣ ਉਹ ਜਿਹੜਾ ਮੰਤਰੀ ਏ ਚੀਮਾ ਸਾਡਾ ਵਿੱਤ ਮੰਤਰੀ ਹਰਪਾਲ ਉਹਨੂੰ ਬਚਾਉਣ ਵਾਸਤੇ ਤਰੀਕਾ ਦੱਸਣ ਵਾਲੇ ਬੜੇ ਨੇ ਦੇਖੋ ਜਰਾ ਉਹਦੀ ਲੋਕੇਸ਼ਨ ਵੀ ਉੱਥੇ ਕਾਲਾ ਝੰਡਾ ਵੀ ਉੱਥੇ ਵਿਖਾਇਆ ਹੋਰ ਚਾਰ ਪੰਜ ਵਿਚਾਰੇ ਰਗੜਤੇ ਨੇ ਉਹਨੂੰ ਬਚਾਇਆ ਜਾ ਰਿਹਾ ਤੇ ਕੀ ਕਹਿ ਰਿਹਾ ਸੀ ਉਹ ਬੰਦੇ ਦਾ ਕੋਈ ਗੁਨਾਹ ਨਹੀਂ ਉਹਨੇ ਆਖਿਆ ਸੀ ਤੁਸੀਂ ਕਹਿੰਦੇ ਉਹ ਚਿੱਟਾ ਖਤਮ ਹੋ ਗਿਆ ਮੇਰਾ ਪੁੱਤਰ ਚਿੱਟਾ ਪੀਂਦਾ ਤੇ ਹਰ ਗਲੀ ਚੋਂ ਮਿਲਦਾ ਲਓ ਜੀ ਉਹ ਬੰਦਾ ਸਲਫਾਸ ਖਾ ਕੇ ਇਹ ਨਾਂ ਲੈ ਕੇ ਮਰਿਆ ਕਿ ਮੈਂ ਹਰਪਾਲ ਸਿੰਘ ਚੀਮੇ ਦੇ ਸਿਰ ਚੜ ਕੇ ਸਲਫਾਸ ਦੀ ਗੋਲੀ ਖਾਣ ਲੱਗਾ ਪਹਿਲਾਂ ਪੁੱਤਰ ਤੋਂ ਦੁਖੀ ਫਿਰ ਉਹ ਸਰਕਾਰ ਦੀਆਂ ਧਮਕੀਆਂ ਤੋਂ ਦੁਖੀ ਸ਼ਰੇ ਆਮ ਬੰਦਾ ਜਿਹੜਾ ਉਹ ਅਕਾਲ ਚਲਾਣਾ ਕਰ ਗਿਆ ਪਰ ਇੱਕ ਗੱਲ ਯਾਦ ਰੱਖਿਓ ਉਹ ਇਹ ਸਰਕਾਰ ਦੀ ਜਿਹੜਾ ਕਹਿੰਦੇ ਨਾ ਇੱਕ ਹੁੰਦਾ ਤਖਤਾ ਇੱਕ ਤਖਤ ਉਹ ਜਿਹੜਾ ਤਖਤਾ ਏ ਉਹਦੇ ਵਿੱਚ ਆਖਰੀ ਕਿੱਲ ਲਾ ਗਿਆ ਇਹਨਾਂ ਨੂੰ ਮੜੀਆਂ ਤੱਕ ਛੱਡ ਕੇ ਆਊਗਾ ਇਹ ਗੱਲ ਯਾਦ ਰੱਖ ਲਿਓ ਕਿਉਂਕਿ ਆਂਦਰਾਂ ਤੋਂ ਦੁਖੀ ਬੰਦਾ ਕਹਿ ਰਿਹਾ ਸੀ ਮੇਰਾ ਪੁੱਤਰ ਚਿੱਟਾ ਪੀਂਦਾ ਤੁਸੀਂ ਕਰੋੜਾਂ ਰੁਪਈਆ ਦੇ ਬੋਰਡ ਲਾ ਦਿੱਤੇ ਨਸ਼ਾ ਮੁਕਤ ਪੰਜਾਬ ਕਰ ਦਿੱਤਾ ਕੁਝ ਗਲਤ ਨਹੀਂ ਸੀ ਉਹਨੂੰ ਧਮਕਾਇਆ ਗਿਆ ਉਹਨੇ ਸਲਫਾਸ ਖਾਧੀ ਤੇ ਹੁਣ ਬਚਾਇਆ ਜਾ ਰਿਹਾ ਕਿਨੂੰ ਚੀਮਾ ਸਾਹਿਬ ਨੂੰ ਬਚਾਇਆ ਜਾ ਰਿਹਾ ਮੈਂ ਬੇਨਤੀ ਕਰਦਾ ਹੁਣ ਅਕਸਰ ਕਿ ਕਹਿੰਦੇ ਖੂਹ ਚ ਇੱਕ ਬਿੱਲੀ ਡਿੱਗ ਪਈ ਉਹ ਜਿਹੜੇ ਲੋਕ ਸੀ ਉਹ ਖੂਹ ਦਾ ਪਾਣੀ ਕੱਢਣ ਫਿਰ ਪਾਉਣ ਬਦਬੂ ਨਾ ਜਾਵੇ ਫਿਰ ਪਾਣੀ ਪਾਉਣ ਫਿਰ ਕੱਢਣ ਬਦਬੂ ਨਾ ਜਾਵੇ ਕੋਈ ਸਿਆਣਾ ਬੰਦਾ ਕਹਾਇਆ ਉਹ ਕਹਿੰਦਾ ਉਹ ਪਾਣੀ ਬਦਲਿਆ ਨੀ ਗੱਲ ਬਣਨੀ ਜਿਹੜੀ ਮਰੀ ਬਿੱਲੀ ਵਿੱਚ ਪਈ ਇਹਨੂੰ ਕੱਢੋ ਦਰਅਸਲ ਜੇ ਤੁਸੀਂ ਕੀ ਸੋਚਦੇ ਹੋ ਵੀ ਪਹਿਲਾਂ ਬਾਦਲ ਆ ਗਿਆ ਪਾਣੀ ਬਦਲ ਲਿਆ ਫਿਰ ਕੈਪਟਨ ਆ ਗਿਆ ਪਾਣੀ ਬਦਲ ਲਿਆ ਫਿਰ ਪੰਥਾ ਆ ਗਿਆ ਇਹਦੇ ਚ ਬੇਅੰਤੇ ਬੁੱਚੜ ਦੀ ਰੂਹ ਆ ਗਈ ਇਹ ਪਾਣੀ ਬਦਲਿਆ ਇਹ ਮੁਸ਼ਕਿਲ ਹੀ ਜਾਣੀ ਅਸਲ ਦੇ ਵਿੱਚ ਇਹ ਚੋਂ ਬਿੱਲੀ ਕੱਢਣੀ ਪੈਣੀ ਜਿੰਨਾ ਚਿਰ ਸਾਨੂੰ ਆਪਣੀ ਸਟੇਟ ਨੀ ਮਿਲਦੀ ਆਪਣਾ ਘਰ ਨੀ ਮਿਲਦਾ ਉਹਨਾਂ ਚਿਰ ਇਹੋ ਜਿਹੇ ਮੁੱਖ ਮੰਤਰੀ ਲੋਕਾਂ ਨੂੰ ਮੂਰਖ ਬਣਾ ਕੇ ਆਉਂਦੇ ਰਹਿਣਗੇ ਤੇ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਰਹਿਣਗੇ ਆਉਣ ਵਾਲੀਆਂ ਸਾਡੀਆਂ ਕੁਲਾਂ ਨੂੰ ਤਬਾਹ ਕਰਦੇ ਰਹਿਣਗੇ ਇਹਨਾਂ ਨੂੰ ਖਤਰਾ ਕੀ ਏ ਇਹ ਨਿਰਭਉ ਨੇ ਇਹ ਨਿਰਵੈਰ ਨੇ ਇਹਨਾਂ ਦੀ ਖਲੜੀ ਚ ਡਰ ਤੇ ਪੈਣਾ ਨਹੀਂ ਕਦੇ ਟੈਂਕਾਂ ਤੇ ਤੋਪਾਂ ਦੇ ਨਾਲ ਤੇ ਕਦੇ ਫਿਰ ਮੁਕਾਬਲੇ ਬਣਾ ਕੇ ਝੂਠੇ ਤੇ ਕਦੇ ਇਹਨਾਂ ਨੂੰ ਗੁਰੂ ਪਿਆਰੇ ਖਾਲਸਾ ਜੀ ਉਹ ਨਸ਼ਿਆਂ ਦੇ ਨਾਲ ਮਾਰਿਆ ਗਿਆ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਜਿੰਨਾ ਚਿਰ ਮਰੀ ਬਿੱਲੀ ਨਹੀਂ ਨਿਕਲਦੀ ਉਹਨਾਂ ਚਿਰ ਇਸ ਖੂਹ ਚੋਂ ਮੁਸ਼ਕ ਨਹੀਂ ਜਾ ਸਕਦੀ ਇੱਥੇ ਰਾਜਨੀਤਿਕ ਲੋਕ ਅਤਿਆਚਾਰ ਤੇ ਜ਼ੁਲਮ ਕਰਦੇ ਰਹਿਣਗੇ ਆਓ ਮੈਂ ਬਿਨੈ ਕਰ ਰਿਹਾ ਹਾਂ ਰਾਜਨੀਤੀ ਵਰਤੀ ਗਈ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਛੋਟੀ ਤਾਕੀ ਖੋਲੀ ਗਈ ਵਜ਼ੀਰ ਖਾਨ ਨੇ ਆਖਿਆ ਜਦੋਂ ਸਿਰ ਝੁਕਾ ਕੇ ਲੰਘਣਗੇ ਇੱਕੋ ਦਮ ਰੌਲਾ ਪਾ ਕੇ ਆਖਿਓ ਜਿਹੜਾ ਗੁਰੂ 10 ਲੱਖ ਦਾ ਘੇਰਾ ਤੋੜ ਕੇ ਚਲਾ ਗਿਆ ਉਹਦੇ ਛੋਟੇ ਛੋਟੇ ਬੱਚੇ ਸਿਰ ਝੁਕਾ ਕੇ ਜ਼ਿੰਦਗੀ ਦੀ ਭੀਖ ਮੰਗ ਰਹੇ ਨੇ ਘੱਟੋ ਘੱਟ ਦੁਨੀਆਂ ਦੇ ਅੰਦਰ ਸਾਡਾ ਨੱਕ ਰਹਿ ਜਾਏਗਾ ਪਰ ਨਹੀਂ ਸੀ ਜਾਣਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ ਇਹਨਾਂ ਨੂੰ ਕੌਣ ਜਿਹੜਾ ਗੁੰਮਰਾਹ ਕਰ ਸਕਦਾ ਹੈ ਗੁਰੂ ਪਿਆਰੇ ਖਾਲਸਾ ਜੀ ਉਹਨਾਂ ਛੋਟੇ ਛੋਟੇ ਬੱਚਿਆਂ ਨੇ ਉਸ ਤਾਕੀ ਵਿੱਚੋਂ ਪਹਿਲਾਂ ਪੈਰ ਅੰਦਰ ਕੀਤੇ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਤਿੱਲੇ ਦਰ ਜੁੱਤੀਆਂ ਮੈਂ ਬੇਨਤੀ ਕਰਾਂ ਸਰਸਾ ਨਦੀ ਦੇ ਵਿੱਚੋਂ ਕੱਪੜੇ ਪਾੜ ਚੁੱਕੇ ਨੰਗੇ ਪੈਰ ਪੈਰਾਂ ਚ ਖੂਨ ਵਗਦਾ ਜਿਨ੍ਹਾਂ ਉਹਨਾਂ ਦੇ ਉੱਤੇ ਲੈਣ ਵਾਸਤੇ ਕੱਪੜਾ ਕੋਈ ਨਹੀਂ ਦਿੱਤਾ ਉਹਨਾਂ ਕੋਲ ਤਿੱਲੇਦਾਰ ਜੁੱਤੀਆਂ ਕਿੱਥੋਂ ਆਉਣੀਆਂ ਸੀ ਪਰ ਚਰਨ ਤੇ ਗੁਰੂ ਕਲਗੀਧਰ ਗੁਰੂ ਅਕਾਲ ਪੁਰਖ ਪਰਮਾਤਮਾ ਦੇ ਦਿੱਤੇ ਹੋਏ ਨੇ ਇਸ ਕਰਕੇ ਜੁੱਤੀ ਦੀ ਨੋਕ ਨਾਲ ਠਕਰਾਉਣ ਵਾਲੀ ਗੱਲ ਹੈ ਪਹਿਲਾਂ ਉਹਨਾਂ ਨੇ ਪੈਰ ਅੰਦਰ ਕੀਤੇ ਫਿਰ ਛਾਤੀਆਂ ਤਣਕੇ ਤੇ ਸ਼ੇਰ ਅੰਦਰ ਕੀਤੇ ਕਿਉਂਕਿ ਦੋ ਭਰਾਵਾਂ ਨੇ ਨਜ਼ਰਾਂ ਮਿਲਾ ਲਈਆਂ ਜੋਰਾਵਾਰ ਨੇ ਆਖਿਆ ਫਤਿਹ ਸਿਆ ਜੇ ਸਾਡਾ ਅੰਦਰ ਜਾਂਦਿਆਂ ਦਾ ਸਿਰ ਝੁਕ ਗਿਆ ਸਿਰ ਸਾਡਾ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਝੁਕ ਜਾਏਗਾ ਜਿਨ੍ਹੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਸਿਰ ਉੱਚਾ ਚੁੱਕ ਕੇ ਤੁਰਨ ਦੀ ਜਾਚ ਦੱਸੀ ਦੂਸਰੇ ਵੀਰ ਨੇ ਆਖਿਆ ਭਰਾਵਾ ਸੱਚ ਹੈ ਸਿਰ ਸਾਡਾ ਨਹੀਂ ਗੁਰੂ ਤੇਗ ਬਹਾਦਰ ਦਾ ਝੁਕ ਜਾਏਗਾ ਜਿਨ੍ਹਾਂ ਸੀਸ ਦੀਆ ਪਰ ਸਿਰ ਨਾ ਦੀਆ ਇਸ ਕਰਕੇ ਪਹਿਲਾਂ ਪੈਰ ਅੰਦਰ ਕੀਤੇ ਫਿਰ ਛਾਤੀਆਂ ਤੇ ਸਿਰ ਅੰਦਰ ਕੀਤੇ ਜਾਂਦਿਆਂ ਭਰੇ ਦਰਬਾਰ ਵਿੱਚ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਫਤਿਹ ਵਜ਼ੀਰ ਖਾਂ ਦੇ ਅੰਦਰ ਕ੍ਰੋਧ ਦੇ ਭਾਂਬੜ ਬਲ ਕੇ ਅਗਿਆਰ ਇਹਨਾਂ ਬੱਚਿਆਂ ਤੇ ਜਿਵੇਂ ਵਰੇ ਉਸ ਵੇਲੇ ਦੀ ਇੱਕ ਵਾਰ ਪਿਆਰ ਨਾਲ ਸਰਵਣ ਕਰੋ ਬੀਏ ਦਾ ਢਾਡੀ ਜਥਾ ਕਿਉਂ ਬਿਨ ਕਰ

ਉਹਨਾਂ ਜਾਂਦਿਆਂ ਭਰੇ ਦਰਬਾਰ ਅੰਦਰ ਹੈ ਸੀ, ਗੱਜ ਕੇ ਫਤਿਹ ਗਜਾ ਦਿੱਤੀ। ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀ ਕਾਜੀ ਦੇ ਹੱਥੋਂ ਛੁਡਾ ਦਿੱਤੀ। ਸੂਬੇ ਆਖਿਆ ਕਰੋ ਸਲਾਮ ਮੁੜਿਓ, ਉਹਨਾਂ ਸਾਹਮਣੀ ਜੁੱਤੀ ਵਿਖਾ ਦਿੱਤੀ। ਉਹਨੇ ਜਦੋਂ ਤਲਵਾਰ ਦਾ ਖੌਫ ਕੀਤਾ, ਇਹਨਾਂ ਹੱਥ ਕੇ ਧੌਣ ਅਕੜਾ ਦਿੱਤੀ। ਸੂਬੇ ਰੋਹ ਨਾਲ ਕਿਹਾ, ਗੁਸਤਾਖ ਮੁੰਡਿਓ, ਅਣਖ ਤੁਸਾਂ ਦੀ ਅੱਜ ਮੁਕਾ ਦਿਆਂਗਾ, ਜਾਂ ਤੇ ਹੱਥ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ। ਫਤਿਹ ਸਿੰਘ ਨੇ ਮੋੜ ਜਵਾਬ ਦਿੱਤਾ, ਉਹ ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ, ਅਸੀਂ ਉਹ ਫੌਲਾਦ ਦੇ ਕਤਰੇ ਹਾਂ, ਫੂਕਾਂ ਮਾਰਿਆਂ ਨਹੀਂ ਜਿਹੜੇ ਢੱਲ ਜਾਂਦੇ, ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਹੱਸ ਕੇ ਸਮਾਂ ਦੇ ਉੱਤੇ ਜੋ ਜਲ ਜਾਂਦੇ, ਉਹ ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੇ ਭੇਡਾਂ ਦੇ ਨਾਲ ਨਹੀਂ ਰਲ ਜਾਂਦੇ। ਹੱਥ ਸ਼ੇਰ ਦੀ ਮੁੱਛ ਨੂੰ ਪਾਉਣ ਲੱਗਾ, ਇੱਜ਼ਤ ਆਪਣੀ ਸਗੋਂ ਬਚਾ ਅੜਿਆ, ਮਾਸ ਬਾਜ ਦੀ ਚੁੰਝ ਚੋਂ ਖੋਣ ਲੱਗਾ, ਸਗੋਂ ਆਪਣਾ ਮਾਸ ਬਚਾ ਅੜਿਆ। ਚੜ੍ਹਦੀ ਕਲਾ ਵਿਚ ਸਾਹਿਬਜ਼ਾਦਿਆਂ ਨੇ ਹਰ ਸਵਾਲ ਦਾ ਜਵਾਬ ਦਿੱਤਾ। ਅੱਗੇ ਕੀ ਹੋਇਆ? ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਕੱਲ ਨੂੰ ਫਿਰ ਸ਼ਾਮਾਂ ਦੇ ਦੀਵਾਨ ਵਿਚ ਅਗਲੀ ਇਤਿਹਾਸ ਦੀ ਕੜੀ ਆਪ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬਹੁਤ ਬਹੁਤ ਧੰਨਵਾਦ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹੈਡ ਗ੍ਰੰਥੀ ਸਾਹਿਬਾਨ, ਗ੍ਰੰਥੀ ਸਾਹਿਬਾਨ, ਬੜੇ ਪਿਆਰ ਵਾਲੇ ਜਿੱਦਣ ਦੇ ਆਏ ਆ, ਸਾਨੂੰ ਕੁਝ ਓਪਰਾਪਣ ਮਹਿਸੂਸ ਨਹੀਂ ਹੋਇਆ, ਭਰਾਵਾਂ ਵਾਂਗ ਰਹਿ ਰਹੇ ਆ। ਗੁਰੂ ਮਹਾਰਾਜ ਕਿਰਪਾ ਕਰੇ, ਇਹ ਹੈਡ ਗ੍ਰੰਥੀ ਸਾਹਿਬ, ਗ੍ਰੰਥੀ ਸਾਹਿਬ, ਪਾਠੀ ਸਾਹਿਬਾਨ, ਸੇਵਾਦਾਰ ਸਾਹਿਬਾਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਕਹਿੰਦਿਆਂ ਇੱਕ ਨਹੀਂ, ਅਨੇਕਾਂ ਵਗਿਆ ਹੋ ਜਾਂਦੀਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਨੂੰ ਨਾ ਚਤਾਰਨਾ। ਆਓ ਢਾਡੀ ਜਥੇ ਕੋਲੋਂ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਸ਼ਰਵਣ ਕਰੀਏ। ਦਾਸ ਨੂੰ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੂੰ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨੌਨ ਦਾਵੈ ਧਾਇ ਸਭ ਥਾਈ ਹੋਇ ਸਹਾਇ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ

ਨਿਉਟਿਓ ਕਿ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਕਿਆ ਹਜੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦੀ ਪਵਿੱਤਰ ਹਜੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਕਰਦਿਆਂ ਤੇ ਆਦਿ ਕਥਾ ਵਿਚਾਰ ਕਰਦਿਆਂ ਢਾਡੀ ਵਾਰਾਂ ਰਾਹੀਂ ਹਾਰ ਜਾ ਸਰਵਣ ਕਰਵਾਉਂਦਿਆਂ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤੇ ਲਫੋਲ ਪੈਟ ਹਵਾਦਾਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ

ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ। ਆਪ ਜਿੰਦਰ ਕਰ ਦੇ ਸੇਵਕ ਜੀਵਨ ਸਿੰਘ ਜੋਬਨ ਸਿੰਘ ਜੌਹਲ ਨੇ ਨਵੇਂ ਸਾਲ ਦੀ ਪੜ੍ਹਾਈ ਆਰੰਭ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਕਾਮਯਾਬੀਆਂ ਸਫਲਤਾਈਆਂ ਬਖਸ਼ਿਸ਼ ਕਰਨੀਆਂ, ਤੰਦਰੁਸਤੀ

ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਅੰਗ ਸੰਗ ਸਹਾਇਕ ਹੋਣਾ। ਸਤਿਗੁਰੂ ਮਹਾਰਾਜ ਜੀ ਕੜਾ ਪ੍ਰਸ਼ਾਦ ਦੀ ਦੇਵ ਸੱਜ ਕੇ ਹਾਜ਼ਰ ਹੈ ਜੀ। ਦੇਵ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਭ ਉਹ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ।

ਸਤਿਗੁਰੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਤਰਸ ਕਰਦਿਆਂ ਹੋਇਆ ਜੀਵਾਂ ਦੇ ਕਲਿਆਣ ਦੇ ਵਾਸਤੇ ਅੰਮ੍ਰਿਤ ਵੇਲੇ ਤੋਂ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਨਿਤਨੇਮ ਕੀਰਤਨ ਕਥਾ ਦੇ ਰੂਪ ਵਿੱਚ ਅਤੇ ਹਰ ਜਸ ਢਾਡੀ ਵਾਰਾਂ ਰਾਹੀਂ ਬਖਸ਼ਿਸ਼ ਕੀਤਾ ਹੈ। ਬੇਨਤੀ ਹੈ ਸੰਗਤ ਨੂੰ ਕਿ ਸੰਗਤ ਜੀ ਲੰਗਰ ਹਾਲ ਵਿੱਚ ਪ੍ਰਸ਼ਾਦੇ ਬਣਾਉਣ ਦੀ ਸੇਵਾ ਆਪ ਜੀ ਕਿਰਪਾ ਕਰਕੇ ਜ਼ਰੂਰ ਕਰੋ। ਹੁਣ ਵੀ

ਦਾਸ ਸਾਹਿਬ ਦੇ ਚਰਨਾਂ ਤੇ ਲੱਗਦੇ ਉਹ ਵੀ ਹੱਥ ਸਫਲ ਹਨ। ਤਾਂ ਸੰਗਤ ਜੀ ਜ਼ਰੂਰ ਆਪਣੇ ਹੱਥਾਂ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਆਪ ਜੀ ਨੂੰ ਬੇਨਤੀ ਹੈ ਜੀ ਲੰਗਰ ਹਾਲ ਵਿੱਚ ਪਹੁੰਚੋ, ਨਾਲੋ ਨਾਲ ਆਪ ਜੀ ਬਾਣੀ ਵੀ ਸਰਵਣ ਕਰਿਓ ਤੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਨਿਭਾਓ ਜੀ। ਜੇ ਪ੍ਰਸ਼ਾਦਾ ਕਿਸੇ ਭੁੱਖੇ ਨੇ ਛਕ ਲਿਆ, ਕਿੰਨੀਆਂ ਅਸੀਸਾਂ ਦੇ ਕੇ ਉਹਨੇ ਜਾਣੀ ਹੈ, ਉਹ ਸਭ ਤੁਹਾਨੂੰ ਲੱਗਣੀ ਹੈ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚਾਉ ਕੀ ਚਾਉ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਲਾ ਪੰਜਵਾਂ, ਤਾਤੀ ਵਾਵ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਹਾਉ ਰਾਖ ਲਈਏ ਤਨ ਰੱਖਣ ਹਰ ਸਭ ਆਦ ਮਿਟਾਈ, ਕਾਨਨ ਕਿਰਪਾ ਪਹੀ ਪ੍ਰਭ ਤਹਿ ਸਹਾਇ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨਹੀਤ ਨਾਹਣਾ ਤੋਣ ਛੁੱਟ ਹੈ ਨਿਕਟ ਨ ਜਾਇਓ ਦੂਤ। ਸਲੋਕ ਮਹਲਾ ਪੰਜਵਾਂ, ਮਨ ਮੈਂ ਚਿਤਵਾ ਚਿਤਵਨ ਉਦਮ ਕਰੋ ਠਨੀ, ਤਾਰ ਕੀਰਤਨ ਕਾ ਆਹਰੋ ਹਰ ਦੇਹੋ, ਨਾਨਕ ਕੇ ਮੀਤ ਸੋਹਿਲਾ ਰਾ ਗਾਉੜੀ ਦੀਪ ਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾ ਵੇਸੋ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੋਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰ ਕਰੇ ਸਗਲ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਅੱਲਾਹ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ ਰਾਮ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ ਵਾਹਿਗੁਰੂ ਦੇ ਨਾਮ ਵਿੱਚ ਪਤਾ ਨਹੀਂ ਕਿਤਨੇ ਨਾਮ ਔਰ ਇਸ ਜਗਤ ਵਿੱਚ ਬਾਕੀ ਪਤਾ ਨਹੀਂ ਕਿਤਨੇ ਮਸਨੋਈ ਨਾਮ ਮਿਟ ਜਾਂਦੇ ਨੇ ਵੈਸੇ ਮਨੁੱਖ ਨੂੰ ਜਿਤਨੇ ਨਾਮ ਦਿੱਤੇ ਗਏ ਨੇ ਹਿੰਦੂ ਜਗਤ ਦੇ ਸਿੱਖ ਜਗਤ ਦੇ ਔਰ ਇਸਲਾਮੀ ਦੁਨੀਆਂ ਸਭ ਰੱਬ ਦੇ ਹੀ ਨਾਮ ਨੇ ਪਰਮਾਤਮਾ ਦੇ ਨਾਮ ਨੇ ਕਿਉਂਕਿ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਔਰ ਮਨੁੱਖ ਦਾ ਮਾਜ਼ੀ ਹੈ ਪਸ਼ੂ ਖੈਰ ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲੇ ਮੈਂ ਅਰਜ਼ ਕਰਾਂ ਉਹ ਜੋ ਇੱਕ ਹੈ ਓਅੰਕਾਰ ਹੈ ਉਹ ਜੋ ਇੱਕ ਹੈ ਸੱਤ ਹੈ ਉਹ ਜੋ ਇੱਕ ਹੈ ਉਸੇ ਦਾ ਹੀ ਨਾਮ ਹੈ ਉਹ ਜੋ ਇੱਕ ਹੈ ਕ੍ਰਿਤ ਨਹੀਂ ਕਰਤਾ ਹੈ ਚਲੋ ਕਰਤਾ ਹੈ ਤੋ ਕਿਸ ਦਾ ਕਰਤਾ ਹੈ ਕਿਸ ਚੀਜ਼ ਦਾ ਕਰਤਾ ਹੈ ਸਭ ਕੋ ਕਾਲ ਸਵਨ ਕੋ ਕਰਤਾ ਜੋ ਕੁਛ ਵੀ ਦਿਖਾਈ ਦੇ ਰਿਹਾ ਸਿਰਫ ਦਿਖਾਈ ਨਹੀਂ ਦੇ ਰਿਹਾ ਜੋ ਦੇਖ ਰਿਹਾ ਉਸਦਾ ਵੀ ਕਰਤਾ ਹੈ ਇਸ ਨੂੰ ਥੋੜੀ ਜਿਹਾ ਗਹਿਰਾਈ ਨਾਲ ਲੈਣਾ ਕਰਤੇ ਪੁਰਖ ਦੀ ਜਿਹੜੀ ਵਿਆਖਿਆ ਹੈ ਆਪਦੀ ਗਿਆਤ ਲਈ ਮੈਂ ਅਰਜ਼ ਕਰਾਂ ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣ ਲੱਗਾ ਸੀ 16 ਪੌੜੀਆਂ ਤੱਕ ਮੈਂ ਕੋਈ ਬੜੀ ਮੁਸ਼ਕਿਲ 2.5-3

ਸਾਲਾਂ ਚ ਲਿਖ ਸਕਿਆ। ਤੇ ਜਦ ਇਸ ਨੂੰ ਛਪਾਉਣ ਦਾ ਖਿਆਲ ਆਇਆ ਤੇ ਮੈਂ ਇਸ ਨੂੰ ਜਦ ਪੜ੍ਹਿਆ ਤੇ ਐਸਾ ਪ੍ਰਤੀਤ ਹੋਇਆ ਸਭ ਗਲਤ ਠੀਕ ਨਹੀਂ ਹੈ। ਤੇ ਛਪਵਾ ਕੇ ਕੀ ਕਰੀਏ, ਅੱਧਾ ਹੈ ਹੀ ਸਭ ਗਲਤ। ਫਿਰ ਮੇਰੀ ਇੱਕ ਸੋਚਣੀ ਬਣੀ ਕਿ 3 ਸਾਲ ਜੋ ਮੈਂ ਪਹਿਲੇ ਲਿਖਿਆ ਸੀ ਅੱਜ ਗਲਤ ਹੈ, ਕਿਧਰੇ ਐਸਾ ਤਾਂ ਨਹੀਂ ਅੱਜ ਜੋ ਮੈਂ ਲਿਖਾਂ ਉਹ 5 ਸਾਲ ਬਾਅਦ ਗਲਤ ਹੋ ਗਏ, ਉਹ ਸਹੀ ਨਾ ਹੋ ਗਏ। ਫਿਰ ਇੱਕ ਸੋਚਣੀ ਬਣ ਗਈ, ਸਹੀ ਕੋਈ ਲਿਖ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ, ਮੁਸ਼ਕਿਲ ਹੈ, ਕਠਿਨ ਹੈ। ਕਾਰਨ ਕਰਤਾ ਹੋਈ ਹੈ, ਸਭ ਕੋ ਕਾਰਨ ਸਬਨ ਕੋ ਕਰਤਾ, ਸਭ ਕੁਛ ਦਾ ਕਰਤਾ ਹੈ। ਇਹ ਜੋ ਕਿਹਾ ਜਾਂਦਾ ਹੈ ਨਾ, ਸਾਡੇ ਹੱਥਾਂ ਚ ਕੁਛ ਨਹੀਂ, ਹੱਥ ਦਾ ਕਰਤਾ ਵੀ ਹੋਈ, ਪੈਰਾਂ ਦਾ ਕਰਤਾ ਵੀ ਹੋਈ, ਅੱਖਾਂ ਦਾ ਕਰਤਾ ਵੀ ਹੋਈ, ਲੇਕਿਨ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਸ਼ਾਇਦ ਕੁਛ ਚੀਜ਼ਾਂ ਦਾ ਕਰਤਾ ਮੈਂ ਹਾਂ। ਬਸ ਇਸੇ ਕਰਕੇ ਮਨੁੱਖ ਦੁਖੀ ਹੈ। ਕਹਿੰਦੇ ਨੇ ਪਸ਼ੂ ਸਾਰੇ ਦੇ ਸਾਰੇ ਸੁਖੀ ਨੇ ਔਰ ਬ੍ਰਹਮ ਗਿਆਨੀ ਸਾਰੇ ਦੇ ਸਾਰੇ ਆਨੰਦ ਦੇ ਚ ਨੇ। ਅਗਰ ਦੁੱਖ ਲੱਭਣਾ ਹੋਵੇ ਤੇ ਸਿਰਫ ਮਨੁੱਖ ਦੀ ਦੁਨੀਆਂ ਚ, ਔਰ ਕਿਧਰੇ ਵੀ ਨਹੀਂ ਹੈ, ਕਿਧਰੇ ਵੀ ਨਹੀਂ ਹੈ। ਕੋਈ ਪੰਛੀ ਦੁਖੀ ਨਹੀਂ ਹੈ, ਕੋਈ ਪਸ਼ੂ ਦੁਖੀ ਨਹੀਂ ਹੈ, ਕੋਈ ਕੀੜਾ ਪਤੰਗਾ ਦੁਖੀ ਨਹੀਂ ਹੈ। ਸੂਰ ਨੂੰ ਗੰਦਗੀ ਵਿੱਚ ਦੇਖ ਕੇ ਸਾਨੂੰ ਤਰਸ ਆ ਸਕਦਾ ਹੈ, ਸੂਰ ਆਨੰਦ ਵਿੱਚ ਹੈ। ਇਹ ਵੀ ਮੈਰਜ ਕਰਦੇ ਹਾਂ। ਕਿਸੇ ਬਿਸ਼ਟਾ ਦੇ ਕੀੜਿਆਂ ਨੂੰ ਦੇਖ ਕੇ ਸਾਨੂੰ ਦੁੱਖ ਹੋ ਸਕਦਾ ਹੈ, ਉਹ ਬੜੇ ਮਜ਼ੇ ਚ ਹੈ। ਸਾਰਾ ਪਸ਼ੂ ਜਗਤ ਸੁਖ ਦੇ ਚ ਹੈ ਔਰ ਤਮਾਮ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਨੇ। ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ, ਕਿਉਂ? ਇਹ ਕਰਤਾ ਖੁਦ ਨੂੰ ਮੰਨ ਲੈਂਦਾ, ਜਦਕਿ ਹਮਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਐਸਾ ਕਹਿਣਾ ਮੇਰੇ ਹੱਥਾਂ ਦੇ ਰਾਹੀਂ ਪਰਮਾਤਮਾ ਕਰਾ ਰਿਹਾ, ਤੋ ਕਮ ਸੇ ਕਮ ਹੱਥ ਤੇ ਮੇਰੇ ਹੋ ਗਏ ਨਾ, ਤੋ ਹੱਥ ਵੀ ਮੇਰੇ ਨਹੀਂ। ਇਹ ਕਹਿਣਾ ਕਿੱਥੇ ਤੱਕ ਜੋ ਹੈ ਫਬਦਾ ਤੇ ਚੰਗਾ ਲੱਗਦਾ, ਮੇਰੇ ਹੱਥਾਂ ਰਾਹੀਂ ਪਰਮਾਤਮਾ ਕਰਾ ਰਿਹਾ? ਨਹੀਂ, ਉਹੀ ਕਰ ਰਿਹਾ। ਇਹ ਕਿੱਥੇ ਠੀਕ ਲੱਗਦਾ ਹੈ ਕਿ ਮੇਰੀ ਜ਼ਬਾਨ ਨਹੀਂ ਉਹ ਬੁਲਾ ਰਿਹਾ? ਨਹੀਂ, ਫਿਰ ਕਮ ਸੇ ਕਮ ਜ਼ਬਾਨ ਤੇ ਮੇਰੀ ਹੋ ਗਈ ਨਾ। ਨਹੀਂ, ਉਹੀ ਬੋਲ ਰਿਹਾ। ਮੇਰੇ ਦਿਮਾਗ ਰਹੀ ਉਹੀ ਸੋਚ ਰਿਹਾ, ਤੋ ਕਮ ਸੇ ਕਮ ਦਿਮਾਗ ਤੇ ਤੇਰਾ ਹੋ ਗਿਆ ਨਾ, ਤੋ ਕਮ ਸੇ ਕਮ ਇਸ ਦਿਮਾਗ ਦਾ ਕਰਤਾ ਤੇ ਤੂੰ ਹੋ ਗਿਆ। ਮੇਰੇ ਰਾਹੀਂ ਪਰਮਾਤਮਾ ਕਰਾ ਰਿਹਾ, ਇੱਕ ਪਰਮਾਤਮਾ ਹੈ, ਇੱਕ ਮੇਰਾ ਹੈ, ਇੱਕ ਮੈਂ ਹਾਂ, ਇੱਕ ਪਰਮਾਤਮਾ ਹੈ। ਪਰ ਕੌਣ ਦੱਸੇ ਨਹੀਂ ਹੈ ਤੂੰ ਕਰਤਾ ਨਹੀਂ ਹੈ, ਉਹੀ ਹੈ ਕਰਤਾ। ਰਸਨਾ ਵੀ ਉਸਦੀ, ਹੱਥ ਵੀ ਉਸਦੇ, ਪੈਰ ਵੀ ਉਸਦੇ, ਦਿਲ ਵੀ ਉਸਦਾ, ਦਿਮਾਗ ਵੀ ਉਸਦਾ। ਕਹਿੰਦੇ ਨੇ ਸੰਘਰਸ਼ ਹੈ ਮਨੁੱਖ ਦੀ ਦੁਨੀਆਂ ਚ ਬੜਾ ਭਾਰੀ, ਤੇ ਮਨੁੱਖ ਦਾ ਕਿਸ ਦੇ ਨਾਲ ਸੰਘਰਸ਼ ਹੈ? ਕਹਿੰਦੇ ਨੇ ਮਨੁੱਖ ਦਾ ਪਰਮਾਤਮਾ ਨਾਲ ਹੀ ਸੰਘਰਸ਼ ਹੈ। ਭਗਵਾਨ ਤੇ ਇਨਸਾਨ ਦੀ ਲੜਾਈ ਚੱਲ ਰਹੀ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਔਰ ਇਸ ਕਰਕੇ ਮਨੁੱਖ ਦੁਖੀ ਹੈ ਕਿਉਂਕਿ ਮਨੁੱਖ ਕਿਤਨਾ ਵੀ ਲੜ ਲਵੇ ਹਾਰੇਗਾ, ਲਾਜ਼ਮੀ ਹਾਰੇਗਾ, ਜਿੱਤ ਨਹੀਂ ਹੈ ਇਸ ਦੀ। ਸਭ ਕੁਛ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ, ਇਹ ਕਰਤਾ ਸ਼ਬਦ ਆਪਣੇ ਆਪ ਵਿੱਚ ਇਤਨੇ ਰਾਸ ਛੁਪਾਈ ਬੈਠਾ ਹੈ ਜੇ ਕਿਧਰੇ ਸਾਰੇ ਦਾ ਸਾਰਾ ਪ੍ਰਗਟ ਹੋ ਜਾਏ ਤਾਂ ਮਨੁੱਖ ਮਿਟ ਗਿਆ, ਪਰਮਾਤਮਾ ਪ੍ਰਗਟ ਹੋ ਗਿਆ, ਕਰਤਾ ਪ੍ਰਗਟ ਹੋ ਗਿਆ। ਅਸੀਂ ਕ੍ਰਿਤ ਹਾਂ, ਕਰਤੇ ਨਹੀਂ ਹਾਂ। ਜੇ ਬੰਦਾ ਕਹੇ ਮੈਂ ਕਿਰਤ ਕਰ ਰਿਹਾ, ਮੈਂ ਕਿਰਤ ਕਰ ਰਿਹਾ,
ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿਸ ਦੇ ਰਾਹੀਂ ਕਰ ਰਹੇ ਹਾਂ, ਹੱਥਾਂ ਰਾਹੀਂ, ਦਿਲ ਦਿਮਾਗ ਰਾਹੀਂ, ਪੈਰਾਂ ਰਾਹੀਂ? ਤੇ ਇਹ ਸਭ ਕੁਝ ਕ੍ਰਿਤ ਹੈ ਪਰਮਾਤਮਾ ਦੀ, ਤੇ ਇੰਜ ਕਹਿ ਪਰਮਾਤਮਾ ਕਰ ਰਿਹਾ, ਈਸ਼ਵਰ ਕਰ ਰਿਹਾ। ਪਸ਼ੂ ਸੁਖੀ ਸਵਸਥ ਹੈ, ਪਸ਼ੂ ਪੂਰਾ ਜੀ ਰਿਹਾ। ਸੰਤ ਇਸ ਵਾਸਤੇ ਆਨੰਦ ਚ ਹੈ, ਸੰਤ ਪੂਰਾ ਜੀ ਰਿਹਾ। ਇਸ ਵਾਸਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪੂਰਨ ਪੁਰਖ। ਮਨੁੱਖ ਅਧੂਰਾ ਜੀ ਰਿਹਾ। ਸੁਖ ਮਿਲੇਗਾ ਪਸ਼ੂਆਂ ਦੀ ਦੁਨੀਆਂ ਚ, ਲੇਕਿਨ ਅਚੇਤਨ ਹੈ। ਸੁਖ ਦਾ ਕੋਈ ਬੋਧ ਨਹੀਂ ਹੈ। ਗਾ ਰਹੀ ਹੈ ਕੋਇਲ, ਸੰਗੀਤ ਦਾ ਉਸਨੂੰ ਕੋਈ ਗਿਆਨ ਨਹੀਂ। ਬੜਾ ਮਧੁਰ ਕੰਠ ਹੈ ਔਰ ਬੜਾ ਮਧੁਰ ਸੰਗੀਤ ਹੈ, ਕੋਈ ਬੋਧ ਨਹੀਂ ਉਸ, ਕੁਛ ਵੀ ਸੰਗੀਤ ਦਾ ਗਿਆਨ ਨਹੀਂ। ਨੱਚ ਰਿਹਾ ਮੋਰ, ਪ੍ਰਕਿਰਤੀ ਦਾ ਨਚਾਇਆ ਹੋਇਆ, ਕੁਛ ਵੀ ਇਸਨੂੰ ਨਾਚ ਦਾ ਬੋਧ ਨਹੀਂ ਹੈ। ਪਰ ਮੈਂ ਅਰਜ਼ ਕਰਾਂ, ਜੇ ਮੀਰਾ ਨੱਚਦੀ ਹੈ ਤੇ ਉਸਨੂੰ ਨਾਚ ਦਾ ਬੋਧ ਹੈ, ਆਨੰਦ ਹੈ ਉਸਦੇ ਕੋਲ, ਉਸਦੇ ਕੋਲ ਬੋਧ ਹੈ, ਸੁਚੇਤ ਹੈ। ਨੱਚ ਰਿਹਾ ਮੋਰ, ਇਹਦੇ ਕੋਲ ਵੀ ਸੁੱਖ ਹੈ, ਬੜਾ ਰਸ ਲੈ ਰਿਹਾ, ਪਰ ਹੈ ਅਚੇਤ। ਪਸ਼ੂ ਪੂਰੇ ਜੀ ਰਹੇ ਨੇ, ਸੰਤ ਪੂਰੇ ਜੀ ਰਹੇ ਨੇ, ਮਨੁੱਖ ਅਧੂਰਾ ਜੀ ਰਹੇ, ਇਸ ਵਾਸਤੇ ਦੁਖੀ ਹੈ। ਸੰਤਾਂ ਨੂੰ ਅਸੀਂ ਕਹਿੰਦੇ ਹਾਂ ਪੂਰਨ ਪੁਰਖ। ਇਹ ਸ਼ਬਦ ਅਸੀਂ ਪਸ਼ੂਆਂ ਨਾਲ ਨਹੀਂ ਜੋੜਿਆ, ਵਰਨਾ ਧਾਰਮਿਕ ਵਿਦਵਾਨ ਕਹਿੰਦੇ ਨੇ ਪੂਰੇ ਜੀ ਰਹੇ ਨੇ ਪਸ਼ੂ। ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿ ਸਕਦੇ ਤੂੰ ਕੁੱਤਾ ਥੋੜਾ ਜਿਹਾ ਅਧੂਰਾ ਜੀ ਰਿਹਾ। ਕੁੱਤਾ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਸ਼ੇਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਗਿੱਦੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬਗਿਆੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੂਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੰਤ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬ੍ਰਹਮ ਗਿਆਨੀ ਆਪਣੇ ਆਪ ਵਿੱਚ ਪੂਰਾ ਜੀ ਰਿਹਾ। ਤੋ ਅਸੀਂ ਕਿਸੇ ਵੀ ਪਸ਼ੂ ਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਇਹ ਕੁੱਤੇ ਤੂੰ ਕੁੱਤਾ ਬਣ ਜਾ, ਉਹ ਹੈ ਹੀ ਕੁੱਤਾ, ਜੀ ਰਿਹਾ ਕੁੱਤੇ ਪਣੇ। ਕਤਈ ਨਹੀਂ ਕਹਿੰਦੇ ਐ ਸੱਪ ਤੂੰ ਸੱਪ ਬਣ ਜਾ, ਹੈ ਹੀ ਸੱਪ ਔਰ ਜੀ ਰਿਹਾ ਪੂਰਨ ਤੌਰ ਤੇ ਸੱਪ ਬਣ ਕੇ। ਕਤਈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਜਾ, ਸ਼ੇਰ ਆਪਣੇ ਆਪ ਵਿੱਚ ਪੂਰਨ ਤੌਰ ਤੇ ਜੀ ਰਿਹਾ। ਔਰ ਫਿਰ ਮੈਂ ਇਹ ਵੀ ਅਰਜ਼ ਕਰਾਂ, ਕਤਈ ਇਹ ਆਖਣ ਦੀ ਲੋੜ ਨਹੀਂ ਐ ਸੰਤ ਤੂੰ ਸੰਤ ਬਣ ਜਾ, ਐ ਬ੍ਰਹਮ ਗਿਆਨੀ ਤੂੰ ਬ੍ਰਹਮ ਗਿਆਨੀ ਬਣ ਜਾ, ਐ ਬ੍ਰਹਮ ਗਿਆਨੀ ਪੂਰਨ ਪੁਰਖ ਹੈ, ਐ ਪੂਰਨ ਪੁਰਖ ਤੂੰ ਪੂਰਨ ਪੁਰਖ ਬਣ ਜਾ, ਐ ਪੂਰਨ ਪੁਰਖ। ਲੇਕਿਨ ਮਨੁੱਖ ਨੂੰ ਕਹਿਣਾ ਪੈਂਦਾ ਐ ਮਨੁੱਖ ਤੂੰ ਮਨੁੱਖ ਬਣ ਜਾ, ਐ ਬੰਦੇ ਤੂੰ ਬੰਦਾ ਬਣ ਜਾ, ਐ ਇਨਸਾਨ ਤੂੰ ਇਨਸਾਨ ਬਣ ਜਾ। ਪਸ਼ੂ ਦੇ ਅੰਦਰ ਪਸ਼ੂਪਣਾ ਹੈ, ਸੁਖ ਦੇ ਚ ਹੈ। ਸੰਤ ਦੇ ਅੰਦਰ, ਬ੍ਰਹਮ ਗਿਆਨੀ ਦੇ ਅੰਦਰ ਬ੍ਰਹਮਪਣਾ ਹੈ, ਈਸ਼ਵਰ ਹੈ, ਆਨੰਦ ਚ ਹੀ ਰਿਹਾ। ਮਨੁੱਖ ਦੇ ਚ ਮਨੁੱਖਤਾ ਨਹੀਂ ਹੈ, ਇਨਸਾਨ ਦੇ ਚ ਇਨਸਾਨੀਅਤ ਨਹੀਂ ਹੈ। ਇਹ ਅੱਧਾ ਪਸ਼ੂ ਦੀ ਤਰ੍ਹਾਂ ਜੀਂਦਾ, ਅੱਧਾ ਮਨੁੱਖ ਦੀ ਤਰ੍ਹਾਂ ਜੀਂਦਾ, ਤੋ ਅਧੂਰਾ। ਕਦੀ ਬਗੌਰ ਮਨੁੱਖ ਨੂੰ ਜਾਤ ਮਾਰ ਕੇ ਦੇਖਣਾ, ਅੱਧਾ ਪਸ਼ੂ ਅੱਧਾ ਮਨੁੱਖ, ਤੋ ਅਧੂਰਾ। ਪਸ਼ੂ ਪੂਰਾ ਹੈ, ਇਸ ਵਾਸਤੇ ਪਸ਼ੂ ਸੁਖ ਦੇ ਜੀ ਰਿਹਾ। ਜੇ ਮਨੁੱਖ ਪਸ਼ੂ ਵੀ ਹੈ ਤੇ ਅਧੂਰਾ ਹੈ, ਗੁਸਤਾਖੀ ਮਾਫ। ਮਨੁੱਖ ਮਨੁੱਖ ਵੀ ਹੈ ਤੋ ਅਧੂਰਾ ਹੈ, ਤੋ ਇਹ ਅਧੂਰਾਪਣ ਅਖਰਦਾ। ਇਹ ਅਧੂਰਾ ਪਸ਼ੂ ਇਸ ਦੇ ਚੋਂ ਨਿਕਲੇ ਤੇ ਫਿਰ ਇਹ ਆਪਣੇ ਆਪ ਨੂੰ ਪੂਰਨ ਕਰੇ, ਤੋ ਫਿਰ ਪੂਰਨ ਪੁਰਖ। ਮਨੁੱਖ ਦੀ ਯਾਤਰਾ, ਮਨੁੱਖ ਦੀ ਮੰਜ਼ਿਲ ਹੈ ਪੂਰਨ, ਤੇ ਪੂਰਨ ਪਰਮਾਤਮਾ। ਔਰ ਜੋ ਪੂਰਨ ਹੈ ਉਹ ਕਰਤਾ ਹੈ, ਕ੍ਰਿਤ ਨਹੀਂ ਹੈ। ਜਿਸ ਦਿਨ ਕਰਤੇ ਦਾ ਭਾਵ ਮਨੁੱਖ ਦੇ ਅੰਦਰੋਂ ਮਿਟਦਾ ਹੈ, ਉਸ ਦਿਨ ਕਰਤਾ ਮਨੁੱਖ ਦੇ ਤਲ ਤੇ ਪ੍ਰਗਟ ਹੋ ਜਾਂਦਾ ਹੈ। ਪਰ ਪਤਾ ਕੀ ਕਹਿੰਦਾ, ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕਿਉਂਕਿ ਮੈਂ ਬਹੁਤਾ ਜੇ ਖੋਲਿਆ ਨਾ, ਤੇ ਫਿਰ ਕੋਈ ਇੰਜ ਕਹਿ ਸਕਦਾ, ਚਲੋ ਜਦੋਂ ਰੱਬ ਛੁਡਾਏਗਾ ਉਦੋਂ ਸ਼ਰਾਬ ਛੱਡਦੇ ਆਂਗੇ, ਅਜੇ ਤੇ ਰੱਬ ਕਹਿੰਦਾ ਤੂੰ ਪੀਂਦੇ ਆ।
ਜਦੋਂ ਰੱਬ ਜਪਾਏਗਾ ਉਦੋਂ ਨਾਮ ਜਪ ਲਵਾਂਗੇ, ਅਜੇ ਤੇ ਸ਼ਾਇਦ ਉਹ ਨਹੀਂ ਜਪਾਉਣਾ ਚਾਹੁੰਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਸਕਦੀਆਂ ਅਗਰ ਇਸ ਕਰਤੇਪਨ ਨੂੰ ਬਹੁਤਾ ਖੋਲੀਏ। ਲੇਕਿਨ ਮੈਂ ਇਤਨੀ ਅਰਜ਼ ਕਰਾਂ, ਸਭ ਕੁਛ ਕ੍ਰਿਤ ਹੈ, ਮਨੁੱਖ ਕਰਤਾ ਨਹੀਂ ਹੈ, ਕਿਸੇ ਚੀਜ਼ ਦਾ ਵੀ ਕਰਤਾ ਨਹੀਂ। ਅਗਰ ਇਸਦੇ ਹੱਥ ਕੁਛ ਕਰ ਰਹੇ ਨੇ ਤਾਂ ਹੱਥ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦੀ ਜ਼ਬਾਨ ਕੁਛ ਬੋਲ ਰਹੀ ਹੈ ਤਾਂ ਜ਼ਬਾਨ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦਾ ਦਿਮਾਗ ਕੁਛ ਸੋਚ ਰਿਹਾ ਹੈ ਤਾਂ ਇਸਦਾ ਦਿਮਾਗ ਵੀ ਕਰਤੇ ਦੀ ਕ੍ਰਿਤ ਹੈ, ਤੇ ਸਭ ਕੁਛ ਕਰਤੇ ਦੀ ਕ੍ਰਿਤ। ਤੋ ਕਰਤੇ ਦੀ ਕ੍ਰਿਤ ਅਗਰ ਕੁਛ ਕਰ ਰਹੀ ਹੈ ਤਾਂ ਫਿਰ ਕਰਤਾ ਹੀ ਕਰ ਰਿਹਾ, ਕ੍ਰਿਤ ਥੋੜੀ ਕਰ ਰਹੀ ਹੈ, ਉਹ ਤੇ ਕਰਤਾ ਕਰ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ ਕਹਿੰਦੇ ਨੇ। ਮਨੁੱਖ ਦੇ ਅੰਦਰ ਜਿਤਨਾ ਆਪਣੇ ਆਪ ਦਾ ਕਰਤਾਪਨ ਦਿਖਾਈ ਦਿੰਦਾ ਉਤਨਾ ਹੀ ਹੰਕਾਰੀ ਆਉਂਦਾ। ਕੁਛ ਇਸਨੇ ਬਣਾਇਆ, ਕੁਛ ਇਸਨੇ ਕੀਤਾ, ਕੁਛ ਇਸਨੇ ਤਾਵੀਰ ਕੀਤਾ, ਕੁਛ ਇਸਦਾ ਹੈ, ਤੋ ਉਤਨਾ ਹੀ ਹੰਕਾਰ ਖੜਾ। ਔਰ ਜਿਤਨਾ ਹੰਕਾਰ ਖੜਾ ਉਤਨੀ ਉਸਦੀ ਦੁਨੀਆਂ ਦੇ ਨਿਰੰਕਾਰ ਨਹੀਂ ਹੈ। ਹਾਫਿਜ਼ ਕਹਿੰਦੇ ਨੇ, ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਵਾਸ਼ਤ। ਹਾਫਿਜ਼ ਕਹਿੰਦੇ ਨੇ, ਮੈਂ ਤੇ ਸੂਰਜ ਨੂੰ ਵੀ ਦੇਖ ਰਿਹਾ, ਪਰਮਾਤਮਾ ਦੀ ਮਹਿਫਿਲ ਵਿੱਚ ਇੱਕ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਇੱਕ ਰੇਤ ਦਾ ਜੋ ਜ਼ਰਰਾ ਹੈ, ਇਸ ਸੂਰਜ ਦੀ ਹਸਤੀ ਉਸ ਪਰਮਾਤਮਾ ਦੇ ਸਾਹਮਣੇ ਇਸ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਵਾਸ਼ਦ। ਤੇ ਹੁਣ ਮਨੁੱਖ ਇਹ ਆਖੇ, ਮੈਂ ਵੀ ਕੁਛ ਹਾਂ ਤੇ ਮੈਂ ਵੀ ਕੁਛ ਕੀਤਾ ਹੈ ਤੇ ਮੈਂ ਵੀ ਕੁਛ ਬਣਾਇਆ ਹੈ, ਮੈਂ ਵੀ ਕਰਤਾ। ਤੇ ਜਿਹਦੀ ਮਹਿਫਿਲ ਦੇ ਤੇ ਸੂਰਜ ਵੀ ਇੱਕ ਨਿੱਕਾ ਜਿਹਾ ਜ਼ਰਰਾ ਹੈ, ਤੂੰ ਖਾਕ ਕਰਤਾ ਹੈ, ਕੀ ਹੈ ਕਰਤਾ? ਕੁਛ ਵੀ ਨਹੀਂ। ਤੂੰ ਕ੍ਰਿਤ ਹੈ। ਅਗਰ ਮਨੁੱਖ ਵੀ ਕਰਤਾ ਹੈ ਤੇ ਪਰਮਾਤਮਾ ਵੀ ਕਰਤਾ ਹੈ, ਤਾਂ ਹੁਣ ਦੋ ਕਰਤਿਆਂ ਦੇ ਜੰਗ। ਤੋ ਪਤਾ ਹੈ ਧਾਰਮਿਕ ਲੋਕ ਕੀ ਕਹਿੰਦੇ ਨੇ, ਮਨੁੱਖ ਦੀ ਲੜਾਈ ਬਸ ਪਰਮਾਤਮਾ ਨਾਲ ਹੀ ਹੈ। ਇੰਜ ਕਹਿ ਲੋ, ਚਾਹੇ ਆਸਤਿਕ ਹੈ ਤੇ ਚਾਹੇ ਨਾਸਤਿਕ ਹੈ, ਇਸ ਨੂੰ ਇੰਜ ਲੈਣਾ। ਨਾਸਤਿਕ ਵੀ ਪਰਮਾਤਮਾ ਨਾਲ ਲੜ ਰਿਹਾ, ਬੜਾ ਪ੍ਰਬਲ ਉੱਥੇ ਕਰਤਾਪਣ ਹੈ। ਆਸਤਿਕ ਵੀ ਲੜ ਰਿਹਾ, ਮੈਂ ਦਾਨੀ, ਮੈਂ ਗਿਆਨੀ, ਮੈਂ ਪੁਨੀਤ, ਪੁੰਨ ਪਾਪ ਪੁੰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਬਜਾਵਤ। ਜਦ ਕਰਤਾ ਹੋਏ ਤੇ ਕੀ ਪਾਪ ਤੇ ਕੀ ਪੁੰਨ। ਮੈਂ ਬਹੁਤੀ ਤਫਸੀਲ ਤੇ ਇਸਦੀ ਨਹੀਂ ਬਿਆਨ ਕਰਾਂਗਾ, ਕਾਰਨ ਕਿਉਂਕਿ ਸੰਗਤ ਵਿੱਚ ਅਭਿਆਸੀ ਮਨੁੱਖਾਂ ਦੇ ਆਪਣੇ ਆਪਣੇ ਦਰਜੇ ਆਉਂਦੇ ਨੇ। ਕੋਈ ਕਿਸੇ ਸਟੇਜ ਤੇ ਬੈਠਾ ਹੈ, ਕੋਈ ਕਿਧਰੇ, ਕੋਈ ਕਿਧਰੇ। ਇਸ ਤਰ੍ਹਾਂ ਦੀਆਂ ਗੱਲਾਂ ਨਿਆਏ ਸ਼ਾਸਤਰ ਦੇ ਕਰਤਾ ਗੌਤਮ ਰਿਸ਼ੀ ਨੇ ਕਹੀਆਂ, ਉਹਨੂੰ ਪੜ੍ਹ ਕੇ ਬਹੁਤੀ ਦੁਨੀਆਂ ਨਾਸਤਿਕ ਹੋਈ। ਔਰ ਨਾਸਤਿਕਤਾ ਜਦ ਗਾਲਬਨ 1.5-2 ਹਜ਼ਾਰ ਸਾਲ ਪਹਿਲੇ ਹਿੰਦੁਸਤਾਨ ਵਿੱਚ ਕਿਸੇ ਵਕਤ ਸਿਖਰਤਾ ਤੇ ਵੀ ਪਹੁੰਚ ਗਈ ਸੀ, ਇਸੇ ਰਿਸ਼ੀ ਨੂੰ ਪੜ੍ਹ ਕੇ, ਨਿਆਏ ਸ਼ਾਸਤਰ ਨੂੰ ਪੜ੍ਹ ਕੇ, 6 ਸ਼ਾਸਤਰਾਂ ਦੇ 1 ਸ਼ਾਸਤਰ। ਔਰ ਉਸਨੇ ਬੜੀ ਆਲਮਾਨਾ ਢੰਗ ਨਾਲ ਵਿਆਖਿਆ ਕੀਤੀ, ਸਭ ਕਰਤਾ ਹੀ ਹੈ, ਮੈਂ ਲਿਖ ਰਿਹਾ ਕਰਤਾ ਲਿਖ ਰਿਹਾ, ਮੈਂ ਬੋਲ ਰਿਹਾ ਕਰਤਾ ਹੀ ਬੋਲ ਰਿਹਾ। ਜਿਸ ਪਾਤਸ਼ਾਹ ਦੀ ਬਾਣੀ ਕਹਿੰਦੀ, ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਕਥਾ ਕਰ ਰਿਹਾ, ਆਪ ਹੀ ਸੁਣਦਾ ਤੇ ਹੋਰ ਕੋਈ ਨਹੀਂ ਹੈ। ਤੇ ਜੇ ਹੁਣ ਇਸ ਨੂੰ ਲਈਏ ਤੇ ਹੈਰਾਨਗੀ ਹੋਵੇਗੀ। ਅਗਰ ਇਸ ਸੋਚ ਸਮਝ ਤੇ ਇਸ ਅਵਸਥਾ ਤੋਂ ਅਗਰ ਮਨੁੱਖ ਤੱਲੇ ਹੈ ਤਾਂ ਕੁਛ ਪਕੜ ਵਿੱਚ ਨਹੀਂ ਆਏਗਾ, ਤਾਲਮੇਲ ਨਹੀਂ ਬੈਠੇ। ਅਗਰ ਇੱਥੇ ਵੀ ਕਥਨ ਤੇ ਸੁਣਨਾ ਉਹ ਕਰਤਾ ਹੀ ਹੈ ਤਾਂ ਫਿਰ ਤਾਂ ਸਭ ਕੁਛ ਕਰਤਾ ਹੈ। ਸਭ ਕੋ ਕਾਲ ਸਬਨ ਕੋ ਕਰਤਾ, ਜੋ ਕੁਛ ਵੀ ਹੈ
अगर तेनू कुछ महसूस हो रहा है तो महसूस होना भी करता है, ये भी कृत है उस करते दी। अगर तेनू कुछ दिखाई दे रहे है, सुनाई दे रहे है, तू कुछ बोल रहे हैं, तू कुछ बना रहे हैं, सब करते दी कृत, तू नहीं है, तू स्वयं कृत है। तू कितो करता हो गया, तू ते खुद कृत है। बस जद मनुख खुद कृत ना मन के खुद करता मन लेंदा है तो इस दे जिम्मेवारियां बड़िया आ जातिया, तो जिम्मेवारियां दे तनाव नार ये दुखी होंदा है। वरना एक करतापन इस तो हट जाए तो खिमा करनी नर्क की ते स्वर्ग की। पाप पुन ते भई कहावत को नरक को स्वर्ग बचावत, स्वर्ग की सुख ते नरक की दुख, की दुख होंदा ते की सुख होंदा, कुछ भी नहीं। जो नर दुख में दुख नहीं माने, सुख सने अर वै नहीं जाके कंचन माटी वाने। इत दोवे बराबर ने, कृत है करते दी कृत है, दुख सुख करते दी कृत है। मेरी जिम्मेवारी कुछ नहीं, मैं ही नहीं हाँ तो मेरी जिम्मेवारी की गुस्ताखी माफ हो रहे है, सब कुछ पीता नहीं जा रहे है। जब अपन आप उदारे तो शगन अपशगन कहां विचारे, इतनी समझ आ जाए मनुख आज पूरन हो गया। इतना बोध पैदा हो जाए आज गल बन जाएगी। पर मैं अर्ज करा, अगर मनुख ये सोचे कि मैं अपने दुख नो, मैं अपनी विपता नो अपनी सियाणप नाल दूर करांगा। आज तक ते बड़े बड़े साइंटिस्ट, विचारक, दार्शनिक, फिलोसफर मनुख दियां समस्यावां दा हल नहीं लभ सके, कोई भी नहीं हल लभ सके, आज तक ते नहीं लभ सके। इतने दार्शनिक, इतने चिंतक, इतने साइंटिस्ट, इतने आलम फाजल, फिर भी दुनिया दुखी। तो महाराज कहते सियानप काहो काम न आत, जो अनरूप्यो ठाकर मेरे होए रही सो बात। कुछ भी कम नहीं आएगी, जो उसने अनरूप्य है हो रहे, सब कुछ हो रहे, तो भी होया है, सब कुछ हो रहे है। पर मैं दुखी कहवा, तू अपने आप नो कृत नहीं मनदा, करता मनदा। करतापन शुभ नाल जुड़ गया, करतापन अशुभ नाल जुड़ गया, तो दोहां ने दुख पैदा कीता है। बेईमानी ने ते दुख पैदा कीता, गुस्ताखी माफ दान ने भी दुख पैदा कर देता, कुसंगत ने ते दुख पैदा कीता, पता नहीं बर्दाश्त कर सकोगे कि नहीं, सत्संग करके भी सुख कोई नहीं मिले, वही कल्पना वही दुख। कारण मैं ते मौजूद हां अशुभ दे ते शुभ दे, मैं ते मौजूद हां पुन दे च पाप दे, मैं ते मौजूद हां चंगे दे ते माड़े दे। बुरा भला कहो किसनों कही है, जा सगले जी तुम्हारे, की बुरा है की भला है। इस मैनू एक पासे कर ते तेनू पता चल जाएगा, अंधेरे दी भी अपनी कोई दुनिया है, प्रकाश दी भी अपनी दुनिया है, और दोवें ओई ने उसे दी कृत है। नमो अंधकारे नमो तेज तेजे। धन गुरु गोबिंद सिंह जी महाराज ते इत्थे तक कहिंदे नमो कलह करता नमो शांत रूप है, हे शांति दे करता तेनू नमस्कार, पर हे कलेश दे करता तेनू नमस्कार। करता ते तू ही है, ये बड़ी जरूरत है धन गुरु गोबिंद सिंह जी महाराज दे। बड़े तो बड़े ब्रह्म ज्ञानी भी संकोच कर गए किधर है, पर धन गुरु गोबिंद सिंह जी ने इत्थे संकोच नहीं किया। नमो कलह करता नमो शांत रूप है, नमस्कार है तेनो ऐ शांति दे स्वरूप करता,
ਉੱਪਰ ਨਮਸਕਾਰ ਹੈ ਤੈਨੂੰ ਐ ਕਲੇਸ਼ ਦੇ ਕਰਤਾ। ਬਹੁਤ ਵੱਡੀ ਗੱਲ, ਕਰਤਾ ਹੀ ਕਰਤਾ ਹੈ, ਕਰਤਾ ਹੀ ਕਰਤਾ ਹੈ, ਬਾਕੀ ਤੇ ਸਭ ਗੁਦਕ੍ਰਿਤ ਅਸੀਂ ਹਾਂ ਹੀ ਨਹੀਂ, ਤੂੰ ਹੀ ਤੂੰ ਹੈ, ਤੂੰ ਹੀ ਨੂੰ। ਇਸ ਤਰ੍ਹਾਂ ਦੇ ਬੋਧ ਦੇ ਆਉਂਦਿਆਂ ਮਨੁੱਖ ਸਮਾਧੀ ਲੀਨ ਹੋ ਜਾਂਦਾ। ਪਸ਼ੂ ਨੂੰ ਵੀ ਕੋਈ ਬੋਧ ਨਹੀਂ ਕਿ ਮੈਂ ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ, ਪਸ਼ੂ ਅਚੇਤ ਹੈ ਬਿਲਕੁਲ। ਇਸ ਵਾਸਤੇ ਪਸ਼ੂਆਂ ਦੀ ਦੁਨੀਆਂ ਸੁੱਖ ਹੈ, ਕੋਈ ਪਸ਼ੂ ਬੋਰ ਨਹੀਂ ਆਉਂਦਾ, ਕੋਈ ਪਸ਼ੂ ਬੇਚੈਨ ਨਹੀਂ ਆਉਂਦਾ, ਕੋਈ ਪਸ਼ੂ ਬਿਆਕੁਲ ਨਹੀਂ ਆਉਂਦਾ, ਕੋਈ ਪਸ਼ੂ ਪਾਗਲ ਨਹੀਂ ਆਉਂਦਾ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਾਗਲ ਮਨੁੱਖਾਂ ਨਾਲ ਰਹਿਣਾ ਪੈਂਦਾ, ਉਹ ਪਾਗਲ ਹੋ ਜਾਂਦਾ, ਉਂਝ ਨਹੀਂ ਆਉਂਦਾ। ਮਨੁੱਖ ਜਿਨ੍ਹਾਂ ਪਸ਼ੂਆਂ ਦੀ ਪ੍ਰਾਕਿਰਤਿਕ ਜ਼ਿੰਦਗੀ ਵਿੱਚ ਫਰਕ ਪਾ ਦਿੰਦੇ ਨੇ, ਉਹਨਾਂ ਦੀ ਜੀਵਨ ਦੀ ਆਜ਼ਾਦੀ ਖੋ ਲੈਂਦੇ ਨੇ, ਕਿਉਂਕਿ ਮਨੁੱਖ ਦੇ ਕੋਲ ਤਾਕਤ ਹੈ। ਉਹ ਪਸ਼ੂ ਪਾਗਲ ਹੋ ਸਕਦਾ, ਬੇਚੈਨ ਹੋ ਸਕਦਾ, ਵਰਨਾ ਪਸ਼ੂ ਬੇਚੈਨ ਨਹੀਂ ਹੋ ਸਕਦਾ। ਕਦੀ ਬਗੌਰ ਮੁਤਾਲਾ ਕਰਕੇ ਦੇਖੋ, ਪੰਛੀਆਂ ਨੂੰ ਸ਼ਾਮ ਨੂੰ ਘਰ ਆ ਰਹੇ ਚਹਿ ਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਰਾਤ ਦਾ ਪਹਿਲਾ ਪਹਿਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਸੌਂ ਗਏ। ਅੰਮ੍ਰਿਤ ਵੇਲਾ ਹੋ ਗਿਆ, ਰਾਤ ਦਾ ਚੌਥਾ ਪਹਿਰ ਆਰੰਭ ਹੋ ਗਿਆ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ ਹੈ, ਆਪਣੇ ਆਲਣਿਆਂ ਨੂੰ ਤਿਆਗ ਕੇ ਗੀਤ ਗਾਉਂਦਿਆਂ ਹੋਇਆ ਰਿਜ਼ਕ ਦੀ ਤਲਾਸ਼ ਦੇ ਚੱਲ ਪਏ। ਦਿਨ ਭਰ ਰਿਜ਼ਕ ਦੀ ਤਲਾਸ਼ ਕੀਤੀ ਹੈ, ਸੂਰਜ ਗਰੂਬ ਆਉਣ ਲੱਗਾ ਹੈ, ਵਾਪਸ ਗੀਤ ਗਾਉਂਦਿਆਂ ਹੋਇਆ ਵਾਪਸ ਆ ਰਹੇ ਨੇ। ਗੀਤ ਗਾਉਂਦਿਆਂ ਗਾਉਂਦਿਆਂ ਰਾਤ ਦਾ ਪਹਿਲਾ ਪਹਿਰ ਖਤਮ ਆਉਂਦਿਆਂ ਸੌ ਜਾਂਦੇ ਨੇ, ਰਾਤ ਦਾ ਚੌਥਾ ਪਹਿਰ ਆਰੰਭ ਹੁੰਦਿਆਂ ਜਾਗ ਪੈਂਦੇ ਨੇ। ਪ੍ਰਾਚੀਨ ਰਿਸ਼ੀ ਮੁਨੀ ਤੇ ਕਹਿੰਦੇ ਸਨ, ਜਦੋਂ ਪਸ਼ੂ ਸੌਂਦੇ ਨੇ ਸੋ ਜਾਣਾ ਚਾਹੀਦਾ, ਜਦ ਪੰਛੀ ਸੌਂਦੇ ਨੇ ਸੋ ਜਾਣਾ ਚਾਹੀਦਾ, ਔਰ ਜਦ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ, ਇਹੀ ਪ੍ਰਾਕਿਰਤਿਕ ਹੈ। ਮਨੁੱਖ ਨੇ ਆਪਣਾ ਸੋਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਜਾਗਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਖਾਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ। ਔਰ ਇਹ ਸਭ ਕੁਛ ਕਿਉਂ ਹੋਇਆ? ਖੁਦ ਨੂੰ ਕਰਤਾ ਮੰਨ ਕੇ, ਮੈਂ ਕਰਤਾ, ਤੇ ਇੱਕ ਪਰਮਾਤਮਾ ਕਰਤਾ, ਇੱਕ ਤੂੰ ਕਰਤਾ, ਤੁਹਾਨੂੰ ਦੋ ਕਰਤਿਆਂ ਵਿੱਚ ਕਿਵੇਂ ਬਣੇਗੀ? ਪਰਮਾਤਮਾ ਤੇ ਕਰਤਾ ਹੈ, ਤੇ ਤੇਰਾ ਕਰਤਾ ਹੋਣਾ ਅਚੇਤਪਣੇ ਤੇ ਖੜਾ, ਅਗਿਆਨਤਾ ਤੇ ਖੜਾ। ਤੂੰ ਕਰਤਾ ਨਹੀਂ ਹੈ, ਤੂੰ ਸਵੈ ਕ੍ਰਿਤ ਹੈ, ਤੂੰ ਖੁਦ ਕ੍ਰਿਤ ਹੈ। ਐਸਾ ਕੀ ਕੁਛ ਹੈ ਜੋ ਤੂੰ ਬਣਾਇਆ? ਅਗਰ ਹੱਥਾਂ ਨਾਲ ਬਣਾਇਆ ਤਾਂ ਹੱਥ ਕ੍ਰਿਤ ਨੇ ਪਰਮਾਤਮਾ ਦੀ, ਅਗਰ ਦਿਮਾਗ ਨਾਲ ਤੂੰ ਸੋਚਿਆ ਤਾਂ ਦਿਮਾਗ ਕ੍ਰਿਤ ਹੈ ਪਰਮਾਤਮਾ ਦੀ। ਇੱਥੇ ਪੁੱਛੋ ਉਸ ਤੋਂ ਜਿਸਦਾ ਕਦੀ ਕੋਈ ਇੱਕ ਹੱਥ ਨਾਕਾਰਾ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਕੱਟ ਜਾਂਦਾ ਹੈ, ਕੋਈ ਮਿਲਦਾ ਹੈ ਬਾਜ਼ਾਰ ਦੇ, ਲੱਭਦਾ ਹੈ, ਔਰ ਉਸ ਦਿਨ ਉਸਨੂੰ ਪਤਾ ਚੱਲਦਾ ਕਿ ਕਰਤੇ ਦੀ ਇਹ ਕ੍ਰਿਤ ਇੱਕ ਹੱਥ ਦੀ ਕਿੰਨੀ ਕੀਮਤ ਹੈ, ਕਿੰਨੀ ਗੱਲ ਹੈ, ਕਿੰਨੀ ਮਹਾਨਤਾ। ਇਹਨਾਂ ਹੱਥਾਂ ਨੂੰ ਮੈਂ ਕਦੀ ਕੋਈ ਮਹਾਨਤਾ ਨਾ ਦਿੱਤੀ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਮੇਰੇ ਹੱਥ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਇਹ ਜ਼ਬਾਨ, ਇਹ ਦਿਮਾਗ। ਜੈਸੇ ਜੈਸੇ ਮਨੁੱਖ ਬਾਰ ਬਾਰ ਇਹ ਖਿਆਲ ਕਰਦਾ ਜਾਏ, ਤੂੰ ਕਰਤਾ ਹੈ, ਤੂੰ ਕਰਤਾ ਹੈ, ਤੂੰ ਕਰਤਾ ਸਚਿਆਰ ਮੇਡਾ ਸਾਈਂ, ਤੂੰ ਕਰਤਾ ਹੈ, ਤੂੰ ਹੀ ਕਰਤਾ ਹੈ, ਕਹਿੰਦੇ ਨੇ ਮਨੁੱਖ ਦਾ ਹੰਕਾਰ ਮਿਟ ਜਾਂਦਾ। ਔਰ ਜਿਤਨੀ ਮਿਕਦਾਰ ਵਿੱਚ ਹੰਕਾਰ ਮਿਟਦਾ ਜਾ ਰਿਹਾ ਹੈ, ਉਤਨੀ ਮਿਕਦਾਰ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਜਾ ਰਿਹਾ। ਔਰ ਜਿਸ ਦਿਨ ਕਰਤਾਪਣ ਬਿਲਕੁਲ ਖਤਮ ਹੋ ਜਾਂਦਾ ਹੈ, ਉਸ ਦਿਨ ਪੂਰਨ ਬ੍ਰਹਮ ਹੈ, ਬ੍ਰਹਮ ਗਿਆ ਨਹੀਂ, ਉਸ ਦਿਨ ਚਾਨਣਾ ਹੀ ਚਾਨਣਾ ਹੋ ਗਿਆ, ਉਸ ਦਿਨ ਪਰਮਾਤਮਾ ਪੂਰਨ ਪ੍ਰਗਟ ਹੋ ਗਿਆ ਉੱਥੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਗੋਸ਼ਟੀ ਲਿਖੀ ਹੈ, ਬੜੀ ਸੁੰਦਰ, ਆਪ ਦਾ ਇੱਕ ਬੜਾ ਕੀਮਤੀ ਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਉਸ ਵਾਕ ਵਿੱਚ ਕਹਿੰਦੇ ਨੇ, ਇਹ ਕਰਤੇ ਤੂੰ ਹੀ ਹੈ,
लेकिन कुछ कृत मेरी भी है, मैं भी करता। मनुख दी तरफों बोलते ने और पंक्तियां गुरु नानक देव जी दियां ने है। इते आम जगत जिस ढंग नाल सोचता है बस उसकी व्याख्या धन गुरु नानक देव जी महाराज कर रहे ने बड़ी सोहनी। साहब कहते ने तू करता है मैं करता। तो फिर प्रश्न होया सब कुछ दा करता ते ओ ही है, तो फिर दसो मनुख दी कृत की है ऐसा जो मनुख दी कृत होवे। महाराज इस तरह बयान कर देने, दात जोत सब सूरत तेरी, इस शक्ल सूरत तेरी है, इस दिच मेरा कोई चुनाव नहीं है। जैसे नैन नक्श तो दिते वैसे ने, जैसी आवाज तो दिती वैसी है, जैसी अंगूठे की छाप तो दिती वैसी है, और इस दिच प्राणा दी हरकत ते जोत चेतना सब तेरी। दात जोत सब सूरत तेरी, ये नैन नक्श सब तेरे, क्योंकि तेरी कृत है। ये हाथ पैर मुंह मथा सब तेरी कृत है। दात जोत सब सूरत तेरी, जो कुछ भी सूरतां दिखाई दे रही हैं, जो कुछ भी आकार दिखाई दे रहे हैं, और जो कुछ भी मेरी शक्ल सूरत है, सब तेरी कृत है। तो फिर मेरा की रह गया, फिर मनुख दा की रह गया। साहिब कहन है ऐ करते मेरा भी कुछ करतापन है, तो फिर की है। दात जोत सब सूरत तेरी, बहुत सियाणप आवे मेरी, ये अहंकार मेरा है। भावे सब कुछ तेरा है पर ए मोर मैं ला दिती है, मेरा मेरा मेरा मेरा तन मेरा धन मेरा दिमाग मेरी इज्जत मेरी मान मर्यादा मेरी शक्ति मेरी कुल मेरी प्रभुता। तो महाराज कहने ते मेरी है, अहंकार मेरा है, बाकी कुछ भी मेरा नहीं। ए अहंकार दा कृत करता मैं हां, ए मैं मेरी कृत है, ए अहंकार मेरा है तेरा नहीं है। तू तो इतना कुछ बढ़ा के भी चुप है खामोश है, तू तो किधरे भी नहीं कहता है सागर मैं बनाया, ये सूरज मैं बनाया, ये धरती मैं बनाई, तू तो किधरे भी नहीं कहता। एक गल वखरी है कि खुदा नो भी बुलाया है एक थां ते डॉक्टर मोहम्मद इकबाल ने, उसने भी खुदा ते मनुख दी गोष्ठी लिख दिती। गुरु नानक दे कहण दा अपना आलमाना ढंग, वो शायर है उस दे कहण दा अपना ढंग। साहिब कहंदे ने दात जोत सब सूरत तेरी, तमाम शकल सूरत और मेरी शकल सूरत सब तेरी, ए नैन नक्श तेरे, ए प्राणा दी हरकत तेरी, ए आत्मा तेरी, पर बहुत सियाणप आमे मेरी, चतराई ते अहंकार मेरा तेरा नहीं। पंडित दयाराम होए ने गुजरात दे, गुजराती संत होए ने, गुजराती भगत काठियावाड़ दे इलाके च, कहिंदे ने हे प्रभु तेरे कदमां दे कुछ अर्पण करन नूं जी करदा है, ते अर्पण मैं ओ करना चाहना जो मेरा होवे, कि तेरी चीज तेरे अगों रखदे आ। जैसे रविदास कहिंदे ने तेरा दिया तुझे क्या अर्पण, नाम तेरा तोनी चवर डोलारे, तू दिता ते तेरे अगों रखा कुछ शोभा नहीं देंदा, कोई गल फबदी नहीं। तो दया राम कहते ने मैं ओ तेरे कदमां दे च रखना चाहना जो मेरा होवे, कि तू मैनू दिता तो मैं तेरे अगों रख दिया, ये ते कुछ भी नहीं। मैं ओ रखना चाहना जो मेरा है, पर मेरी एक बेनती है तू कबूल कर, परवान कर, क्योंकि मेरा है
ਪਤਾ ਨਹੀਂ ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ। ਉਹਨੇ ਵੀ ਆਪਣੇ ਢੰਗ ਨਾਲ ਗੁਜਰਾਤੀ ਭਾਸ਼ਾ ਦੇ ਗੋਸ਼ਟੀ ਲਿਖੀ ਹੈ। ਤੂੰ ਪ੍ਰਭੂ ਬੋਲੇ, ਅੱਛਾ ਠੀਕ ਹੈ, ਕੀ ਹੈ ਤੇਰਾ ਭੇਟ ਕਰ, ਕੀ ਹੈ ਤੇਰਾ। ਇਹ ਭਗਤ ਕਹਿੰਦਾ ਮੇਰਾ ਬਸ ਇਹੀ ਹੈ, ਇਹ ਭੇਟ ਕਰਨਾ ਚਾਹੁੰਦਾ ਮੇਰਾ। ਇਹ ਜੋ ਹੰਕਾਰ ਹੈ, ਇਹ ਜੋ ਮੈਂ ਹੈ, ਇਹ ਜੋ ਮੇਰਾ ਹੈ, ਬਸ ਇਹ ਭਾਵ ਭੇਟ ਕਰਨਾ ਚਾਹੁੰਦਾ ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇ, ਤਾਂ ਕਿ ਮੈਂ ਤੇਰੀ ਝਲਕ ਦੇਖ ਸਕਾਂ। ਬਸ ਮੈਂ ਖੁਦ ਹੀ ਦੀਵਾਰ ਹਾਂ ਔਰ ਕੁਛ ਨਹੀਂ, ਮੈਂ ਹੀ ਦੀਵਾਰ ਬਣਿਆ ਆ ਔਰ ਇਹ ਦੀਵਾਰ ਮੇਰੇ ਕੋਲ ਗਿਰਦੀ ਨੇ। ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖਦੇ ਆ ਤੇਰੇ ਅੱਗੋਂ। ਸਮੁੱਚੇ ਜਗਤ ਵਿੱਚ ਅਹੰਕਾਰ ਦਾ ਹੀ ਸੰਘਰਸ਼ ਹੈ। ਰਾਜਨੈਤਿਕ ਦੁਨੀਆਂ ਵਿੱਚ ਅਹੰਕਾਰ, ਧਾਰਮਿਕ ਦੁਨੀਆਂ ਵਿੱਚ ਅਹੰਕਾਰ, ਸਮਾਜਿਕ ਦੁਨੀਆਂ ਵਿੱਚ ਅਹੰਕਾਰ, ਇਸ ਵਾਸਤੇ ਪਰਿਵਾਰ ਦੇ ਸੰਘਰਸ਼, ਧਾਰਮਿਕ ਦੁਨੀਆਂ ਸੰਘਰਸ਼, ਰਾਜਨੀਤੀ ਦੇ ਸੰਘਰਸ਼, ਅਹੰਕਾਰ, ਮੈਂ ਆ, ਮੈਂ ਆ, ਮੈਂ ਆ, ਹਮ ਬਟ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾਸੀ। ਰਵਿਦਾਸ ਕਹਿੰਦੇ ਨੇ ਮੈਂ ਕਵੀ, ਤੂੰ ਕਵਿਤਾ ਦਾ ਕਰਤਾ ਬਣ ਗਿਆ, ਕੋਈ ਜ਼ਾਤ ਦਾ ਕਰਤਾ ਬਣ ਗਿਆ, ਕੋਈ ਕੁਲ ਦਾ ਕਰਤਾ ਬਣ ਗਿਆ, ਕੋਈ ਗਿਆਨ ਦਾ ਕਰਤਾ ਬਣ ਗਿਆ, ਕੋਈ ਸੰਨਿਆਸੀ ਸੰਨਿਆਸ ਦਾ ਕਰਤਾ ਬਣ ਗਿਆ। ਹਮ ਬਟ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਕੋਈ ਯੋਗ ਦਾ ਕਰਤਾ ਬਣ ਗਿਆ, ਗਿਆਨੀ ਗੁਣੀ ਸੂਰ, ਹਮ ਦਾਤੇ ਇਹ ਬੁੱਧ ਕਵੇ ਨਾਸੀ, ਕੋਈ ਦਾਨ ਦਾ ਕਰਤਾ ਬਣ ਗਿਆ। ਤੇ ਜਿਸ ਦਿੱਤੇ ਹੋਏ ਦੇ ਨਾਲ ਕਰਤਾਪਣ ਜੁੜਿਆ ਹੋਇਆ ਉਹਨੂੰ ਦਾਨ ਮੰਨਿਆ ਹੀ ਨਹੀਂ ਗਿਆ, ਉਹ ਤੇ ਮਨੁੱਖ ਦੇ ਹੱਥਾਂ ਚ ਹੀ ਹੈ, ਕਿਉਂਕਿ ਕਰਤਾਪਨ ਦੇ ਨਾਲ ਜੁੜ ਗਿਆ, ਉਹਦਾ ਅਹੰਕਾਰ ਦੇ ਨਾਲ ਜੁੜਿਆ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉਂ ਕੁੰ ਚਰੇ ਇਸ ਨਾਮ। ਧਰਮ ਦੀ ਸਾਧਨਾ ਦੀ ਸਫਲਤਾ ਕਿਸ ਤਰ੍ਹਾਂ ਮਨਾਂਗੇ, ਜਿਤਨਾ ਮੈਂ ਮਿਟਦਾ ਜਾਏਗਾ ਸਮਝ ਲਓ ਸਫਲਤਾ ਮਿਲਦੀ ਜਾ ਰਹੀ ਹੈ, ਔਰ ਜਿਸ ਦਿਨ ਟੋਟਲ ਮੈਂ ਮਿਟ ਜਾਂਦਾ ਹੈ ਤੂੰ ਪ੍ਰਗਟ ਹੋ ਜਾਂਦਾ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਯਾ, ਜਤ ਦੇਖਾਂ ਤਦ ਤੋਂ। ਚਾਰੋਂ ਪਾਸੇ ਕਬੀਰ ਦੀ ਮਹਿਮਾ ਬੜੀ ਹੋਈ, ਉਪਮਾ ਬੜੀ ਹੋਈ, ਇਸ ਦੇ ਗਿਆਨ ਦੀ, ਇਸ ਦੇ ਵਿਵਹਾਰ ਦੀ, ਇਸ ਦੀ ਜੀਵਨ ਸ਼ੈਲੀ ਦੀ। ਤੇ ਕੁਛ ਇੱਕ ਨੇ ਮੂੰਹ ਦੇ ਉੱਤੇ ਉਪਮਾ ਕੀਤੀ, ਕਬੀਰ ਧੰਨ ਹੈ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਉਪਮਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ, ਨਿੰਦਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ। ਉਪਮਾ ਇਹ ਉਸਦੀ ਕਰਦਾ ਹੈ ਜੋ ਇਸਦਾ ਭਵਿਸ਼ ਹੋਵੇ, ਜੋ ਇਹ ਹੋਣਾ ਚਾਹੁੰਦਾ, ਜੋ ਇਹ ਬਣਨਾ ਚਾਹੁੰਦਾ, ਵਰਨਾ ਉਪਮਾ ਕਰ ਨਹੀਂ ਸਕਦਾ। ਕੋਈ ਕਿਸੇ ਫਿਲਮ ਸਟਾਰ ਦੀ ਉਪਮਾ ਪਿਆ ਕਰਦਾ, ਕੋਈ ਰਾਜਨੈਤਿਕ ਦੀ ਉਪਮਾ ਪਿਆ ਕਰਦਾ, ਕੋਈ ਕਿਸੇ ਸੰਤ ਮਹਾਂਪੁਰਸ਼ ਦੀ ਉਪਮਾ ਪਿਆ ਕਰਦਾ, ਇਹ ਮਨੁੱਖ ਉਹੀ ਕੁਛ ਹੋਣਾ ਚਾਹੁੰਦਾ ਹੈ, ਵਰਨਾ ਉਪਮਾ ਦਾ ਕੋਈ ਮਤਲਬ ਹੀ ਨਹੀਂ ਸੀ। ਮਨੁੱਖ ਨਿੰਦਾ ਕਰ ਰਿਹਾ, ਆਪਣੇ ਹੀ ਮਾਜ਼ੀ ਦੀ ਨਿੰਦਾ ਕਰ ਰਿਹਾ, ਪਸ਼ੂ ਸੀ ਪਸ਼ੂਆਂ ਵਾਲੀ ਕ੍ਰਿਤ ਕਿਧਰੇ ਪ੍ਰਗਟ ਹੋ ਰਹੀ ਹੈ, ਨਿੰਦਾ ਪਿਆ ਕਰਦਾ। ਦਰਅਸਲ ਆਪਣੇ ਪਿਛੋਕੜ ਨੂੰ ਹੀ ਵੰਡਦਾ ਪਿਆ, ਹੋਰ ਕੁਛ ਨਹੀਂ। ਅਗਰ ਇਸ ਤਰ੍ਹਾਂ ਦੇਖੋ ਜਾਂ ਇੰਜ ਕਰ ਲੋ, ਇਹ ਨਿੰਦਾ ਕਰ ਰਿਹਾ ਆਪਣੇ ਮਾਜ਼ੀ ਦੀ, ਇਹ ਉਪਮਾ ਕਰ ਰਿਹਾ ਆਪਣੇ ਮੁਸਤਕਬਿਲ ਦੀ, ਇਹ ਨਿੰਦਾ ਕਰ ਰਿਹਾ ਆਪਣੇ ਅਤੀਤ ਦੀ, ਇਹ ਉਪਮਾ ਕਰ ਰਿਹਾ ਆਪਣੇ ਭਵਿਸ਼ ਦੀ। ਲਾਜ਼ਮੀ ਹੈ, ਇਹ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਵਰਨਾ ਮਨੁੱਖ ਉਪਮਾ ਕਰ ਹੀ ਨਹੀਂ ਸਕਦਾ। ਉਪਮਾ ਲਾਜ਼ਮੀ ਅੱਗੇ ਮਨੁੱਖ ਦੀ ਮੰਜ਼ਿਲ ਹੈ। ਮਨੁੱਖ ਵੈਸਾ ਹੋਣਾ ਚਾਹੁੰਦਾ ਹੈ, ਉਸ ਵਰਗਾ ਹੋਣਾ ਚਾਹੁੰਦਾ ਹੈ, ਤਾਂ ਹੀ ਤੇ ਜੋ ਹੈ ਉਪਮਾ ਕਰ ਰਿਹਾ, ਵਰਨਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਜਿਸ ਦਿਨ ਮਨੁੱਖ ਨੂੰ ਮੰਜ਼ਿਲ ਲੱਭ ਪਈ, ਦੋ ਚੀਜ਼ਾਂ ਮਿਟ ਜਾਂਦੀਆਂ, ਨਿੰਦਾ ਤੇ ਉਸਤ ਮਿਟ ਜਾਂਦੀ। ਖਤਮ ਹੋ ਗਿਆ ਅਤੀਤ, ਖਤਮ ਹੋ ਗਿਆ ਭਵਿਸ਼, ਮੰਜ਼ਿਲ ਹੀ ਮਿਲ ਗਈ, ਟਿਕਾਣਾ ਹੀ ਮਿਲ ਗਿਆ। ਉਸਤਤ ਨਿੰਦਾ ਤੋਂ ਸੰ ਰਹਿਤ ਹੋ ਜਾਂਦਾ। ਉਸਤਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਣਾ,
ਪਰ ਜਨ ਨਾਨਕ ਇਹ ਉਖੇਲ ਕਠਨ ਹੈ ਕਿਨਹੋ ਗੁਰਮੁਖ ਜਾਣਾ। ਅਗਰ ਕੋਈ ਨਿੰਦਾ ਕਰ ਰਿਹਾ ਇਤਨੀ ਗੱਲ ਸਮਝ ਲੈਣਾ ਆਪਣੇ ਪਿਛੋਕੜ ਦੀ ਨਿੰਦਾ ਕਰ ਰਹੇ ਔਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਅਗਰ ਕੋਈ ਮਨੁੱਖ ਉਪਮਾ ਕਰ ਰਿਹਾ ਤਾਂ ਆਪਣੇ ਭਵਿਸ਼ ਦੀ ਨਿੰਦਾ ਕਰ ਰਿਹਾ, ਇਹ ਕੁਛ ਹੋਣਾ ਚਾਹੁੰਦਾ ਹੈ। ਵਰਨਾ ਇਹ ਹੋ ਨਹੀਂ ਸਕਦਾ ਕਿ ਇੱਕ ਰਾਜਨੀਤਿਕ ਦੀ ਉਪਮਾ ਕਰੇ, ਇਹ ਰਾਜਨੀਤਿਕ ਹੋਣਾ ਚਾਹੁੰਦਾ। ਇੱਕ ਬਾਦਸ਼ਾਹ ਦੀ ਉਪਮਾ ਕਰੇ, ਇਹ ਬਾਦਸ਼ਾਹ ਹੋਣਾ ਚਾਹੁੰਦਾ। ਇੱਕ ਫਿਲਮ ਐਕਟਰ ਦੀ ਉਪਮਾ ਕਰੇ, ਇਹ ਐਕਟਰ ਹੋਣਾ ਚਾਹੁੰਦਾ ਹੈ। ਮੈਂ ਤੇ ਭਾਰਤ ਵਿੱਚ ਦੇਖ ਕੇ ਹੈਰਾਨ ਹੁੰਦਾ, ਇੱਕ ਫਿਲਮ ਐਕਟਰ ਕਿਧਰੇ ਆ ਜਾਂਦਾ, ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਮਨੁੱਖ ਕੋਈ ਕੁਛ ਹੋਣਾ ਚਾਹੁੰਦਾ, ਉਸੇ ਦੀ ਪਰਿਕਰਮਾ ਕਰੇਗਾ, ਉਸੇ ਦੇ ਆਲੇ ਦੁਆਲੇ ਘੁੰਮੇਗਾ, ਔਰ ਕੀ ਹੈ। ਮਨੁੱਖ ਆਪਣੇ ਭਵਿਸ਼ ਦੀ ਪਰਿਕਰਮਾ ਕਰਦਾ ਹੈ, ਮਨੁੱਖ ਆਪਣੇ ਅਤੀਤ ਦੀ ਨਿੰਦਾ ਕਰਦਾ ਹੈ। ਜੋ ਪਿੱਛੇ ਪਸ਼ੂ ਜਗਤ ਵਿੱਚ ਇਹ ਕਰ ਚੁੱਕਿਆ ਹੈ, ਉਹ ਜਦ ਕਿਧਰੇ ਕਿਧਰੇ ਵੀ ਇਸ ਨੂੰ ਦਿਖਾਈ ਦਿੰਦਾ ਹੈ ਤਾਂ ਵੰਡਦਾ ਹੈ, ਨਿੰਦਾ ਕਰਦਾ ਹੈ। ਨਿੰਦਾ ਮਨੁੱਖ ਆਪਣੇ ਅਤੀਤ ਦੀ ਕਰਦਾ ਹੈ, ਉਪਮਾ ਮਨੁੱਖ ਆਪਣੇ ਭਵਿਸ਼ ਦੀ ਕਰਦਾ ਹੈ, ਜੋ ਕੁਛ ਇਹ ਹੋਣਾ ਚਾਹੁੰਦਾ। ਔਰ ਪਰਮਾਤਮਾ ਹੋਏ ਬਿਨਾਂ ਇਸ ਨੂੰ ਚੈਨ ਮਿਲਣ ਵੀ ਨਹੀਂ ਲੱਗੀ, ਇਹ ਵੀ ਮੈਂ ਅਰਜ਼ ਕਰਦਾ ਹਾਂ। ਔਰ ਜਿਸ ਦਿਨ ਪਰਮਾਤਮਾ ਹੋ ਜਾਂਦਾ ਹੈ, ਕਰਤਾ ਹੀ ਪ੍ਰਗਟ ਹੋ ਜਾਂਦਾ ਹੈ, ਕ੍ਰਿਤ ਸਾਰੀ ਮਰ ਜਾਂਦੀ ਹੈ, ਉਹ ਐਲਾਨੀਆਂ ਕਹਿ ਦਿੰਦਾ ਹੈ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਚ ਹਰ ਕੀਆ, ਭਇਓ ਕਬੀਰ ਕਬੀਰ। ਨਾ ਮੈਂ ਕਰ ਸਕਦਾ, ਨਾ ਮੇਰੇ ਕੋਲ ਸਮਰਥ ਹੈ, ਨਾ ਹੀ ਇਹ ਸਰੀਰ ਮੇਰਾ। ਪਤਾ ਨਹੀਂ ਰੱਬ ਨੇ ਕੀ ਕੀਤਾ ਹੈ, ਕੀਤਾ ਰੱਬ ਨੇ, ਦੁਨੀਆ ਕਹੀ ਜਾ ਰਹੀ ਹੈ ਧਨ ਕਬੀਰ, ਧਨ ਕਬੀਰ, ਧਨ ਕਬੀਰ। ਕਿ ਉਹ ਪੁਰਸ਼ ਹੈ ਜਿਸ ਦਾ ਆਪਣਾ ਕਰਤਾਪਣ ਮਿਟ ਗਿਆ ਤੇ ਪੂਰਨ ਕਰਤਾ ਪ੍ਰਗਟ ਹੋ ਗਿਆ, ਇਹ ਉਹ ਕਹਿ ਸਕਦਾ ਹੈ। ਰਹੀਮ ਆਪਣੇ ਜ਼ਮਾਨੇ ਦਾ ਇੱਕ ਬਹੁਤ ਵੱਡਾ ਦਾਨੀ ਸੀ, ਲੇਕਿਨ ਦੇਣ ਲੱਗਿਆਂ ਅਕਸਰ ਇਸ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸਨ, ਔਰ ਚੱਲਦਿਆਂ ਹੋਇਆਂ ਵੀ ਅਕਸਰ ਨੀਵੀਂ ਅੱਖ ਨਾਲ ਚੱਲਦਾ ਸੀ। ਦੋ ਚਾਰ ਸਿਆਣਿਆਂ ਨੇ ਕਿਧਰੇ ਕਹਿ ਦਿੱਤਾ, ਤੇ ਸਿਆਣੇ ਅਕਸਰ ਹੰਕਾਰੀ ਹੁੰਦੇ ਨੇ, ਕਿਉਂਕਿ ਸਿਆਣਪ ਦਾ ਹੰਕਾਰ ਹੁੰਦਾ ਹੀ ਹੈ, ਵੀ ਹੱਦ ਹੋ ਗਈ, ਤੂੰ ਦੇਣ ਵਾਲਾ, ਜਦ ਤੇਰਾ ਹੱਥ ਉੱਚਾ ਹੈ ਤੇ ਤੇਰਾ ਸਿਰ ਉੱਚਾ ਹੋਣਾ ਚਾਹੀਦਾ, ਤੂੰ ਸਿਰ ਨੀਵਾਂ ਕਿਉਂ ਕਰਦਾ, ਆਪਣੀ ਅੱਖਾਂ ਨੀਵੀਆਂ ਕਿਉਂ ਕਰਦਾ, ਨੈਣ ਨੀਚੇ ਕਿਉਂ ਕਰਦਾ, ਤੇਰਾ ਹੱਥ ਉੱਚਾ ਰਹਿੰਦਾ ਹੈ, ਤੂੰ ਦਾਨੀ ਹੈ, ਹਰ ਇੱਕ ਨੂੰ ਦੇਣਾ ਹੈ, ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ। ਤੂੰ ਪਤਾ ਹੈ ਰਹੀਮ ਕੀ ਕਹਿੰਦਾ ਹੈ, ਸਾਈ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਕਹੇ ਯਾ ਤੇ ਨੀਚੇ ਨੈਣ। ਦਾਤਾ ਪਰਿਪੂਰਨ ਪਰਮਾਤਮਾ ਹੈ। ਅਗਿਆਨੀ ਲੋਕ ਰਹੀਮ ਨੂੰ ਦਾਨੀ ਕਹਿ ਦਿੰਦੇ ਨੇ, ਸ਼ਰਮ ਦਾ ਵਾਰਾ ਮੇਰਾ ਸਿਰ ਝੁਕ ਜਾਂਦਾ, ਕੀ ਕਰ। ਲੋਕੀ ਕਹਿੰਦੇ ਨੇ ਸ਼ਰਮ ਦਾ ਮਾਰਾ, ਮੈਂ ਸੋਚਦਾ ਧਰਤੀ ਫਟੇ ਤੇ ਸਮਾਵਾਂ, ਦਾਤਾ ਤੇ ਤੂੰ, ਮੈਂ ਤੇ ਕ੍ਰਿਤ ਹਾਂ, ਮੈਂ ਤੇ ਨਿਮਿਤ ਹਾਂ, ਕਰਤਾ ਤੇ ਤੂੰ ਹੈ, ਸਭ ਕੁਛ ਦਾ ਕਰਤਾ। ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ, ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂ। ਕਿਉਂਕਿ ਮੂਲ ਮੰਤਰ ਦਾ ਇਹ ਅੱਖਰ ਕਰਤਾ ਆਪਣੇ ਵਿੱਚ ਇਤਨਾ ਕੁਛ ਛੁਪਾਈ ਬੈਠਾ ਹੈ, ਹੋ ਸਕਦਾ ਹੈ ਅਗਰ ਉਹ ਨਿਆਇ ਸ਼ਾਸਤਰ ਦਾ ਕਰਤਾ ਜਿਸ ਢੰਗ ਨਾਲ ਲਿਖ ਗਿਆ ਔਰ ਉਸੇ ਢੰਗ ਨਾਲ ਸੁਣਾਇਆ ਜਾਏ, ਵਿਚਾਰਿਆ ਜਾਏ, ਬਹੁਤ ਸਾਰੇ ਲੋਕ ਗੁਸਤਾਖੀ ਮਾਫ ਸਮਝ ਦੇ ਤਲ ਤੋਂ ਜੋ ਥੱਲੇ ਜੀ ਰਹੇ ਨੇ ਨਾਸਤਿਕ ਹੋ ਜਾਣਗੇ। ਨਿਆਇ ਸ਼ਾਸਤਰ ਨੂੰ ਪੜ੍ਹ ਕੇ ਬਥੇਰੇ ਨਾਸਤਿਕ ਹੋ ਗਏ ਸਨ, ਕਿਉਂਕਿ ਉਸਨੇ ਆਪਣੀ ਹੋਂਦ ਬਿਲਕੁਲ ਇੱਕ ਪਾਸੇ ਕਰ ਲਈ ਸੀ। ਕੁਛ ਵੀ ਨਹੀਂ ਈਸ਼ਵਰ ਤੋਂ ਬਿਨਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਾਪ ਵੀ ਹੋਈ, ਪੁੰਨ ਵੀ ਹੋਈ, ਬੁਰਾ ਵੀ ਹੋਈ, ਭਲਾ ਵੀ ਹੋਈ, ਰਾਤ ਵੀ ਹੋਈ, ਦਿਨ ਵੀ ਹੋਈ, ਜਨਮ ਵੀ ਹੋਈ, ਮ੍ਰਿਤੂ ਵੀ ਹੋਈ, ਇਤਨੀ ਵਿਆਖਿਆ ਕਰਦਾ ਗਿਆ, ਇਤਨੀ ਵਿਆਖਿਆ ਕਰਦਾ ਗਿਆ, ਆਖਿਰ ਮਨੁੱਖਾਂ ਦੀ ਸਮਝ ਤੋਂ ਪਰੇ ਹੋ ਗਈ ਗੱਲ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਹਿਸ ਤੋ ਨੈਣ ਨਨਾ ਨੈਣ ਹੈ ਤੋ ਕੋ,
सैस मूरत नाना एक तोई, तेरी कोई मूर्ति नहीं है। चक्र चैन अर वरन जात अर पात नहन, जे कोई तेरा चक्र चैन नहीं, कोई तेरी मूर्त नहीं। सहस मूरत नना एक तोई, पर सारिया मूर्तियां तेरियां ने। गुरु नानक देव जी कहते तेरी कोई मूर्ति नहीं, सारिया मूर्तियां तेरियां। सहस तो नैन नना नैन है तोय को, सहस मूरत नना एक तोई। सहस पद बिमल नन एक पद गंध बिंद, सहस तो गंध इओ चलत मोई। तेरे कोई पैर नहीं, पर सारे पैर तेरे ने। तेरी कोई नक नहीं, गंध गंध सुगंध मानन वाली नासका। तेरी कोई नक नहीं, इस सारिया नासका तेरिया ने और किसती। तेरी कोई जबान नहीं, सब जबाना तेरिया। तेरा कोई रूप नहीं, सारे रूप तेरे ने। तेरी कोई अख नहीं, सारिया अखा तेरिया ने। तेरे कोई पैर नहीं, सारे पैर तेरे ने। तेरे कोई हथ नहीं, सारे ही हथ तेरे ने। प्रीति पहली होगी, किस तरह पकड़ोगे गुरु नानक दी इस गल नू। निर्गुण रूप दे कोई तेरी अख नहीं, पर सारिया अखा तेरिया ने। तू करता है और ये कृत है, और तू अपने कृत दे च बैठा हुआ है। अपने कृत तो वक नहीं है। करता पुरख, पुरख कहते पूरे होया व्यापक। अपनी कृत दे विच तू बैठा है, कृत तो अलग नहीं। जे अखा तेरिया कृत ने तो अख दे च तो ही है। नक तेरी कृत है तो नक दे च तो ही है। हथ तेरी कृत है तो हथां दे च तो ही है। पैर तेरी कृत है तो पैरां दे च तो ही है। दिन तेरी कृत है तो दिन दे च तो ही है। रात तेरी कृत है तो रात दे च तो ही है। सूरज तेरी कृत है तो सूरज दे च तो ही है। इसनु इस तरह लेना। सहस तो नैन नना नैन है तोय को, सहस मूरत नाना एक तोई। तेरी कोई अख नहीं, सारिया अखा तेरिया ने। तेरी कोई मूर्त नहीं, सारिया मूर्तां जो है तेरिया ने। इत सब व्यापक है, सब सिलसिला जो है तेरा है। तो खैर मुख्तसर मैं अर्ज करा, इकबाल ने जिस ढंग नाल गोष्ठी लिखी है बयान करा। खुदा ने मनुख नो आख्या, जहां राज यक आब गिल आफरीदम, तो ईरान ता तार जंग आफरीदी। इस तरह के जेडे शायर कवि आंदे ना, जिवें कदी आसमान ते बिजली चमकदी है एवें एक छिण वास्ते, एक सैकंड वास्ते। कदी कदी इस तरह के शायर, इस तरह के कवि किसी वक्त एक लम्हे वास्ते, एक सैकंड वास्ते पूरे ब्रह्म ज्ञानी आउंदे ने। उस विच जदों इन्हां नूं इह झलक मिलदी है, अगे पिछे नहीं आउंदे। संत हो जो हर वक्त संत है, मिलिया होए ना विछड़े, जे मिलिया होई मिल गया विछड़दा नहीं। बूंद सागर विच मिल गई। इस तरह दे शायर, इस तरह दे कवि इतने गहरे, कदी कदी इन्हां नूं एक झलक मिलदी है, इस तरह जिवें अंधेरे च कोई बिजली चमकी है। ते थोड़ा जिहा चानना हो गया, लिशकारा हो गया। इस वास्ते उस समय इन्हां दे आखे हुए जिहड़े बोल आउंदे ने, ब्रह्म ज्ञानियां नाल मेल खा जांदे ने, महापुरशां नाल मेल खा जांदे ने। जैसे इकबाल कहिंदा है, दरमियान कारे दरिया तख्ता बदम करदा अमी, बास में गोयन के दामन तरमकुन होशियार बास। ऐ प्रभु, तख्ते नाल तू मैनू पक्का बन के दरिया दे सुट देता है, ते हुण तू मैनू ए कह रहे हैं भिजी भी ना, ते किनारे ते लग जा। ते हुण किनारे ते लगना मेरी मर्जी है, ते भिजा ना हुण मेरी मर्जी है, तू ते बन के रख दिता मैनू। दरमियान कारे दरिया तख्ता बदम करदा मी, बाज में गोयन के तामन तरम कुन होशियार बास। सब कुछ हो रहा है, मैं कर नहीं रहा। इकबाल, सब कुछ हो रहा है, मैं तेरी कृत ते कृत देश तो बैठा है, हो रहे हैं मैं नहीं कर रहा, मैं हां ही नहीं।
ਬਾਜ ਮਈ ਗੋਇੰਦ ਕੇ ਦਾਮਨ ਤਰਮਕੁਨ ਹੋਸ਼ਿਆਰ ਵਾਸ। ਸੂਫੀ ਸੰਤਾਂ ਨੇ ਵੀ ਇਸ ਮਾਮਲੇ ਚ ਬਹੁਤ ਕੁਛ ਕਿਹਾ। ਖੈਰ ਮੁਖਤਸਰ ਮੈਂ ਅਰਜ਼ ਕਰਾਂ। ਇਕਬਾਲ ਕਹਿੰਦੇ ਨੇ, ਜਹਾਂ ਰਾਜ ਯਕ ਆਬੋ ਗਿਲ ਆਫਰੀ ਦਮ ਤੂੰ ਈਰਾਨ ਤਾ ਤਾਰ ਜੰਗ ਆਫਰੀ ਦੀ। ਐ ਮਨੁੱਖ ਦੇਖ, ਮੈਂ ਜ਼ਮੀਨ ਬਣਾਈ, ਦਰਿਆ ਬਣਾਏ, ਪਹਾੜ ਬਣਾਏ, ਤੇ ਜਿੱਥੇ ਜਿੱਥੇ ਤੱਕ ਤੇਰੀ ਪਹੁੰਚ ਹੋਈ ਤੂੰ ਵੰਡ ਕੇ ਰੱਖ ਦਿੱਤਾ। ਕਿਧਰੇ ਅਫਗਾਨਿਸਤਾਨ ਬਣਾ ਦਿੱਤਾ, ਈਰਾਨ ਬਣਾ ਦਿੱਤਾ, ਤਾਤਾਰ ਬਣਾ ਦਿੱਤਾ, ਐ ਟਰਕੀ ਤੁਰਕੀ ਬਣਾ ਦਿੱਤਾ। ਇਹਨਾਂ ਮੁਲਕਾਂ ਦੇ ਉਸਨੇ ਨਾਮ ਲਿਖੇ ਨੇ ਆਪਣੇ ਰਦੀਫ ਕਾਫੀ ਦੀ ਚਾਲ ਦੇ ਚ, ਕਵਿਤਾ ਦੇ ਚ। ਇਹ ਤੂੰ ਕੀ ਕੀਤਾ, ਜ਼ਮੀਨ ਤੂੰ ਇਸ ਤਰ੍ਹਾਂ ਵੰਡੀ ਕਿਉਂ, ਤੂੰ ਟੁਕੜੇ ਟੁਕੜੇ ਕਿਉਂ ਕੀਤੀ। ਜਹਾਂ ਰਾਜ ਯਕ ਆਬੋ ਗਿਲ ਆਫਰੀ ਦਮ ਤੂੰ ਈਰਾਨ ਦਾ ਤਾਰ ਜੰਗ ਆਫਰੀ ਤੇ। ਮਨ ਰਾਜ ਯਕ ਫੌਲਾ ਦੇ ਨਾਬ ਆਫਰੀ ਤਮ ਤੂੰ ਸ਼ਮਸ਼ੀਰ ਤੀਰੋ ਤੁਫੰਗ ਆਫਰੀ ਦੀ। ਮੈਂ ਲੋਹਾ ਬਣਾਇਆ, ਤੂੰ ਬਦੂਕਾ ਬਣਾ ਲਈਆਂ, ਤੀਰ ਬਣਾ ਲਏ, ਤੋਪਾਂ ਬਣਾ ਲਈਆਂ, ਇਹ ਤੂੰ ਕੀ ਕੀਤਾ। ਮੈਂ ਲੋਹਾ ਇਸ ਵਾਸਤੇ ਤੇ ਨਹੀਂ ਬਣਾਇਆ ਸੀ, ਇਹ ਤੂੰ ਕੀ ਕੀਤਾ। ਮੈਂ ਤੇ ਤੇਰੀ ਵਰਤੋਂ ਵਾਸਤੇ ਬਣਾਇਆ ਸੀ, ਕੋਈ ਕਾਰਾਮਦ ਚੀਜ਼ ਜਿਸ ਨਾਲ ਕੁਛ ਤਾਮੀਰ ਹੋਵੇ। ਔਰ ਆਪਦੀ ਗਿਆਤ ਲਈ ਅਰਜ਼ ਕਰਾਂ, ਜਦ ਕੋਈ ਮਨੁੱਖ ਤਾਮੀਰ ਕਰ ਰਿਹਾ ਹੋਵੇ ਔਰ ਉਸ ਤਾਮੀਰ ਦੇ ਚ ਲੀਨ ਹੋਵੇ, ਜਿਤਨਾ ਲੀਨ ਹੋਵੇ ਉਸਦਾ ਹੰਕਾਰ ਨਹੀਂ ਹੋਵੇਗਾ, ਉਸ ਵਕਤ ਰੱਬ ਦੇ ਨੇੜੇ ਆਉਂਦਾ। ਇੱਕ ਕਵੀ ਜਦ ਕਵਿਤਾ ਦੇ ਚ ਲੀਨ ਹੋ ਕੇ ਕਵਿਤਾ ਲਿਖ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਇੱਕ ਮੁਸੱਵਰ ਜਦ ਲੀਨ ਹੋ ਕੇ ਤਸਵੀਰ ਬਣਾ ਰਿਹਾ ਆਉਂਦਾ, ਰੱਬ ਦੇ ਨੇੜੇ ਆਉਂਦਾ। ਇੱਕ ਸੰਤਰਾਸ਼ ਜਦ ਲੀਨ ਹੋ ਕੇ ਬੁੱਧ ਘੜ ਰਿਹਾ ਹੁੰਦਾ, ਰੱਬ ਦੇ ਨੇੜੇ ਆਉਂਦਾ। ਔਰ ਜਦ ਜਿਸ ਵਕਤ ਕੁਛ ਮਨੁੱਖ ਮਿਟਾ ਰਿਹਾ ਆਉਂਦਾ, ਰੱਬ ਤੋਂ ਦੂਰ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਆ, ਬਣਾਉਣ ਲੱਗਿਆ ਨੇੜੇ ਆਉਂਦਾ। ਮੈਨੂੰ ਤੇ ਗੱਲ ਭੁੱਲਦੀ ਨਹੀਂ, ਇੰਦੌਰ ਦੇ ਨੇੜੇ ਇੱਕ ਮੰਦਿਰ ਹੈ, ਉਹਨੂੰ ਸਵਰਗ ਮੰਦਿਰ ਕਹਿੰਦੇ ਨੇ। ਤੇ ਉੱਥੇ ਕੋਈ ਗਾਲਬਨ 22 ਸਾਲ ਤੋਂ ਇੱਕ ਮੂਰਤੀ ਬਣਾ ਰਿਹਾ ਸੀ ਸੰਗਤ ਰਾਜ ਹੁਣ, ਤੇ ਉਹ ਬਣ ਗਈ ਹੈ, ਦੂਜੇ ਮੁਸੱਵਰ ਨੇ ਬਣਾਈ ਹੈ, ਦੂਜੇ ਸੰਗਤ ਰਾਜ ਨੇ, ਉਹ ਵਿਚਾਰਾ ਗੁਜ਼ਰ ਗਿਆ। ਤੇ ਮੰਦਿਰ ਦੇ ਮੁੰਤਜ਼ਮ ਉਸਨੂੰ ਜੈਪੁਰ ਤੋਂ ਲਿਆ ਹੈ ਔਰ ਉਸਨੂੰ ਕਹਿਣ ਲੱਗੇ, ਘੱਟ ਤੋਂ ਘੱਟ 2 ਸਾਲ ਦੇ ਚ ਮੂਰਤੀ ਬਣਾ ਦੇ, 20 ਫੁੱਟ ਵੱਡੀ ਮੂਰਤੀ, 20 ਫੁੱਟ ਮਹਾਤਮਾ ਬੁੱਧ ਦੀ। ਲੇਕਿਨ ਉਹ 22 ਸਾਲਾਂ ਦੇ ਚ ਵੀ ਕੰਪਲੀਟ ਨਾ ਕਰ ਸਕੇ। ਮੂੰਹ ਮੱਥਾ ਗੜ ਦਿੱਤਾ, ਹੱਥ ਵੀ ਮਹਾਤਮਾ ਬੁੱਧ ਦੇ ਬਣਾ ਦਿੱਤੇ, ਗੋਡਿਆਂ ਤੱਕ ਬਣਤਰ ਬਣਾ ਦਿੱਤੀ, ਸਿਰਵ ਚਰਨ ਰਹਿ ਗਏ ਪੈਰ। ਔਰ 3-4 ਸਾਲਾਂ ਤੋਂ ਬਸ ਸਵੇਰੇ ਹਥੋੜਾ ਛੈਣੀ ਲੈ ਕੇ ਬੈਠ ਜਾਂਦਾ ਸੀ ਸੋਚੀ, ਤੇ ਸ਼ਾਮ ਨੂੰ ਉਸੇ ਤਰ੍ਹਾਂ ਹੀ ਹਥੋੜੇ ਤੇ ਛੈਣੇ ਨੂੰ ਰੱਖ ਕੇ ਆਪਣਾ ਵਿਸ਼ਰਾਮ ਦੇ ਚਲਾ ਜਾਂਦਾ ਸੀ। ਮੰਦਰ ਦੇ ਮੁੰਤਜ਼ਮਾਂ ਨੇ ਸੋਚਿਆ, ਜਾਂ ਤੇ ਪਾਗਲ ਹੈ ਜਾਂ ਤੇ ਮੁਫਤ ਦੀ ਦਿਹਾੜੀ ਸਾਡੇ ਕੋਲ ਲੈਣਾ ਚਾਹੁੰਦਾ। ਦਿਹਾੜੀ ਤੇ ਸੀ, ਮੁਫਤ ਦੇ ਪੈਸੇ ਇਸ ਨੂੰ ਦੇਈਏ, ਕਰਦਾ ਕੁਛ ਵੀ ਨਹੀਂ। ਇੱਕ ਦਿਨ ਕਿਧਰੇ ਸਖਤੀ ਨਾਲ ਮੁੰਤਜ਼ਮ ਪੇਸ਼ ਆਏ ਮੰਦਰ ਦੇ, ਵੀ ਅਸੀਂ ਤੈਨੂੰ ਰੁਖਸਤ ਕਰਨ ਲੱਗੇ ਹਾਂ, ਹੋਰ ਸੰਗਤਰਾਸ਼ ਬੁਲਾਵਾਂਗੇ ਜੋ ਇਹਨਾਂ ਚਰਨਾਂ ਨੂੰ ਗੜ ਲਵੇ, ਪਰ ਅਸੀਂ ਅਫਸੋਸ ਨਾਲ ਪੁੱਛਣਾ ਚਾਹੁੰਦੇ ਹਾਂ, ਇਤਨਾ ਸੋਹਣਾ ਤੂੰ ਮੁਜੱਸਮਾ ਬਣਾ ਦਿੱਤਾ ਹੈ, ਮੂਰਤੀ ਬਣਾ ਦਿੱਤੀ ਹੈ, ਤੇ 3-4 ਸਾਲਾਂ ਤੋਂ ਬੈਠਾ ਹੈ, ਥੋੜਾ ਜਿਹਾ ਕੰਮ ਹੈ ਇਹ ਤੇਰੇ ਕੋਲ ਨਹੀਂ ਹੋ ਰਿਹਾ, ਜਦਕਿ ਤੂੰ ਪਹਿਲੇ ਪਹਿਲ 2 ਸਾਲ ਵਿੱਚ ਬਣਾਉਣ ਦਾ ਵਾਅਦਾ ਕੀਤਾ ਸੀ। ਉਹਦੀਆਂ ਅੱਖਾਂ ਭਰ ਆਈਆਂ, ਕਹਿੰਦਾ ਜਦ ਮੈਂ ਹਥੋੜਾ ਚੁੱਕਦਾ, ਛੈਣਾ ਚੁੱਕਦਾ, ਸੋਚੀ ਪੈਂਦਾ ਮਹਾਤਮਾ ਬੁੱਧ ਦੇ ਚਰਨ ਗੜਾ, ਤੇ ਜਿਨ੍ਹਾਂ ਚਰਨਾਂ ਦੇ ਉੱਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ ਹੈ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂਦੇ, ਮੇਰੀ ਗ੍ਰਿਫਤ ਵਿੱਚ ਨਹੀਂ ਆਉਂਦੇ, ਮੇਰੀ ਕਲਪਨਾ ਵਿੱਚ ਨਹੀਂ ਆਉਂਦੇ, ਮੈਂ ਖੋ ਜਾਂਦਾ, ਮੈਂ ਮਿਟ ਜਾਂਦਾ। ਉਹਨੇ ਰੋਂਦੇ ਹੋਏ ਇਹ ਗੱਲ ਆਖੀ, ਖਤਮ ਤੇ ਹੋ ਗਿਆ, ਮਰ ਗਿਆ, ਦੂਜੇ ਸੰਗਤ ਰਾਸ਼ ਬੁਲਾਏ ਗਏ, ਪੈਰ ਨਹੀਂ ਬਣਾ ਸਕਿਆ, ਉਸ ਤੋਂ ਬਣਿਆ ਹੀ ਨਹੀਂ।
ਔਰ ਤਮਾਮ ਮੰਦਰ ਦੇ ਮੁੰਤਜ਼ਿਮ ਮੰਨਦੇ ਸਨ, ਬਣਾਉਣ ਲੱਗਿਆਂ ਲੀਨ ਹੋ ਜਾਂਦਾ ਸੀ, ਖੋ ਜਾਂਦਾ ਸੀ, ਕਿਸੇ ਗੈਬੀ ਦੁਨੀਆਂ ਚ ਖੋ ਜਾਂਦਾ ਸੀ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੀ ਲੀਨਤਾ ਨੂੰ ਵੇਖ ਕੇ ਇੰਝ ਪ੍ਰਤੀਤ ਆਉਂਦਾ ਸੀ ਜਿਵੇਂ ਕੋਈ ਸਮਾਧੀ ਲੀਨ ਯੋਗੀ ਹੈ। ਬਣਾਉਣ ਲੱਗਿਆ ਮਨੁੱਖ ਰੱਬ ਦੇ ਨੇੜੇ ਹੁੰਦਾ, ਬਹੁਤ ਨੇੜੇ ਚਲਾ ਜਾਂਦਾ। ਅਗਰ ਉਹ ਲੀਨ ਹੋ ਗਿਆ ਤੇ ਕਰਤਾਪਨ ਉਸਦਾ ਖੋ ਗਿਆ, ਉਹ ਤੇ ਰੱਬ ਦੇ ਨੇੜੇ ਹੋ ਗਿਆ। ਤੂੰ ਕੋਈ ਚਿੱਤਰਕਾਰੀ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਗੀਤ ਸੰਗੀਤ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਕਿਸੇ ਅਲਾਪ ਰਾਗ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਉਸਦੀ ਧੁਨ ਤੇ ਉਹਦੇ ਸਿਮਰਨ ਦੇ ਰਾਹੀਂ ਨੇੜੇ ਹੋ ਜਾਂਦਾ। ਜਦ ਜੈਸੇ ਜੈਸੇ ਉਸਦਾ ਆਪਣਾਪਨ ਮਿਟਦਾ ਤੇ ਲੀਨ ਆਉਂਦਾ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਖੁਦਾ ਨੇ ਮਨੁੱਖ ਨੂੰ ਆਖਿਆ, ਇਹ ਤੋਂ ਕੀ ਕੀਤਾ? ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਖਤਮ ਕਰਨ ਲਈ, ਮਿਟਾਉਣ ਲਈ। ਚਮਨ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ। ਤੂੰ ਤਬਰ ਬਣਾਇਆ, ਮੈਂ ਚਮਨ ਬਣਾਏ, ਸੋਹਣੇ ਦਰਖਤ ਫਲਦਾਰ, ਪਰ ਤੂੰ ਕੱਟਣ ਲਈ ਕੁਲਾੜੇ ਬਣਾ ਲੈ। ਤਬਰ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ। ਜੋ ਇਤਨੇ ਸੋਹਣੇ ਸੋਹਣੇ ਰਾਗ ਅਲਾਪਦੇ ਨੇ ਪੰਛੀ, ਤੂੰ ਉਹਨਾਂ ਲਈ ਪਿੰਜਰੇ ਬਣਾ ਦਿੱਤੇ। ਮੈਂ ਚਮਨ ਬਣਾਏ, ਤੂੰ ਕੁਲਾੜਾ ਬਣਾਇਆ। ਮੈਂ ਲੋਹਾ ਬਣਾਇਆ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ। ਮੈਂ ਜ਼ਮੀਨ ਬਣਾਈ ਤੇ ਤੂੰ ਈਰਾਨ ਬਣਾ ਲਿਆ, ਅਫਗਾਨਿਸਤਾਨ ਬਣਾ ਲਿਆ ਤੇ ਤੁਰਕੀ ਬਣਾ ਲਿਆ, ਇਹ ਤੂੰ ਕੀ ਕੀਤਾ? ਕਹਿੰਦੇ ਬੰਦਾ ਖੁਦਾ ਦੇ ਸਾਹਮਣੇ ਹੋਇਆ ਬਕੌਲੇ ਇਕਬਾਲ, ਤੇ ਬੰਦਾ ਕਹਿਣ ਲੱਗਾ, ਠੀਕ ਹੈ ਤੂੰ ਕਰਤਾ ਹੈ ਤੇ ਆਪਾਂ ਵੀ ਤੇ ਕਰਤੇ ਹੀ ਹਨ। ਜੇ ਤੂੰ ਕਰਤੇ ਪਨ ਦਾ ਇਤਨਾ ਦਾਵਾ ਕਰਦਾ ਹੈ ਤਾਂ ਫਿਰ ਸਾਡਾ ਕਰਤਾਪਨ ਵੀ ਦੇਖ, ਅਸੀਂ ਵੀ ਕਰਤੇ ਹਾਂ। ਤੂੰ ਕਿਸ ਚੀਜ਼ ਦਾ ਕਰਤਾ ਹੈ? ਕ੍ਰਿਤ ਮੇਰੀ ਸੀ, ਉਸੇ ਕ੍ਰਿਤ ਨੂੰ ਤੂੰ ਵਿਗਾੜਦਾ ਰਿਹਾ ਉਹਨਾਂ ਹੱਥਾਂ ਦੇ ਨਾਲ ਜੋ ਹੱਥ ਵੀ ਮੇਰੀ ਕ੍ਰਿਤ, ਉਸੇ ਦਿਮਾਗ ਦੇ ਨਾਲ ਜੋ ਦਿਮਾਗ ਵੀ ਮੇਰੀ ਕ੍ਰਿਤ। ਤੇ ਪਤਾ ਹੈ ਮਨੁੱਖ ਸਾਹਮਣੇ ਹੋ ਕੇ ਕੀ ਕਹਿੰਦਾ? ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਦੇਖ ਮੈਂ ਕਰਤਾ, ਤੂੰ ਹਨੇਰੀ ਰਾਤ ਬਣਾਈ ਤੇ ਮੈਂ ਜਲਦਾ ਹੋਇਆ ਦੀਵਾ ਬਣਾਇਆ, ਤੇਰਾ ਹਨੇਰਾ ਰਹਿਣ ਹੀ ਨਹੀਂ ਦਿੱਤਾ, ਮੈਂ ਰਾਤ ਨੂੰ ਦਿਨ ਵਿੱਚ ਬਦਲ ਕੇ ਰੱਖ ਦਿੱਤਾ। ਤੂੰ ਤੇ ਰਾਤ ਬਣਾਈ ਸੀ ਨਾ, ਮੈਂ ਰਾਤ ਰਹਿਣ ਨਹੀਂ ਦਿੱਤੀ, ਮੈਂ ਆਪਣੇ ਘਰ ਵਿੱਚ ਤੇਰੀ ਰਾਤ ਦਾ ਹਨੇਰਾ ਨਹੀਂ ਰਹਿਣ ਦਿੱਤਾ। ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਸਫਾਲ ਆਫਰੀਦੀ ਅਯਾਗ ਆਫਰੀਦਮ, ਤੂੰ ਮਿੱਟੀ ਬਣਾਈ ਸੀ, ਮੈਂ ਪਿਆਲੇ ਬਣਾਏ, ਸੁਰਾਈਆਂ ਬਣਾਈਆਂ, ਸੋਹਣੇ ਸੋਹਣੇ ਬਰਤਨ ਬਣਾਏ। ਕੋਈ ਤੂੰ ਆਸਮਾਨ ਤੋਂ ਸੁੱਟੇ ਨੇ, ਮੈਂ ਬਣਾਏ ਨੇ, ਇਹ ਮੇਰਾ ਕਰਤਾਪਨ। ਅਗਾਂਹ ਚੱਲ ਕੇ ਇਕਬਾਲ ਇੰਜ ਲਿਖਦੇ ਨੇ, ਬਿਆਬਾਨੋ ਗੁਲਜ਼ਾਰ ਬਾਗ ਆਫਰੀਦਮ, ਖਿਆਬਾਨੋ ਕੋਸਾਰ ਰਾਗ ਆਫਰੀਦਮ। ਤੂੰ ਉੱਚੇ ਨੀਵੇਂ ਪਹਾੜ ਬਣਾਏ, ਮੈਂ ਉਹਨਾਂ ਦੇ ਖਿਆਬਾਨ ਰਸਤੇ ਬਣਾਏ। ਤੂੰ ਥੋੜੀ ਬਣਾਏ ਨੇ ਸੜਕਾਂ, ਮੈਂ ਬਣਾਈਆਂ। ਤੂੰ ਬਿਆਬਾਨ ਜੰਗਲ ਬਣਾਏ, ਬੰਜਰ ਬਣਾਈਆਂ ਜ਼ਮੀਨਾਂ, ਮੈਂ ਲੈ ਲਹਾਂ ਦੇ ਚਮਨ ਬਣਾਏ, ਗੁਲਿਸਤਾਂ ਬਣਾਏ। ਤੂੰ ਥੋੜੀ ਬਣਾਏ ਨੇ ਮਨ ਆ ਨਮ ਕੇ ਅਜ ਸਨ ਆਈ ਨਾ ਸਾਜ਼ਮ, ਮਨ ਆਨਮ ਕੇ ਅਜ਼ਹਿਰੇ ਨੌਸ਼ੀਨਾ ਏ ਸਾਜ਼ਮ। ਇਹ ਮੇਰੀ ਹੀ ਹਸਤੀ ਹੈ ਜਿਹਨੇ ਪੱਥਰ ਨੂੰ ਪਿਘਲਾ ਕੇ ਆਈਨਾ ਬਣਾਇਆ, ਸ਼ੀਸ਼ਾ ਬਣਾਇਆ। ਤੂੰ ਤੇ ਪੱਥਰ ਹੀ ਬਣਾਏ ਸਨ, ਮੈਂ ਸ਼ੀਸ਼ਾ ਬਣਾਇਆ। ਤੂੰ ਮੇਰੇ ਵਿੱਚ ਇੱਕ ਕਮੀ ਰਹਿਣ ਦਿੱਤੀ ਕਿ ਮੇਰੀਆਂ ਅੱਖਾਂ ਸਭ ਕੁਛ ਦੇਖ ਸਕਦੀਆਂ ਨੇ, ਆਪਣਾ ਮੂੰਹ ਨਹੀਂ ਦੇਖ ਸਕਦੀਆਂ। ਤੂੰ ਮੈਂ ਪੱਥਰ ਨੂੰ ਪਿਘਲਾਇਆ, ਸ਼ੀਸ਼ਾ ਬਣਾਇਆ, ਸ਼ੀਸ਼ੇ 'ਚ ਆਪਣਾ ਮੂੰਹ ਵੇਖਿਆ, ਤੇਰੀ ਕਮਜ਼ੋਰੀ ਰਹਿਣੇ ਨਹੀਂ ਦਿੱਤੀ। ਮਨ ਆਨਮ ਕੇ ਅਜ ਸੰਗ ਆਈ ਨਾ ਸਾਜ਼ਮ, ਮਨ ਆਨਮ ਕੇ ਅਜ ਜ਼ਹਿਰੇ ਨੌਸ਼ੀਨਾ ਏ ਸਾਜ਼ਮ। ਤੂੰ ਜ਼ਹਿਰ ਬਣਾਈ ਸੀ, ਸੰਖਿਆ ਬਣਾਇਆ ਸੀ, ਮੈਂ ਉਸ ਨੂੰ ਮਾਰ ਕੇ ਕੁਸ਼ਤਾ ਬਣਾਇਆ, ਅੰਮ੍ਰਿਤ ਬਣਾ ਦਿੱਤਾ। ਤੇ ਤਾਂ ਮੈਂ ਕਰਤਾ, ਇਹਨਾਂ ਚੀਜ਼ਾਂ ਦਾ ਮੈਂ ਕਰਤਾ, ਜੇ ਤੂੰ ਕਰਤਾ ਹੈ ਤਾਂ ਮੈਂ ਵੀ ਕਰਤਾ। ਇਕਬਾਲ ਨੇ ਲੰਬੀ ਚੌੜੀ ਵਾਰਤਾ ਲਿਖੇ, ਮੁਖਤਸਰ ਮੈਂ ਅਰਜ਼ ਕਰਾਂ, ਖੁਦਾ ਬੋਲਿਆ,
ਜੇ ਮੈਂ ਰਾਤ ਨਾ ਬਣਾਉਂਦਾ ਤੇ ਤੂੰ ਦੀਵਾ ਕਿੱਥੋਂ ਬਣਾਉਂਦਾ? ਜੇ ਮੈਂ ਮਿੱਟੀ ਨਾ ਬਣਾਉਂਦਾ ਤੂੰ ਪਿਆਲੇ ਕਿੱਥੋਂ ਬਣਾਉਂਦਾ? ਜੇ ਮੈਂ ਪਹਾੜੀ ਨਾ ਬਣਾਉਂਦਾ ਤੂੰ ਰਸਤੇ ਕਿੱਥੇ ਬਣਾਉਂਦਾ? ਜੇ ਮੈਂ ਜ਼ਮੀਨ

0: ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦਲੂ
1: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ।

ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸਮਾਲੇ, ਵਾਜੇ ਨਾਥ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਵਿੱਚੋਂ ਬੜੇ ਖੁਸ਼ ਅਸਲੂਬੀ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦਿ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਝੂਠਦੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਝੂਠ ਜਿਹੜਾ ਹੈ ਜਿੱਤਦਾ ਰਿਹਾ ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ ਹੈ, ਹਰਨਾਕਸ਼ ਝੂਠ ਤੇ ਖੜਾ ਹੈ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੋਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਰ ਦੀ ਜੇਲ ਦੇ ਚਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੁਹਰਾ ਕੇ ਤਾਂ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ,
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆਂ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਦੇ ਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣ। ਕਿਉਂਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਚ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤੋ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਬਹੁ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲਣ ਆ ਜਾਊਂਗਾ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾ, ਮੈਂ ਕਿਹਾ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ
ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ। ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮਲੀਆ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨੇ ਕੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਨ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਤ ਦੇ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਮੈਂ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗ ਅੰਗ ਬਿਬਹੁਤੇ ਪਰਮਾਤਮਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਦੇ ਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ।
ਇੱਕ ਦਿਨ ਜ਼ੋਰ ਦਾ ਧਮਾਕਾ ਹੋਇਆ, ਆਵਾਜ਼ ਹੋਈ, ਸ਼ਬਦ ਹੋਇਆ, ਕੀਤਾ ਪਸਾਓ ਏਕੋ ਕਵਾਓ, ਦਿਸਤੇ ਹੋਏ ਲਖ ਦਰਿਆ। ਉਸ ਕਵਾਓ ਤੋਂ, ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਲੱਖਾਂ ਹੀ ਜ਼ਿੰਦਗੀ ਦੇ ਦਰਿਆ। ਇੱਕ ਮਿੰਟ ਇਸ ਨੂੰ ਮੈਂ ਦੁਹਰਾਵਾਂ, ਉਹ ਆਵਾਜ਼ ਕੀ ਸੀ? ਉਹਨੂੰ ਗਲਗੀਧਰ ਪਾਤਸ਼ਾਹ ਕਹਿੰਦੇ ਨੇ, ਉਹ ਆਵਾਜ਼ ਓਅੰਕਾਰ ਸੀ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ, ਇਹ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਓਅੰਕਾਰ। ਕਬੀਰ ਵੀ ਐਸਾ ਕਹਿੰਦੇ ਬਾਵਨ ਅਖਰੀ ਦੇ ਚ, ਓਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਵਾਨਾ। ਓਅੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨਾ ਓਅੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ, ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ, ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਘਟ ਘਟ ਦੇ ਚ ਵੱਜ ਰਹੇ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ, ਇਹ ਵੀ ਮਹਿਸੂਸ ਕਰਦਾ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਣਾ ਸੀ। ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਣਾ ਸੀ। ਚਾਰ ਪੌੜੀਆਂ ਨੇ ਸੁਣੀਏ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾ ਸੁਣ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਧੁੱਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਅੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਅੰਕਾਰ ਹੈ। ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ, ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108।
ਸ੍ਰੀ 108 ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ, 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ, ਮੈਂ ਤੇ ਹੈਰਾਨ ਹੁੰਦਾ ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108 ਸ੍ਰੀ 108, ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ, ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ। ਖੈਰ ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਿਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਿਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਿਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਜ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਸਿਪਰਾ ਨਦੀ ਵਿਚ ਇਸ਼ਨਾਨ ਕੀਤਾ, 4 ਕਰੋੜ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਿਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਿਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਇੱਕ ਲਾਇਆ, ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ,
तो मुसलमाना दे कौन मनते ने, ईसाई जगत दे मनते ने, और शब्द लोगोस है। गर्स के जिस जिस ढंग नाल पकड़ दे चाहिए वो अनाहद नाहद है, जो सुनाई देता है गुरु नानक नो कहंदे ने ओंकार, सुनाई देता है महावीर नो कहंदे ने ओंकार है, सुनाई देता है भगत कबीर नो कहंदे ने ओंकार है, और सुनाई देता है धन गुरु गोविंद सिंह जी महाराज नो कहंदे ने ओंकार है। उन्हां दे बोल ओंकार आद कथने अनाद, जाप साहब ओंकार अनादि कथनी है, पहला बोल है ओंकार, ब्रह्मंड दी पहली आवाज है, पहला शब्द है। ये शब्द इसे तो इस संसार दा आवना होया, कीता पसाओ एको कवाओ, एक कवाओ होया ओंकार, उस तो ही संसार दा पसारा होया। किस तरह होया, तिस्ते होए लख दरिया, उसे कवाओ तो जिंदगी दे लखां दरिया पैदा हो गए, बहु अनंत सूरज पैदा हो गए, जो लखे नहीं जा सकते, गिने नहीं जा सकते। एक एक सूरज दे फिर कई कई टुकड़े बने, कई कोट ससियर सूर निकत्र कई करोड़ा, एक एक सूरज दे फिर कई कई टुकड़े आए। ये जमीन उसे सूरज दा एक टुकड़ा, धुंध पानी बन गई, और ओ टुकड़ा जो वास्तविक अग दा गोला सी, अग दा गोला ही सी, सहजे सहजे ठंडा होण लग पिया, धुंध पानी बनी। इस अग दे गोले नो चारों पासे पानी ने घेरिया, सहजे सहजे ए अग दा गोला ठंडा होना शुरू होया। ये जिस रूप दे च प्रगट होया इनो कहंदे ने पाहन, पाहन पानी तो प्रगट होया। साचे ते पवना भया पवने ते जल होए, पवन शब्द, साचे ते पवना भया पवने ते जल होए, जलते त्रिपवन साजिया घटगढ़ जोत समोए। पंज तत्तां दी इह पुतला साडा, हर तत्त दी अपनी अपनी प्रकृति है। ये जिहड़ा बोलना है ना, ये पवन करके, देही माटी बोले पवन, हुण किवें बोलदा है लंबा चौड़ा प्रकरण, मैं इस पासे ना जावा क्योंकि समा अपनी चाल नाल चलदा पिया। इस वास्ते सतगुरु ने पवन नूं गुरु कह दिता है, ना पंज तत्तां दे चों पवन नूं गुरु कह दिता है, पवन गुरु, क्यों बोलना पवन करके, संबंध जुड़दे ने बोल चाल नाल, संबंध टुटदे ने बोल चाल, टुट गई प्रीत बुर बोल, दो बोल बोले मित्रता दुश्मनी च बदल गई, गंड परीति मिठे बोल, दो मिठे बोल बोले ओपरा बंदा अपना हो गया, मित्र बन गए। संबंध जुड़दे ने बोल चाल नाल। एक सियाणा मेहमान इको ही दिन दे अंदाजा ला लैंदा है दो बिरावां दे संबंध ठीक नहीं ने, क्यों बोलदे ही नहीं, बोलदे ही नहीं। एक सियाणा मेहमान इको ही दिन दे अंदाजा ला लैंदा है पति पत्नी दे संबंध बिगड़े हुए ने, क्यों बोलदे ही नहीं, ते जे बोलदे ने ते कुरख्त बोलदे, ओ बोल बोलदे ने जिहदे नाल प्रीत टुटदी है, फौरन अंदाजा लग जांदा है। संसार नाल संबंध जुड़दे ने बोल के, निरंकार नाल भी संबंध जुड़दे ने बोल के, मोह के बोलन बोलिए जित सुन धरे प्यास, बोल के ही संबंध जुड़न गए। पर एक फर्क है, संसार दे च असी देखदे पहले आ मनुख नूं, बोलदे बाद च। निरंकार दी दुनिया च यह नहीं, बोलना पहले पेगा दिखाई बाद च दे, उम्मीद गल पकड़ दे चाहिए। वाहेगुरु वाहेगुरु जपना ते पहले पेगा, गुरु दी बाणी जपनी ते पहले पेगी, दिखाई बाद च दे, क्यों जैसे कई पशु पंछी जमदे आ उन्हां दी अखां बंद होंदियां ने, सहजे सहजे बाद च खुलदियां ने।
ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜੀ ਜਿਹੀ ਅੱਖ ਖੁੱਲੀ ਹੈ, ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗਰਿਤ ਰਹਿ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਹੇ ਦੋਹੇ ਲੋਚਨ ਪੇਖਾ, ਔ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਏ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਆਖੀ, ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ। ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ, ਜ਼ਮੀਨ ਆਸਮਾਨ ਦਾ ਅੰਤਰ ਹੈ। ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ, ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ, ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ। ਅਸੀਂ ਕਹਿ ਸਕਦੇ ਹਾਂ, ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਨੇ, ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਨੇ, ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚ ਲੋਭ ਟਪਕਦਾ ਹੈ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚ ਪ੍ਰੇਮ ਟਪਕਦਾ ਹੈ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ, ਅੱਖਾਂ ਵਿੱਚ ਨਿਰੰਕਾਰ ਦੀ ਝਲਕ ਟਪਕਦੀ ਹੈ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ। ਰਸਤੇ ਚ ਇੱਕ ਬੰਦਾ ਮਿਲਦਾ ਹੈ, ਉਹ ਕਹਿੰਦਾ, ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀਆਂ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ
ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਲੋਚਨ ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ। ਲੋਚਨ ਲੋਚਾ ਲੋਚਾ ਗਾਲ ਹੈ, ਇਹ ਤੇ ਲੋਚਾ, ਇਹ ਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ, ਇਹ ਤੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹ ਤੇ ਲੋਚਾ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ, ਜੇਲਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋ ਕਿ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪ੍ਰੂਫ ਨੇ, ਅੱਖਾਂ ਹੀ ਮੇਰੇ ਕੋਲ ਪ੍ਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ ਭਾਈ, ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਛੁੱਟ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓ, ਕਿਉਂਕਿ ਇਹ ਵੀ ਮੈਂ ਦੁਹਰਾ ਦੇ, ਔਰ ਮੈਂ ਇਸਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ ਚਾਇਆ, ਉਹਨਾਂ ਦੀ ਪਕੜ ਦੇ ਚਾਇਆ ਓਮ, ਕਿਸੇ ਦੀ ਪਕੜ ਦੇ ਚਾਇਆ ਓ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦੇ ਜਗਤ ਬਣਿਆ ਓਹੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਹੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਹੰਕਾਰ ਆਦ ਮੈਂ ਜਾਨਾ, ਲਿਖਿਆ ਰਮੇਟੇ ਤੈ ਨਮਾਨਾ। ਤੋ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਚੂੰਕਿ ਸ਼ਬਦ ਤੋਂ ਸੰਸਾਰ ਆਇਆ,
ਤੋ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ, ਸੰਸਾਰ ਦੇ ਸ਼ਬਦ ਮੌਜੂਦ ਹੈ ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਲ ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ, ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆਂ ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਧਰੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆਂ ਰਚ ਕੇ ਵੀ ਬੋਲਦਾ, ਚੁੱਪ ਤੇ ਉੱਕੀ ਨਹੀਂ ਕਰਦਾ, ਉੱਕੀ ਨਹੀਂ ਕਰਦਾ। ਧਰਮ ਦੀ ਸਾਧਨਾ ਮਨ ਚੁੱਪ ਕਰੇ, ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਦੇ ਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਓਂ ਕਹੀਐਨ ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ, ਕਵਿਤਾ ਨੂੰ ਵੀ ਜਨਮ ਦੇ ਸਕਦਾ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮ ਆਓ ਜੀਓ। ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿਚ ਮੁਹੰਮਦ ਸਾਹਿਬ ਦੀ ਸਵਾਦੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ ਤਿੰਨ ਚਾਰ ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। ਦੋ ਸਾਲ ਦੇ ਸਨ, ਮਾਂ ਗੁਜ਼ਰ ਗਈ। ਛੇ ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਚ, ਬਸਰਾ ਦੇ ਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਵਿੱਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ। ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਵਿੱਚ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ, ਲੰਘ ਰਹਿ ਗਈ ਖਦੀਜਾ। ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ ਨੇ, ਤੁਸੀਂ ਤੇ ਅਨਪੜ੍ਹ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਦੇ ਚ ਦੰਗ ਰਹਿ ਗਏ, ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ,
ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ। ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਕਹਿ ਮੁਖਤਸਰ ਬਹਿਰਸ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੜੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨੀ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਕਾਵੇ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਵਿੱਚ ਅਸਥਾਈ ਹੈ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲ ਕੰਠ ਇੱਕ ਸ਼ਬਦ ਹੈ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ ਹੈ। ਫਿਰ ਪੱਪਾ ਚਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਮਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵੇ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧਾਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਤੇ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਣਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰ ਰਹਿ ਗਏ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਏ, ਕੁਛ ਸਿੱਖਦੇ ਪਏ ਨੇ, ਕੁਛ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 26 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਬਾਦਸ਼ਾਹ ਕੀਤੀ ਤਾਂ ਗੱਲ ਖਤਮ ਹੋ ਗਈ, ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ। ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੋਵਾਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ

0: मनुख दा परमात्मा होना बाकी है। भई परापत मनुख दे हुरिया गोविंद मिलन की ए तेरी वरिया। असी सारे ने सारे पड़ाव दे चा जितने चिर तक गोविंद नहीं हो गए रस्ते च ही। गोविंद किवें होई गए, प्रभु किवें होई गए। मैं अपने वक्ताओं नूं इत्थे समाप्त करना क्योंकि मैं 10 मिनट ज्यादा लै गया ते होर समय दी मैं उलंघना नहीं करनी। थोड़े नेड़े दूजे गुरुद्वारा साहब दे 118 मैं 2 दिन हाजरी भरनी है 29 नूं 30 नूं। उदो मैं खोलन की कोशिश करांगा। प्रकृति ने पत्थर नूं बनस्पति बनाया, प्रकृति ने बनस्पति नूं पशु पक्षी बनाया, प्रकृति ने पशु पक्षी नूं मनुख बनाया। हुण प्रकृति मनुख नूं परमात्मा नहीं बनाएगी, मनुख स्वयं कोशिश करे। अपना हथी अपना आपे ही काज सवारी है। मनुख नूं स्वतंत्र छोड़ देता है, प्रकृति ने मनुख नूं स्वतंत्र कर देता है, कर्म लई स्वतंत्र। तुसी आखो नहीं ए भी बजे होया फिर सत्संग करन दी लोड़ ही नहीं, कथा कीर्तन दी लोड़ ही नहीं, स्वतंत्र है। भुखा मर जाएगा शेर, घास नहीं खाएगा। भुखी मर जाएगी गऊ, मांस नहीं खाएगी। उदा ते खाना पीना भी बजे होया है, मनुख दा खाना पीना बजे होया ने। हजारां तरह दे पकवाना दा जन्मदाता है। सिर्फ भारत विच हजारां तरह दे खाने ने। बंगालियां दा खाना होर, गुजरातियां दा होर, तमिलनाडु महाराष्ट्र लोगां दा खाना होर, पंजाबियां दा होर, कश्मीरियां दा होर। चाइनीज फूड अलग है, यूरोपियन अलग है। दुनिया दे हजारां तरह दे खाने, क्यों? मनुख स्वतंत्र है।
1: मैं एक दफा जींद दे च गऊ लै बैठा, खरीद बैठा, बड़ी खूबसूरत सी, चंगी लगी मैनू। हर साल मैं उत्थे धन गुरु नानक देव जी महाराज दे ज्योति जोत समान पुरब ते जाना हुंदा। महापुरखां दा डेर है, ओ मनांदे ने। संत जीवन शाह सिंह जी दा डेर, ओ मेरे कोल पुछण लगे, सुणिया तुसी गऊ खरीदी है? मैं कहा जींद ते रोहतक ए गऊआं करके मशहूर है, अच्छियां अच्छियां गऊआं। मैं कहा मैनू बड़ी चंगी लगी है, मैं लै लई। ओ आ गए, कहण लगे मैनू दिखाओ। मैं कहा देखो, जींद शहर विच बड़ियां सरावां ने जो गऊआं नाल भरियां रहिंदियां ने। मैं चल के दिखाई, उन्होंने अपना हाथ सिर ते दे मारिया। कहण लगे ज्ञानी जी इहनू लैके जा रहे हो? मैं कहा क्यों? इहदे ठीक लक्षण नहीं ने, औखे होवोगे, दुखी होवोगे। इह सिर्फ दिसण नूं खूबसूरत है, बाकी इह कुछ भी नहीं है, कुछ भी नहीं है। थानू लक्षणा दा पता नहीं, सानू पता है। जे तुसी गऊ लैनी है ते असी थानू लैके देंगे। ओ जिस वपारी कोल मैं लई जाके संता ने उन्हों डांटिया भी मिसकीन और इन्हू गऊ तक डंग दी देनी सी, ये की कीता तू? ओ हाथ जोड़ के कहण लगा महाराज जी की करिए, इन्होंने आप ही पसंद की है, इन्होंने आप ही पसंद की थी। वह कहण लगे इन्हों लक्षणा का पता नहीं है। वाकई मैनू गऊ दे लक्षणा का पता नहीं सी। कुछ लक्षण ऐसे ने दिस पैंदा है, इराकी घोड़ा है, वधिया घोड़ा है, ये वधिया गऊ है। लक्षण ही दस देंदे ने ये जमीन वधिया है, धरती वधिया है, ऐसी खोजी मौजूद ने। अज ते विज्ञानक ढंग नाल खोज करदे ने ये धरती बड़ी उपजाऊ है, बहुत वधिया है। लेकिन पुराने जमाने दे सूईए लक्षण देखदे सन। तो मैं अर्ज करा मनुख धार्मिक है, धार्मिक मनुख दे कुछ लक्षण होंदे ने, ये भी मैं अर्ज करते। उन्हां लक्षणा तो पता चलता है धार्मिक है। मनुख संत है, भगत है, लक्षणा तो पता चल रहा है संत है, भगत है। ये लक्षण ते मैं बाद विच बयान करांगा। पहले गुरु अर्जन देव जी महाराज दा ये पावन पवित्र शब्द, वो कहिंदे ने मैं धर्म दे मार्ग ते चलिया ते हां अपने उत्ते लैंदे ने। मैं उस बच्चे दी तरह चलिया जिसने अज चलना सीखे, ते जिस बच्चे ने अज ही चलना सीखे वो कितना क चलेगा? एक कदम दो कदम गिरेगा, गिरेगा, लाजमी गिरेगा। बच्चा लंबा पेंडा तय नहीं कर सकता। जैसे शरीरक तौर ते मनुख बच्चा होवे, ते ओ बच्चा जिसने अज चलना सीखे कितना क चलेगा? एक कदम दो कदम गिरेगा, गिरेगा। धन गुरु अर्जन देव जी महाराज का शब्द बड़े ध्यान नाल सुनना। भुज बल बीर ब्रह्म सुख सागर, गरत परत गह लेहो अंगुरिया, सर्वन ना सुरत नैन सुंदर नहीं, आरत द्वार रटुत पिंगुरिया। हे प्रभु, हे गुरु, तू मेरी बांह पकड़, मेरी उंगल पकड़, मैं नहीं चल सकता, मैं ते गिरदा। वाकर दी लोड़ पैंदी छोटे मासूम बच्चे नू चलन वास्ते। मां बाप दी उंगल पकड़ के चलना सिखदा है। सतगुरु कहिंदे ने, हे प्रभु, मैं तेरे मार्ग ते चलते पिया, पर उस बच्चे दी तरह जिसने अज चलना सीखे, तो कितना क चलेगा? एक कदम दो कदम गिरेगा। धार्मिक तल ते किवें पहचान करोगे? चल भी रहे ते गिर भी रहे। सच बोले है चल पे है, झूठ बोले है गिर गया। अंदर दया दा वासा होया चले है, अंदर कठोरता दा वासा होया गिर गया। अंदर दान दी रुचि पैदा हुई है चल पे, अंदर बेईमानी दी रुचि हुई है गिर गया, गिर गया। अंदर नितनेम करण दा चाव पैदा होया चल पे, पर गंदा लिटरेचर गंदा साहित्य पढ़न दा चाव पैदा हो गया गिर गया। हमेशा शरीर करके बच्चा बच्चा नहीं रहंदा। धार्मिक तरते ते कई 70-80 साल तक भी बच्चे ही बने रहते, कुछ भी नहीं, चलते ने गिरते ने, सत्संग भी कर लेंदे ने, कुसंगत भी कर लेंदे ने, दान भी कर लेंदे ने, बेईमानी भी कर लेंदे ने, सच भी बोल लेंदे ने, झूठ भी बोल लेंदे ने। जीवन भर ऐसा चलता है। इस वास्ते ईरानी सूफी संत सादी ने ते साफ कह देता है, बुजुर्गी बा अकलस्त नके बा साल, तवंगरी बा दिलस्त नके बा माल। बुजुर्गी उम्र करके नहीं है भी ये 70 साल दा है, 80 साल दा है, 90 साल दा है। कहिंदे ने उम्र करके बुजुर्गी नू ना नापो, अकल करके नापो। अकल कितनी है, समझ कितनी है। कई तन करके बुजुर्ग होंदे ने, अकल करके बच्चे ही होंदे ने। बच्चियां दी गल करदे ने, बिल्कुल बचपना होंदा है। इस तो उल्ट भी हो सकता है। कई शरीर करके ते बच्चे होंदे ने, अकल करके बुजुर्ग होंदे ने। शरीर करके ते साढ़े 5 वरियां दे ने धन गुरु हरकृष्ण जी महाराज, जिस दिन गुरुगद्दी ते बैठे ने। अकल करके 100 साल दे ने, बुजुर्ग ने, महान ने। शरीर करके जो दीवारां दे चिणे जा रहे ने, मासूम बच्चे ने, मासूम बच्चे ने। अकल करके बुजुर्ग ने, बुजुर्ग ने। इस तो उल्ट भी है। शरीर करके ते बुजुर्ग ने 70 साल 80 साल हो गए, अकल करके निरे ही बच्चे दे बच्चे ने। मैं कैलिफोर्निया दे कई गुरुद्वारे च देखे 70-80 साल दे बुढ़े 10-11 बजे आ जाते ने गुरुद्वारे, दिन भर ताश खेडते ने कई गुरुद्वारे, गप्पा मारते ने, निंदा उस्तत करते ने। फिर जो संध्या होने लगती है, रहराज साहब का पाठ शुरू होता है, कथा कीर्तन का वेला, भजते ने इंज जिवें बिच्छू कटेगा, भजते ने। ਹੁਣ ਗੁਰਦੁਆਰੇ ਦਾ ਨਾਮ ਹੈ ਕੀ ਲਿਆ, ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗਾ, ਮੈਂ ਕਿਹਾ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ। ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ, ਦੋ ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ, ਤੇ ਮੈਂ ਕਥਾ ਵੀ ਕਰਨੀ ਹੈ। ਰੁਕ ਜਾਓ, ਕਹਿੰਦੇ ਇਹ ਤੇ ਆਉਂਦਾ ਹੀ ਰਹਿੰਦਾ, ਇੱਥੇ ਹੋਰ ਕੀ ਹੋਣਾ, ਇੱਥੇ ਆਉਂਦਾ ਹੀ ਰਹਿੰਦਾ। ਉੱਥੇ ਮੈਨੂੰ ਕਹਿਣਾ ਪਿਆ, ਇਹ ਉਮਰ ਕਰਕੇ ਬਜ਼ੁਰਗ ਨੇ, ਅਕਲ ਕਰਕੇ ਬੱਚੇ ਨੇ, ਅਕਲ ਕਰਕੇ ਬੱਚੇ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। ਕਲਗੀਧਰ ਦੇ ਲਾਡਲੇ ਤਨ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। 7 ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ, 60 ਵਰਿਆਂ ਦਾ ਹਰਨਾਕਸ਼ ਬੱਚਾ ਹੈ। ਪ੍ਰਹਿਲਾਦ ਨੂੰ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਰ ਹਰਨਾਕਸ਼, ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ। ਤੇ 7 ਵਰਿਆਂ ਦਾ ਪ੍ਰਹਿਲਾਦ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ, ਔਰ 60 ਸਾਲ ਦਾ ਬੁੱਢਾ ਬੱਚਿਆਂ ਲਈ ਗੱਲ ਕਰਦਾ ਹੈ। ਬੱਚਿਆਂ ਵਿੱਚ ਕਦੀ ਕਦਾਈ ਕੋਈ ਬਜ਼ੁਰਗ ਹੁੰਦੇ ਨੇ, ਬੁੱਢਿਆਂ ਵਿੱਚ ਬਹੁਤੇ ਤੇ ਬੱਚੇ ਹੀ ਆਉਂਦੇ ਨੇ, ਗੁਸਤਾਖੀ ਉਮਰ ਬੱਚੇ ਹੀ ਆਉਂਦੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜ਼ਿੰਦਗੀ ਐਵੇਂ ਗਵਾਈ ਜਾਂਦੇ ਨੇ। ਤਾਸ਼ ਖੇਡਦੇ ਹੋਇਆਂ ਨੂੰ ਇੱਕ ਸੱਜਣ ਨੇ ਪੁੱਛ ਲਿਆ, ਕੀ ਕਰ ਰਿਹਾ? ਸਮਾਂ ਪਾਸ ਪੈ ਕਰਦੇ ਹਾਂ। ਫਿਰ ਮੈਨੂੰ ਵਿਚਕਾਰ ਬੋਲਣਾ ਪਿਆ, ਸਮਾਂ ਰਿਹਾ ਵੀ ਹੈ? ਤੁਸੀਂ ਤੇ ਆਖਰੀ ਦਹਾਨੇ ਤੇ ਬੈਠੇ ਹੋ, ਸਮਾਂ ਰਿਹਾ ਵੀ ਹੈ? ਸਮੇਂ ਨੂੰ ਸਫਲ ਕਰੋ ਜਿਹੜਾ ਥੋੜਾ ਬਹੁਤ ਰਹਿ ਗਿਆ। ਅਜੂ ਸਮਝ ਕੁਝ ਵਿਗੜੇ ਹੋ ਨਾ ਹੀ, ਬਜਲੇ ਨਾਮ ਮੋਰਾ, ਅਜੇ ਵੀ ਕੁਛ ਨਹੀਂ ਵਿਗੜਿਆ, ਤੂੰ ਸੰਭਾਲ ਕਰ ਲੈ। ਪਰ ਨਹੀਂ, ਅਕਲ ਨਹੀਂ ਇਤਨੇ। ਸ਼ੇਖ ਸਾਦੀ ਕਹਿੰਦੇ ਨੇ, ਬਜ਼ੁਰਗੀ ਬਾ ਅਕਲ ਅਸਤ, ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਖੇ ਬਾ ਮਾਲ। ਅਮੀਰੀ ਮਾਲ ਅਸਬਾਬ ਤੋਂ ਨਾ ਨਾ ਪੋਏ, ਦੇ ਕੋਲ ਇਤਨੇ ਮਕਾਨ ਨੇ, ਇਤਨੀਆਂ ਮਹਿਲ ਮਾੜੀਆਂ ਨੇ, ਇਤਨਾ ਕਾਰੋਬਾਰ ਹੈ, ਇਤਨਾ ਬੈਂਕ ਬੈਲੈਂਸ ਹੈ, ਇਤਨੀ ਧਨ ਸੰਪਦਾ ਹੈ। ਸ਼ੇਖ ਸਾਦੀ ਕਹਿੰਦੇ ਨੇ, ਇਹ ਅਮੀਰੀ ਦੀ ਨਿਸ਼ਾਨੀ ਨਹੀਂ, ਦਿਲ ਕਿਤਨਾ ਵੱਡਾ ਹੈ। ਇਸ ਤੋਂ ਪਤਾ ਚੜੇਗਾ ਸ਼ੌਮ ਹੈ ਕਿ ਅਮੀਰ ਹੈ, ਗਰੀਬ ਹੈ ਕਿ ਅਮੀਰ ਹੈ। ਦਿਲ ਤੋਂ ਨਾਪੋ। ਮੁਹੰਮਦ ਸਾਹਿਬ ਦੇ ਨਿਕਟਵਰਤੀ ਹਜ਼ਰਤ ਉਮਰ, ਇਹ ਬਸੜਾ ਤੋਂ ਬਗਦਾਦ ਜਾ ਰਹੇ ਸਨ। ਉੱਠਦੇ ਰਸਤੇ ਦੁਪਹਿਰ ਹੋਈ, ਨਖਲਿਸਤਾਨ ਉਸਨੂੰ ਕਹਿੰਦੇ, ਜਿੱਥੇ 4-5 ਦਰਖਤ ਹੋਵਨ, ਥੋੜਾ ਜਿਹਾ ਪਾਣੀ ਹੋਵੇ ਸਰੋਵਰ, ਉਹਨੂੰ ਨਖਲਿਸਤਾਨ ਕਹਿੰਦੇ ਨੇ। ਅਰਬ ਦੇਸ਼ਾਂ ਵਿੱਚ ਆਖਿਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ। ਉੱਥੇ ਉਹ ਰੁਕੇ ਆਰਾਮ ਕਰਨ ਨੂੰ। ਉੱਠ ਨੂੰ ਦਰਖਤ ਨਾਲ ਬਣੇ ਹੈ, ਪਾਣੀ ਨਾਲ ਮੂੰਹ ਧੋਤਾ ਹੈ। ਇੱਕ ਨਾਨ ਕੋਲ ਸੀ ਰੋਟੀ, ਖੋਲ ਕੇ ਜੈਸੇ ਖਾਣ ਲੱਗੇ ਕਿ ਭਿਖਾਰੀ ਆ ਗਏ। ਭਿਖਾਰੀ ਨਹੀਂ ਸੀ, ਪਰ ਚੂੰਕਿ ਮੰਗਦਾ ਪਿਆ ਸੀ, ਇਸ ਵਾਸਤੇ ਮੰਗਦਾ। ਉਹਨੇ ਆਖਿਆ, ਹਜ਼ਰਤ ਮੈਂ 3 ਦਿਨ ਦਾ ਭੁੱਖਾ। ਕੋਤ ਸ਼ਹਿਰ ਵਿੱਚ ਮੈਂ ਜਾਣਾ, ਅਜੇ ਬਹੁਤ ਦੂਰ ਹੈ, ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ? ਪੈਦਲ ਹਾਂ, ਤੁਹਾਡੇ ਕੋਲ ਉੱਠ ਹੈ, ਬਿਹਤਰ ਹੋਵੇਗਾ ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ, ਚੌਥਾ ਹਿੱਸਾ, ਮੇਰੀ ਥੋੜੀ ਭੁੱਖ ਮਿਟ ਜਾਏਗੀ, ਮੈਂ ਚੱਲ ਪਵਾਂਗਾ। ਹਜ਼ਰਤ ਉਮਰ ਨੇ ਸਾਰਾ ਨਾਨ ਹੀ ਦੇ ਦਿੱਤਾ, ਲੈ। ਪਰ ਉਹ ਵੀ ਸਮਝਦਾਰ ਬੰਦਾ ਸੀ, ਕਹਿਣ ਲੱਗਾ, ਨਹੀਂ, ਤੁਸੀਂ ਭੁੱਖੇ ਜਾਓ, ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਰਹੇ, ਮੈਨੂੰ ਇਸਦਾ ਚੌਥਾ ਭਾਗ ਦੇ ਦੋ। ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ? ਤੂੰ ਤਿੰਨ ਦਿਨ ਦਾ ਭੁੱਖਾ, ਮੈਂ ਅੱਧੇ ਦਿਨ ਦਾ ਭੁੱਖਾ, ਮੇਰੇ ਤੇ ਨਾਨ ਖਾਣਾ ਹਰਾਮ ਹੈ, ਇਹ ਲੈ ਤੂੰ। ਉਸ ਮਨੁੱਖ ਨੇ ਆਖਿਆ, ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ, ਅਮੀਰ ਮਨੁੱਖ। ਦੁਪਹਿਰ ਦਾ ਵਕਤ ਸੀ, ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ, ਨਾਲ ਚੇਲਾ ਹੈ ਆਨੰਦ, ਜੋ ਰਿਸ਼ਤੇ ਦੇ ਚਚੇਰਾ ਬਿਰਾ ਸੀ, ਚੇਲਾ ਬਣ ਗਿਆ ਸੀ, ਨਾਲ ਸੀ। ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ, ਬਈ ਦੁਪਹਿਰ ਦਾ ਵਕਤ, ਬਿਹਾਰ ਦੀ ਗਰਮੀ, ਆਖਿਰ ਦੋ ਕੋਹ ਦਾ ਪਿੰਡ ਹੈ, ਚਾਰ ਮੀਲ ਦਾ ਪਿੰਡ ਹੈ, ਅਜੇ ਅੱਧੀ ਵਾਟ ਤੈਅ ਹੋਈ ਹੋਵੇਗੀ। ਮਹਾਤਮਾ ਬੁੱਧ ਨੇ ਆਖਿਆ, ਆਨੰਦ ਤੂੰ ਨਾਲ ਪਾਣੀ ਲਿਆਂਦਾ? ਹਾਂ ਲਿਆਂਦਾ। ਦੇ ਕਰਮੰਡਲ ਦੇ ਦਿੱਤਾ, ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ। ਆਨੰਦ ਕਹਿੰਦਾ, ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ, ਅਜੇ ਤੇ ਰਸਤਾ ਬਹੁਤ ਰਹਿੰਦਾ, ਅੱਧੀ ਵਾਟ ਤੈਅ ਹੋਈ ਹੈ, ਸਾਨੂੰ ਵੀ ਪਿਆਸ ਲੱਗ ਸਕਦੀ ਹੈ, ਤੁਸੀਂ ਸਾਰਾ ਪਾਣੀ ਦੇ ਦਿੱਤਾ। ਮਹਾਤਮਾ ਬੁੱਧ ਨੇ ਆਖਿਆ, ਸਾਨੂੰ ਪਿਆਸ ਲੱਗ ਸਕਦੀ ਹੈ, ਇਹ ਪਿਆਸ ਤੋਂ ਮਰ ਰਿਹਾ ਸੀ, ਮਰ ਰਿਹਾ ਸੀ। ਸਾਡੇ ਕੋਲ ਕਰਮੰਡਲ ਪਾਣੀ ਹੋਵੇ, ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ। ਹਾਂ, ਪਾਣੀ ਨਹੀਂ ਸੀ ਗੱਲ ਵੱਖ। ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਉਂਦੇ ਨੇ, ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ। ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ। ਇੱਕ ਨੇ 1 ਰੁਪਿਆ ਦਸਵੰਦ ਕੱਢਿਆ, ਦਾਨ ਕੀਤਾ, ਇੱਕ ਨੇ 1 ਕਰੋੜ ਕੀਤਾ, ਬਰਾਬਰ ਨੇ। ਇਸ ਚੱਕਰ ਚ ਨਾ ਪੈਣਾ, ਜਿਹਨੇ ਕਰੋੜ ਦਾਨ ਕੀਤਾ ਮਹਾਨ ਦਾਨੀ ਹੈ, ਕੱਖ ਨਹੀਂ ਦਾਨੀ, ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ, ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ, ਮਹਾਤਮਾ ਬੁੱਧ ਕੋਲ ਹੋਰ ਕੁਛ ਵੀ ਨਹੀਂ ਸੀ, ਦੇ ਦਿੱਤਾ। ਮੋਗਰੇ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਨੇ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੇਰੇ ਘਰ ਦੇ ਚ ਤਨ ਕਰਕੇ, ਮਨ ਕਰਕੇ, ਧਨ ਕਰਕੇ, ਜੋ ਕੁਛ ਵੀ ਹੈ, ਸਭ ਜਗਤ ਦਾ, ਸਭ ਖਾਲਸੇ ਦਾ, ਆਪਣਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ, ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ, ਇਹਦਾ ਇਤਨਾ ਬੈਂਕ ਬੈਲੈਂਸ ਹੈ, ਇਹਦੇ ਕੋਲ ਇਤਨੀ ਧਨ ਸੰਪਦਾ ਹੈ। ਅਮੀਰੀ ਨਾਪੀ ਜਾਂਦੀ ਹੈ ਦਿਲ ਤੋਂ, ਅਗਰ ਦਿਲ ਦੇ ਚ ਵਿਰਾਹ ਵਾਸਤੇ ਵੀ ਥਾਂ ਕੋਈ ਨਹੀਂ, ਪਿਓ ਵਾਸਤੇ ਵੀ ਥਾਂ ਕੋਈ ਨਹੀਂ, ਮਾਂ ਵਾਸਤੇ ਵੀ ਥਾਂ ਕੋਈ ਨਹੀਂ, ਤਾਂ ਇਹਨੂੰ ਅਮੀਰ ਆਖੋਗੇ? ਮਹਾਸ਼ੂਮ ਮਨੁੱਖ ਹੈ, ਕੁਛ ਵੀ ਨਹੀਂ, ਗਰੀਬ ਮਨੁੱਖ। ਲਕਸ਼ਣ ਦੱਸਦੇ ਨੇ, ਸੁਭਾਅ ਦੱਸਦਾ, ਤਰਜ਼ੇ ਜ਼ਿੰਦਗੀ ਦੱਸਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੂਰੀਆ। ਹੇ ਪ੍ਰਭੂ, ਮੇਰੀ ਉਂਗਲ ਪਕੜ, ਮੈਂ ਨਹੀਂ ਚੱਲ ਸਕਦਾ, ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ, ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ, ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ, ਕਿਤਨੇ ਕੁ ਪੁੱਟੇਗਾ। ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ, ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ, ਤੇ ਉਹ ਘਰ ਦੇ ਚ ਸ਼ਗਨ ਮਨਾਉਂਦੇ ਨੇ, ਲੱਡੂ ਵੰਡਦੇ ਨੇ, ਨੱਚਦੇ ਨੇ, ਖੁਸ਼ੀਆਂ ਮਨਾਉਂਦੇ, ਬੱਚੇ ਨੂੰ ਚੱਲਣਾ ਆ ਗਿਆ। ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ, ਪਹਿਲਾ ਬੋਲ ਬੋਲਦਾ, ਫਿਰ ਖੁਸ਼ੀ ਮਨਾਉਂਦੇ ਨੇ, ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਿਠਾਈਆਂ ਬਣਾ ਕੇ ਵੰਡਦੇ ਨੇ, ਪੜੋਸੀਆਂ ਨੂੰ ਬੁਲਾ ਕੇ, ਰਿਸ਼ਤੇਦਾਰਾਂ ਨੂੰ ਬੁਲਾ ਕੇ, ਸਾਡਾ ਬੱਚਾ ਬੋਲਣ ਲੱਗ ਪਿਆ, ਉਹਦੀ ਜ਼ਬਾਨ ਚੋਂ ਬੋਲ ਨਿਕਲੇ। 4-5 ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਚਿੰਤਾ ਹੋ ਜਾਂਦੀ, ਸਮਝ ਨਹੀਂ ਆਉਂਦੀ, ਬੋਲਦਾ ਨਹੀਂ ਪਿਆ। 3 ਸਾਲ ਦਾ ਬੱਚਾ ਹੋ ਜਾਏ, ਕਦਮ ਨਾ ਪੁੱਟੇ, ਖੜਾ ਨਾ ਹੋਵੇ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਪਤਨੀ ਗੱਲ ਕੀ ਹੈ? ਕਦਮ ਹੀ ਨਹੀਂ ਪੁੱਟਦਾ, ਖੜਾ ਹੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਕਦਮ ਪੁੱਟਿਆ, ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚੱਲਿਆ, ਸਮਝ ਲਓ ਉਸਨੇ ਕਦਮ ਪੁੱਟਿਆ। ਤੇ ਜਿਹਦਾ ਧਿਆਨ ਹੀ ਨਹੀਂ ਚੱਲਿਆ, ਸੁਰਤ ਸ਼ਬਦ ਦਾ ਮਿਲਿਆ, ਸੁਰਤ ਧਿਆਨ ਨੂੰ ਕਹਿੰਦੇ ਨੇ, ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ, ਪਾਠ ਕਰ ਰਿਹਾ ਸੁਰਤ ਉਹਦੇ ਚ ਹੈ ਕਿ ਨਹੀਂ। ਸੁਰਤ ਸਰੋਤ ਨੂੰ ਵੀ ਕਹਿੰਦੇ ਨੇ, ਸੁਣਨ ਨੂੰ ਵੀ ਕਹਿੰਦੇ ਨੇ। ਸੁਰਤ ਦੇ ਤਿੰਨ ਅਰਥ ਨੇ, ਚਲੋ ਮੈਂ ਇਹ ਵੀ ਦੁਹਰਾ ਦਿਆਂ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤੇ ਸੁਰਤ ਦੇ ਚ ਹੈ, ਸੁਣ ਰਿਹਾ। ਤੇ ਜੇ ਸੁਰਤ ਦੇ ਚ ਤੇ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਤੇ ਜੇ ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਪਰ ਪਹਿਲੇ ਤੇ ਸੁਣਨਾ, ਪੜ੍ਹੀ ਜਾ ਰਿਹਾ ਪੜ੍ਹੀ ਜਾ ਰਿਹਾ, ਸੁਣਦਾ ਤੇ ਹੈ ਨਹੀਂ ਪਿਆ, ਅਜੇ ਧਿਆਨ ਨਹੀਂ ਚੱਲਿਆ, ਅਜੇ ਬੱਚੇ ਦੀ ਤਰ੍ਹਾਂ ਹੈ। ਜਨਮ ਤੇ ਇਸਦਾ ਹੋ ਗਿਆ, ਚੱਲਣਾ ਕੋਈ ਨਹੀਂ ਇਹਦੇ ਕੋਲ। ਤੇ ਮੈਂ ਫਿਰ ਅਰਜ਼ ਕਰਾਂ, 3 ਸਾਲ ਹੋ ਜਾਣ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, 50-60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚੱਲਿਆ ਹੀ ਨਹੀਂ। ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਕੀ ਹੋ ਗਿਆ ਇਸਨੂੰ, ਕਿਉਂ ਨਹੀਂ ਚੱਲਦਾ। ਮੈਂ ਅਰਜ਼ ਕਰਾਂ, ਘੱਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚੱਲਦੀ ਹੈ। ਇਸ ਵਾਸਤੇ ਪੜ੍ਹਨ ਦੇ ਨਾਲੋਂ, ਗੁਰਬਾਣੀ ਪੜ੍ਹਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖਾ ਹੈ। ਬਿਨਾਂ ਸੁਰਤ ਤੋਂ ਸੁਣ ਹੀ ਨਹੀਂ ਸਕੇਗਾ, ਨਹੀਂ ਸੁਣ ਸਕੇਗਾ, ਪਰ ਬਿਨਾਂ ਸੁਰਤ ਤੋਂ ਪੜ੍ਹ ਸਕੇਗਾ। ਭਟਕੀ ਹੋਈ ਸੁਰਤ ਨਾਲ, ਭਟਕੇ ਹੋਏ ਧਿਆਨ ਨਾਲ ਵੀ ਪੜ੍ਹ ਸਕਦਾ ਹੈ। ਪੜ੍ਹਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ, ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ। ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ, ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ, ਵਰਨਾ ਨਹੀਂ ਸੁਣ ਸਕਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ, ਸੁਣਨ ਵਾਲਾ ਫਿਰ ਕਹਿ ਦਿੰਦਾ, ਇੱਕ ਦਫ਼ਾ ਫਿਰ ਆਖ, ਮੈਂ ਨਹੀਂ ਸੁਣਿਆ, ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ, ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਿਹਦਾ ਮਤਲਬ ਧਿਆਨ ਸ਼ਬਦ ਦੇ ਚ ਨਹੀਂ, ਪਾਠ ਕਰ ਰਿਹਾ ਧਿਆਨ ਨਹੀਂ ਹੈ, ਅਜੇ ਇਹਨੂੰ ਚੱਲਣਾ ਨਹੀਂ ਆਇਆ, ਨਹੀਂ ਆਇਆ। ਸਮਾਜ ਸੁਧਾਰਕਾਂ ਨੇ, ਰਾਜਨੈਤਿਕ ਲੋਕਾਂ ਨੇ ਜੋ ਮਨੁੱਖੀ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ, ਉਹਦੇ ਨਾਲ ਵਕਤੀ ਤੌਰ ਤੇ ਸਿਲਸਿਲਾ ਠੀਕ, ਲੇਕਿਨ ਮਨ ਦੀਆਂ ਬੇਚੈਨੀਆਂ ਦੂਰ ਨਹੀਂ ਹੋਈਆਂ। ਹਰ ਮੁਲਕ ਬੇਚੈਨ ਹੈ, ਹਰ ਮੁਲਕ ਪਰੇਸ਼ਾਨ ਹੈ, ਹਰ ਮੁਲਕ ਚਿੰਤਾ ਤੁਰ ਹੈ। ਸਮਾਜ ਸੁਧਾਰਕਾਂ ਨੇ ਤੇ ਰਾਜਨੈਤਿਕ ਲੋਕਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਇਹਦੇ ਨਾਲ ਮਨੁੱਖ ਦੀ ਸਮਾਧੀ ਤੇ ਲੱਗੀ ਨਾ, ਆਨੰਦ ਤੇ ਮਿਲਿਆ ਨਾ। ਅਵਤਾਰੀ ਪੁਰਸ਼ਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਲੋਕਾਂ ਨੇ ਕਬੂਲ ਨਾ ਕੀਤਾ। ਕਿਹੜੇ ਅਵਤਾਰੀ ਪੁਰਸ਼ ਨੂੰ ਲੋਕਾਂ ਨੇ ਕਬੂਲ ਕੀਤਾ? ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਜੇਲ੍ਹ ਦੇ ਚ ਪਾਇਆ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਸੂਲੀ ਤੇ ਲਟਕਾਇਆ, ਕਿਸੇ ਨੂੰ ਬਨਵਾਸ ਭੇਜ ਦਿੱਤਾ। ਕਿਹੜੇ ਅਵਤਾਰੀ ਪੁਰਸ਼ ਨੂੰ ਵਕਤ ਦੇ ਲੋਕਾਂ ਨੇ ਕਬੂਲ ਕੀਤਾ? ਨਹੀਂ ਕਬੂਲ ਕੀਤਾ। ਭਗਤਾਂ ਨੂੰ ਵੀ ਨਹੀਂ ਕਬੂਲ ਕੀਤਾ। ਕਬੀਰ ਦੇ ਉੱਤੇ ਬੜੇ ਵੱਡੇ 3 ਇਲਜ਼ਾਮ ਲੱਗੇ ਨੇ। ਕਤਲ ਦਾ ਇਲਜ਼ਾਮ ਲੱਗਿਆ, ਜੇਲ੍ਹ ਵੀ ਭੋਗਣੀ ਪਈ। ਚੋਰੀ ਦਾ ਇਲਜ਼ਾਮ ਲੱਗਿਆ, ਸਿਕੰਦਰ ਲੋਧੀ ਨੇ ਅੰਦਰ ਪਾਇਆ। ਦੁਰਾਚਾਰ ਦਾ ਵੀ ਇਲਜ਼ਾਮ ਲੱਗਿਆ, ਕਿਹੜਾ ਇਲਜ਼ਾਮ ਨਹੀਂ ਲੱਗਿਆ? ਈਰਖਾਲੂਆਂ ਨੇ ਸੋਚਿਆ ਉਂਝ ਤੇ ਪਕੜਿਆ ਨਹੀਂ ਜਾਏਗਾ, ਕੋਈ ਐਸੀ ਵਿਉਂਤ ਬਣਾਈ ਅੰਦਰ ਹੀ ਜਾਏ, ਇਹਦਾ ਬਾਹਰ ਹੋਣਾ ਠੀਕ ਨਹੀਂ, ਹੱਦ ਹੋ ਗਈ। ਸਮਾਜ ਸੁਧਾਰਕ ਤੇ ਰਾਜਨੈਤਿਕ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਨਾ ਕਰ ਸਕੇ, ਬਣੀ ਹੋਈ ਹੈ ਸਮੱਸਿਆ। ਹਰ ਮੁਲਕ ਦੇ ਸਮਾਜ ਸੁਧਾਰਕ ਤੇ ਰਾਜਨੀਤੀ ਮੌਜੂਦ ਹੈ, ਪਰ ਬੇਚੈਨੀ ਮੌਜੂਦ ਹੈ, ਪਰੇਸ਼ਾਨੀ ਮੌਜੂਦ ਹੈ, ਚਿੰਤਾ ਮੌਜੂਦ ਹੈ। ਸੰਤ ਜਨਾਂ ਨੇ, ਭਗਤ ਜਨਾਂ ਨੇ, ਅਵਤਾਰਾਂ ਨੇ ਜੋ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ, ਉਹ ਮਨੁੱਖ ਨੇ ਕਬੂਲ ਨਹੀਂ ਕੀਤਾ, ਪ੍ਰਵਾਨ ਨਹੀਂ ਕੀਤਾ। ਤੋ ਸਮੱਸਿਆ ਤਿਉਂ ਦੀ ਤਿਉਂ ਬਣੀ ਹੋਈ ਹੈ, ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ, ਔਰ ਰੋਜ਼ ਰੋਜ਼ ਮਨੁੱਖਤਾ ਦੇ ਤਲ ਤੇ ਬੇਚੈਨੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ, ਘਟਦੀ ਨਹੀਂ ਪਈ। ਮਨ ਦੀ ਸਮੱਸਿਆਵਾਂ ਦਾ ਸਮਾਧਾਨ ਕੀ ਹੈ? ਮਹਾਰਾਜ ਕਹਿੰਦੇ ਨੇ ਧਰਮ। ਇਹਦੇ ਨਾਲ ਮਨ ਦੀ ਸਮਾਧੀ ਲੱਗੇਗੀ, ਆਨੰਦ ਪ੍ਰਾਪਤ ਹੋ ਜਾਏ, ਮਹਾਰਸ ਦੀ ਪ੍ਰਾਪਤੀ ਹੋ ਜਾਏਗੀ, ਮਹਾਂਖੇੜੇ ਤੇ ਖੁਸ਼ੀ ਦੀ ਪ੍ਰਾਪਤੀ ਹੋ ਜਾਏਗੀ। ਧਰਮ ਕੀ ਹੈ? ਜੋ ਨਿਰਮਲ ਕਰਮ ਤੇ ਖੜਾ ਹੈ। ਤੇ ਨਿਰਮਲ ਕਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰ, ਬਸ ਇਹ ਨਿਰਮਲ। ਕੱਲ ਮੈਂ ਅਰਜ਼ ਕੀਤੀ ਸੀ, ਮਨੁੱਖਾਂ ਦੀ ਸਾਰੀ ਗਤੀ ਹਲਚਲ ਬੋਲ ਚਾਲ ਨਾਲ ਕਾਇਮ ਹੈ, ਸ਼ਬਦਾਂ ਦੇ ਕਾਇਮ ਹੈ। ਸ਼ਬਦਾਂ ਦੀ ਬੜੀ ਮਹਿਮਾ ਹੈ, ਬੋਲਾਂ ਦੀ ਬੜੀ ਮਹਿਮਾ ਹੈ। ਦੋ ਕੌੜੇ ਬੋਲ ਬੋਲੇ ਨੇ, ਅਗਲਾ ਸਾਰੀ ਰਾਤ ਤੜਪਦਾ ਰਹਿ ਗਿਆ। ਹੁਣ ਉਹਨੂੰ ਕੋਈ ਆਖੇ ਨਾ ਤੈਨੂੰ ਕੋਈ ਸੂਆ ਲੱਗਿਆ, ਨਾ ਤੀਰ ਲੱਗਿਆ, ਨਾ ਗੋਲੀ ਲੱਗੀ ਹੈ, ਐਵੇਂ ਤੜਪੀ ਜਾ ਰਹੇ। ਦੋ ਬੋਲਾਂ ਨੇ ਤੜਪਾ ਕੇ ਰੱਖ ਦਿੱਤਾ, ਦੋ ਬਚਨਾਂ ਨੇ ਤੜਪਾ ਕੇ ਰੱਖ ਦਿੱਤਾ, ਪਰ ਦੋ ਮਿੱਠੇ ਬੋਲ ਤੜਪਦੇ ਦਿਲ ਨੂੰ ਸ਼ਾਂਤੀ ਵੀ ਦੇ ਸਕਦੇ। ਪ੍ਰਭੂ ਦਾ ਨਾਮ ਇੱਕ ਬੋਲ ਹੈ। ਬੋਲ ਨੂੰ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ, ਸ਼ਬਦ ਕਹਿੰਦੇ ਨੇ। ਸ਼ਬਦ, ਮੰਤਰ, ਬੋਲ, ਵਾਕ ਇੱਕੋ ਹੀ ਗੱਲ ਹੈ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦੀ ਆਵਾਜ਼, ਗੁਰੂ ਦਾ ਮੰਤਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜੇ ਵੀ ਪੰਜਾਬ ਦੇ ਕੁਝ ਪਿੰਡਾਂ ਚ ਆਵਾਜ਼ਾਂ ਲਓ ਗੁਰੂ ਦਾ ਵਾਕ ਨੂੰ, ਹੁਕਮਨਾਮੇ ਨੂੰ ਇੰਝ ਕਹਿੰਦਾ, ਗੁਰੂ ਦਾ ਆਵਾਜ਼ਾਂ ਲਓ। ਇੱਧਰ ਫਰੰਟੀਅਰ ਲੈਂਦਾ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ, ਆਉਣਾ ਤੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਸਨ, ਗੁਰੂ ਦਾ ਬੋਲ ਸੁਣਾ ਦੋ, ਹੁਕਮਨਾਮਾ ਸੁਣਾ ਦੋ। ਪੰਜਾਬੀ ਚ ਬੋਲ ਕਹਿ ਦਿੰਦੇ ਨੇ, ਵਾਕ ਕਹਿ ਦਿੰਦੇ ਨੇ, ਸੰਸਕ੍ਰਿਤ ਦੇ ਸ਼ਬਦ ਕਹਿ ਦਿੰਦੇ ਨੇ, ਮੰਤਰ ਕਹਿੰਦੇ ਨੇ, ਗੁਰੂ ਮੰਤਰ, ਗੁਰ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ। ਉਸ ਵਾਕ ਨੂੰ ਬਾਰ ਬਾਰ ਜ਼ਬਾਨ ਦੁਹਰਾਵੇ ਤੇ ਮਨ ਸੁਣੇ, ਮਨ ਦੇ ਚੋਂ ਦੁੱਖ ਨਿਕਲਦੇ ਜਾਂਦੇ ਨੇ, ਪਾਪ ਨਿਕਲਦੇ ਜਾਂਦੇ ਨੇ, ਔਰ ਇੱਕ ਦਿਨ ਉਹ ਮੰਤਰ ਸਿੱਧ ਹੋ ਜਾਂਦਾ ਹੈ। ਕਹਿੰਦੇ ਨੇ ਵਾਕ ਸਿੱਧ ਹੋ ਗਏ, ਮੰਤਰ ਸਿੱਧ ਹੋ ਗਏ, ਬੋਲ ਸਿੱਧ ਹੋ ਗਏ, ਸ਼ਬਦ ਸਿੱਧੀ ਇਸ ਨੂੰ ਮਿਲ ਗਈ। ਕੱਲ ਦੇ ਬੋਲ ਮੈਂ ਤੁਹਾਨੂੰ ਦੁਹਰਾਵਾਂ। ਜਦ ਬੋਲਣ ਦਾ ਮਨ ਦੇ ਚ ਖਿਆਲ ਆਉਂਦਾ, ਉਰਨਾ ਆਉਂਦਾ, ਪਵਨ ਨਾਭੀ ਨਾਲ ਟਕਰਾਂ, ਨਾਭ ਖੁੱਲਦੀ ਹੈ, ਨਾਭੀ ਖੁੱਲਦੀ ਹੈ, ਉਥੋਂ ਧੁਨ ਉੱਠਦੀ ਹੈ, ਇਸ ਵਾਸਤੇ ਨਾਭੀ ਨੂੰ ਦੋਨੇ ਕਹਿੰਦੇ। ਉਹ ਜਿਹੜੀ ਧੁਨ ਉੱਠਦੀ ਹੈ ਉਹਨੂੰ ਪਰਾ ਕਹਿੰਦੇ ਨੇ, ਧੁਨ ਹੈ, ਲੇਕਿਨ ਅਜੇ ਉਸਦੇ ਵਿੱਚ ਸ਼ਬਦਾਂ ਦਾ ਅਕਸ਼ਰਾਂ ਦਾ ਮੇਲ ਨਹੀਂ ਹੈ। ਧੁਨ ਤੇ ਗੁੰਗਾ ਵੀ ਖੜੀ ਕਰ ਲੈਂਦਾ ਹੈ, ਪਰ ਸ਼ਬਦ ਉਸ ਨੂੰ ਨਹੀਂ ਦੇ ਸਕਦਾ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਗੁੰਗਾ ਪਛੜ ਜਾਂਦਾ ਹੈ, ਬਿਲਕੁਲ ਪਛੜ ਜਾਂਦਾ ਹੈ। ਅੰਧੇ ਤੇ ਸੰਤ ਹੋਏ ਨੇ, ਅੱਜ ਮੈਂ ਸਵੇਰੇ ਹੀ ਸੁਣਾ ਰਿਹਾ ਸੀ ਗੁਰਦੁਆਰੇ ਦੇ ਵਿੱਚ ਕਿ ਸੂਰਦਾਸ ਤੇ ਨੇਤਰਹੀਨ ਸੀ, ਅੰਧਾ ਸੀ, ਭਗਤ ਬਣ ਗਿਆ। ਉਹਦੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ। ਪਰ ਕਿਧਰੇ ਵੀ ਕਿਸੇ ਧਰਮ ਗ੍ਰੰਥ ਦੇ ਵਿੱਚ ਔਰ ਇਤਿਹਾਸ ਦੇ ਵਿੱਚ ਨਹੀਂ ਮਿਲਦਾ ਕਿ ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ ਹੋਵੇ, ਕੋਈ ਗੁੰਗਾ ਪੂਰਨ ਸੰਤ ਬਣ ਗਿਆ ਹੋਵੇ, ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ। ਵਿਕਾਸ ਰੁਕ ਜਾਂਦਾ, ਸ਼ਬਦ ਦਾ ਜਪ ਨਹੀਂ ਕਰ ਸਕਦਾ। ਜਦ ਸ਼ਬਦ ਨੂੰ ਵਾਰ ਪ੍ਰਗਟ ਨਹੀਂ ਕਰ ਸਕਦਾ भोजन बना ही नहीं सकता तो खाएगा के? इते आप खाना पैंदा, आप बनाना पैंदा, अपना हाथी अपना आपे ही काज सवारी है। कल दे लवज मैं दोहरा दें, शरीर दा भोजन हाथ कमांदे ने, हाथ बनांदे ने, मुंह खांदा है। मन दा भोजन जबान बनांदी है, कन छक देने। सरवनन गोबिंद गुण सुनो और गाओ रसना गीत, गावीए सुनिए मन रखिए। जबान भोजन बनांदी है, वाहे गुरु वाहे गुरु। कन्ना द्वारा मन छकदा है, जैसे शरीर विच भोजन पहुंचदा है मुंह द्वारा, मन विच शब्द पहुंचदा है कन्ना दे द्वारा। भोजन नो शरीर दे रोम रोम तक पहुंचाना, आखिर भोजन ही बच के खून बनता है ते सारे शरीर ही दौड़दा है। भोजन ही बच के पच के मांस बनता है, हड्डियां दी शक्ति बनता है, इंद्रियां दी शक्ति बनता है। जो असी भोजन खांदे हैं उसका लोड़वंद हिस्सा शरीर दे विच रह जांदा है, बाकी खारज हो जांदा है। जो असी वेखदे हां, बोलदे हां, सुनदे हां, जिस नाल मन जुड़ जांदा है ओ ते मन विच रह जांदा है। जिस विच मन जुड़दा नहीं, मन मनदा नहीं, ओ वेख्या होया, सुनिया होया, बोलिया होया अजा ही चला जांदा है, खारज हो जांदा है। मैं फिर दोहरा दें, जो असी खांदे हां, जो पच जांदा है वो शरीर दियां लोड़ां दी पूर्ति कर देंदा है, उन बन जांदा है, मिंज मास बन जांदा है, बाकी खारज हो जांदा है। जो असी वेखदे हां, सुनदे हां, बोलदे हां, जिसनू मन मन लैंदा है वह ते मन दा हिस्सा बन जांदा है, बाकी अजाई चला जांदा है, बाकी व्यर्थ चला जांदा है। जिस जिस नू मन मनदा है ओही मन दा हिस्सा बनदा है, बाकी नहीं बनदा। ये भी मैं अर्ज करदा, रोज रोज दा सतसंग इस वास्ते है कि मन परमात्मा नू परमात्मा करके मन लवे, उस महान नू महान करके मन लवे। जैसे मन लेंदा है फिर उसकी मंग भी करदा, चाहिदा है, चाहिदा है। जैसे मन लेंदा है फिर उसनू याद भी करदा है। कल सारी बनन देते हैं, मन ने परिवार नू परिवार करके मन लिया, पदार्थ नू पदार्थ करके मन लिया, पुत्र नू पुत्र करके मन लिया, मित्र नू मित्र करके मन लिया। मन ने परमात्मा नू परमात्मा करके नहीं बने, नहीं बने। एक कीता होया सत्संग उस मनुख का सफल समझ लेना जिदा मन मन जाए। गावेया सुनिया तिनका हर थाए पावे, जिन सतगुर की आ गया सत सत कर माने। जिन्हें मन लिया मन ने की गत कही ना जाए, ओदी महिमा ने बयान की। जिन्हें चिर तक मनिया ने सुनिया होया अजाई चलिया गया, पढ़िया होया अजाई चला गया, मन का हिस्सा ही नहीं बनिया। जो भोजन तन दे विच रह जांदा ओही खून बनता है, ओही मास बनता है। जो बोल मन दे विच रह जांदा ओही मन का हिस्सा बनता है, बाकी नहीं बनता, बाकी नहीं बनता। तो मैं दोहरावा, जैसे भोजन मुंह दे राही अंदर जांदा है, शरीर दी लोड़ां दी पूर्ति करता है, भजन कन्ना दे राही अंदर जांदा है। भोजन हाथ बनांदे ने, भजन जबान ने करना है। रसना नाम जपो तब मथिए, इन बिद अमृत पाओ। जैसे शब्द बोलन दा, वाक बोलन दा अंदर फुरना पैदा हुंदा है, पवन नाभि नाल टकरांदी है, धुन उठदी है, ओनू परा कहिंदे ने, हिरदे तक पहुंचदी है, इनू पसंती कहिंदे ने, अखर मिल जांदे ने, कंठ तक पहुंचदी है, पूरा वाक बन जांदा है। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ। ਇਹ ਇੰਜ ਕਹਿ ਲੋ ਅਧਿਆਤਮਕ ਭੋਜਨ ਬਣ ਗਿਆ, ਵਾਹਿਗੁਰੂ ਬਣ ਗਿਆ, ਹੁਣ ਇਹਨੂੰ ਛਕਣਾ। ਗੱਲ ਇਸ ਬੁਨਿਆਦੀ ਨੂੰ ਸੁਣ ਲੈਣਾ, ਸਾਰੀ ਜ਼ਿੰਦਗੀ ਐਵੇਂ ਨਾ ਲੰਘਾਣੀ। ਇਹੀ ਕਾਰਨ ਹੈ ਲੋਕੀ 50-50 ਸਾਲ ਤੋਂ ਗੁਰਦੁਆਰੇ ਆ ਰਹੇ ਹੁੰਦੇ ਨੇ, ਬੁੱਢੇ ਹੋ ਜਾਂਦੇ ਨੇ, ਪਰ ਕੋਈ ਅਧਿਆਤਮਕ ਲਾਭ ਹੋਇਆ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕੋਈ ਅਧਿਆਤਮਕ ਦੁਨੀਆਂ ਦੀ ਝਲਕ ਮਿਲੀ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕਾਰਨ ਇੱਥੇ ਜੇ ਕੋ ਖਾਵੇ ਖਾਵੇ ਤੇ ਕੁਝ ਗੱਲ ਬਣੇ ਪੈਂਦਾ ਹੀ ਨਹੀਂ। ਜੇ ਕੋ ਖਾਵੇ ਜੇ ਕੋ ਪੁੰਛੇ ਤੇ ਖਾਦਾ ਹੋਇਆ ਹਜ਼ਮ ਵੀ ਹੋਵੇ, ਕਈ ਛੱਕ ਤੇ ਲੈਂਦੇ ਨੇ ਪਰ ਹਜ਼ਮ ਨਹੀਂ ਆਉਂਦਾ। ਹਜ਼ਮ ਨਹੀਂ ਹੋਇਆ, ਵੋਮਿਟ ਉਲਟੀਆਂ ਆਉਣ ਲੱਗ ਪੈਂਦੀਆਂ। ਜਿਨ੍ਹਾਂ ਨੂੰ ਭਜਨ ਹਜ਼ਮ ਨਹੀਂ ਆਉਂਦਾ, ਈਰਖਾਲੂ ਆਉਂਦੇ ਨੇ, ਜਗ੍ਹਾ ਜਗ੍ਹਾ ਬਹਿਸ ਕਰਦੇ ਨੇ, ਤਰਕ ਕਰਦੇ ਨੇ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, 4 ਦਿਨ ਨਾਮ ਕੀ ਜਪੇ ਹਜ਼ਮ ਨਹੀਂ ਆ ਰਹੇ। ਭਈ ਹਜ਼ਮ ਵੀ ਤੇ ਕਰਨਾ, ਤੈਨੂੰ ਪਚਿਆ ਹੀ ਨਹੀਂ। ਜੇ ਕੋ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਰਤ ਲਾਈ ਹੈ, ਜੇ ਕੋ ਖਾਵੇ ਜੇ ਕੋ ਪੁੰਛੇ, ਪੁੰਛੇ ਕਹਿੰਦੇ ਹਜ਼ਮ ਕਰੂ, ਪਚਾਵੇ ਵੀ ਸਹੀ, ਪਚਣਾ ਵੀ ਚਾਹੀਦਾ, ਹਜ਼ਮ ਵੀ ਹੋਣਾ ਚਾਹੀਦਾ। ਜਪਦਿਆਂ ਮਾੜਾ ਜਿਹਾ ਅਨੁਭਵ ਮਿਲਿਆ ਹੈ, ਬਸ ਹੁਣ ਹਜ਼ਮ ਨਹੀਂ ਆਉਂਦਾ। 2-4 ਦਿਨ ਅੰਮ੍ਰਿਤ ਵੇਲੇ ਉੱਠਿਆ, ਦੂਜਿਆਂ ਨੂੰ ਐਵੇਂ ਹੀ ਸਮਝਣ ਲੱਗ ਪਏ। ਮੈਂ ਇੱਕ ਇਸਲਾਮੀ ਗਾਥਾ ਪੜ੍ਹ ਰਿਹਾ ਸੀ, ਮੁਹੰਮਦ ਸਾਹਿਬ ਦੇ ਦੋਤੇ ਹਸਨ ਹੁਸੈਨ, ਇਹ ਮੁਹੰਮਦ ਸਾਹਿਬ ਦੇ ਦੋਵੇਂ ਦੋਤੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਹਜ਼ਰਤ ਅਲੀ ਆਪ ਦਾ ਦਾਮਾਦ ਸੀ। ਹਸਨ ਛੋਟਾ ਜਿਹਾ 7-8 ਵਰਿਆਂ ਦਾ, ਆਪਣੇ ਨਾਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ। 5 ਨਮਾਜ਼ਾਂ ਨੇ ਨਾ, ਫਜਰ ਦੀ, ਜ਼ੋਹਰ ਦੀ, ਅਸਰ ਦੀ ਨਮਾਜ਼, ਮਗਰਬ ਦੀ ਨਮਾਜ਼, ਫਿਰ ਰਾਤ ਦੇ ਸਮੇਂ ਇਸ ਟਾਈਮ ਹੈ ਇਸ਼ਾ ਦੀ ਨਮਾਜ਼, 5 ਨਮਾਜ਼ਾਂ। ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਜ਼ੋਹਰ ਦੀ ਉਹ ਪੜ੍ਹਦਾ ਸੀ, ਮਗਰਬ ਦੀ ਉਹ ਪੜ੍ਹਦਾ ਸੀ, ਪਰ ਫਜਰ ਅੰਮ੍ਰਿਤ ਵੇਲੇ ਸੁੱਤਾ ਬੱਚਾ ਆਖਰ ਸੁੱਤਾ ਰਹਿੰਦਾ ਸੀ। ਕਹਿਣ ਲੱਗਾ ਆਪਣੇ ਨਾਨੇ ਨੂੰ, ਮੈਨੂੰ ਵੀ ਉਠਾਣਾ, ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਤੁਸੀਂ ਬੜੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਦੀ, ਮੈਂ ਵੀ ਪੜ੍ਹਨੀ। ਭਾਵੇਂ ਮੁਹੰਮਦ ਸਾਹਿਬ ਨੇ ਕਿਹਾ ਤੂੰ ਅਜੇ ਬੱਚਾ ਹੈ, ਚਲੋ ਜ਼ੋਹਰ ਦੀ ਪੜ੍ਹ ਲੈਂਦਾ, ਅਸਰ ਦੀ ਪੜ੍ਹ ਲੈਂਦਾ, ਠੀਕ। ਉਹਨੇ ਜ਼ਿੱਦ ਕੀਤੀ ਤੇ ਮੁਹੰਮਦ ਸਾਹਿਬ ਨੇ ਉਸਨੂੰ ਫਿਰ ਜਗਾ ਲਿਆ, ਠੀਕ ਹੈ, ਜ਼ਿੱਦ ਕਰਦਾ ਹੈ ਬੱਚਾ, ਕਹਿੰਦਾ ਫਜਰ ਦੀ ਪੜ੍ਹਨੀ ਹੈ। ਸਵੇਰੇ ਲੈ ਗਏ ਖਾਨਾ ਖੁਦਾ ਦੇ, ਪੜ੍ਹੀ ਉਸਨੇ ਨਮਾਜ਼। ਉਹਨੂੰ ਮਹਿਸੂਸ ਹੋਇਆ ਇਸ਼ਾ, ਅਸਰ, ਮਗਰਬ, ਜ਼ੋਹਰ ਦੀ ਨਮਾਜ਼ ਤੋਂ ਜਿਹੜੀ ਫਜਰ ਦੀ ਨਮਾਜ਼ ਹੈ, ਇਹਦੇ ਚ ਬਰਕਤ ਬੜੀ ਹੈ, ਰਸ ਬੜਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਬੜੀ ਬਰਕਤ ਹੈ, ਉਹਨੂੰ ਰਸ ਆਇਆ, ਉਹਨੂੰ ਕੁਝ ਖੇੜਾ ਮਿਲਿਆ, ਉਹਨੂੰ ਕੁਝ ਤਾਜ਼ਗੀ ਨਸੀਬ ਹੋਈ, ਉਹਦੀ ਮਨ ਦੀ ਦੁਨੀਆ ਕੁਝ ਪ੍ਰਫੁੱਲਤ ਹੋਈ। ਨਮਾਜ਼ ਪੜ੍ਹ ਕੇ ਦੋਵੇਂ ਵਾਪਸ ਆ ਰਹੇ ਨਾਨਾ ਤੇ ਦੋਤਾ। ਇਹ ਅਰਬ ਦਾ ਇਲਾਕਾ, ਗਰਮੀਆਂ ਦੇ ਮਹੀਨੇ, ਲੋਕੀ ਬਾਹਰ ਸੁੱਤੇ ਹੋਏ ਕੋਠਿਆਂ ਤੇ ਸੁੱਤੇ ਹੋਏ, ਖੁੱਲੇ, ਪੁਰਾਣੇ ਜ਼ਮਾਨੇ ਚ ਇਸ ਤਰ੍ਹਾਂ ਹੀ ਹੁੰਦਾ ਸੀ। ਹਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਇਹ ਕਿੰਨੇ ਬਦਕਿਸਮਤ ਨੇ, ਮੂਰਖ ਨੇ, ਆਬੇ ਹਯਾਤ ਖੁਦਾ ਵੰਡ ਰਿਹਾ, ਇਹ ਸੁੱਤੇ ਪਏ ਨੇ, ਬੜੇ ਮੂੜ ਨੇ। ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ? ਉਹ ਇੱਕ ਦਿਨ ਫਜਰ ਦੀ ਨਮਾਜ਼ ਪੜ੍ਹੀ, ਹੁਣ ਸਾਰੇ ਹੀ ਮੂਰਖ ਦਿਖਾਈ ਦੇਣ ਲੱਗ ਪੈਂਦੇ। ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ, ਇਹਨਾਂ ਤੇ ਤਰਸ ਕਰਨਾ ਚਾਹੀਦਾ ਸੀ। ਉਹ ਮੂਰਖ ਕਹਿਣ ਲੱਗ ਪਏ ਆ ਚੱਲ ਕੇ ਫਿਰ ਪੜੀ ਹੈ, ਤੂੰ ਆਪਣੀ ਵੀ ਕਜ਼ਾ ਕੀਤੀ ਹੈ ਮੇਰੀ ਵੀ ਕਜ਼ਾ ਕੀਤੀ। ਇਸ ਤਰ੍ਹਾਂ ਮੈਂ ਦੇਖਦਾ ਚਾਰ ਪੰਜ ਦਿਨ ਕੋਈ ਨਾਮ ਜਪਦਾ ਹੈ ਮਾੜਾ ਜਿਹਾ ਕਿਤੇ ਰਸ ਹੈ ਉਹਦੇ ਨਾਲ ਪੈਸ ਕਰਦਾ ਹੈ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਸਮਝ ਲਓ ਇਹਨੂੰ ਪਚਿਆ ਕੋਈ ਨਹੀਂ, ਹਜ਼ਮ ਨਹੀਂ ਹੋਇਆ। ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਏ ਉਧਾਰ ਹੋ, ਹਜ਼ਮ ਵੀ ਕਰੇ। ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚ ਆਉਂਦੀ ਹੈ, ਸਵਾਦ ਆ ਜਾਂਦਾ, ਪਰ ਇਹ ਅਜੇ ਖੂਨ ਨਹੀਂ ਬਣੇ, ਅਜੇ ਮਾਸ ਨਹੀਂ ਬਣੇ, ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੀ, ਸਿਰਫ ਰਸ ਆਇਆ। ਇਹ ਜਦ ਅੰਦਰ ਜਾਏਗੀ ਪਚੇਗੀ ਉਦੋਂ ਖੂਨ ਬਣੇਗੀ, ਕੁਛ ਦਿਨਾਂ ਬਾਅਦ ਇਕਦਮ ਨਹੀਂ ਬਣਦੀ, ਇਕਦਮ ਰਸ ਆ ਜਾਂਦਾ ਹੈ, ਇਕਦਮ ਖੂਨ ਨਹੀਂ ਬਣਦਾ। ਰਸ ਤੇ ਉਸੇ ਵਕਤ ਆ ਗਿਆ, ਭੁੱਖ ਵੀ ਮਿਟ ਜਾਂਦੀ ਹੈ, ਖੂਨ ਉਸੇ ਵਕਤ ਨਹੀਂ ਬਣਦਾ, ਸਮਾਂ ਲੱਗਦਾ, ਵਕਤ ਲੱਗਦਾ। ਹੁਣ ਮੈਂ ਅਰਜ਼ ਕਰਾਂ, ਰਸ ਵਾਹਿਗੁਰੂ ਆਖਦਿਆਂ ਵੀ ਉਸੇ ਵਕਤ ਆ ਸਕਦਾ, ਉਸੇ ਵਕਤ ਆ ਸਕਦਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜ਼ਮੀਨ ਦੇ ਉੱਤੇ ਯਾਤਰਾ ਤੈਅ ਆਉਂਦੀ ਹੈ ਪੈਰਾਂ ਨਾਲ, ਤੇ ਅੰਦਾਜ਼ਾ ਲੱਗ ਜਾਂਦਾ ਇਤਨੇ ਘੰਟਿਆਂ ਚ ਪਹੁੰਚ ਜਾਵਾਂਗੇ, ਇਤਨੇ ਦਿਨਾਂ ਚ ਪਹੁੰਚ ਜਾਵਾਂਗੇ। ਪਰਮਾਤਮਾ ਤੱਕ ਯਾਤਰਾ ਤੈਅ ਆਉਂਦੀ ਹੈ ਜ਼ਬਾਨ ਦੇ ਜਪਣ ਨਾਲ, ਇਹ ਕਿੰਨੇ ਘੰਟੇ ਕਿੰਨੇ ਮਹੀਨਿਆਂ ਚ ਯਾਤਰਾ ਪੂਰੀ ਹੋਵੇਗੀ, ਇੱਕ ਸੈਕਿੰਡ ਵਿੱਚ, ਇੱਕ ਸੈਕਿੰਡ, ਸਿਰਫ ਇੱਕੋ ਹੀ ਸੈਕਿੰਡ ਲੱਗਦਾ। ਨਿਰਵਾਉਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ ਨਿਮਕ, ਇੱਕ ਸੈਕਿੰਡ, ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਛਿਨ ਇੱਕ ਸੈਕਿੰਡ। ਯਾਤਰਾ ਤੇ ਪੂਰੀ ਹੋ ਸਕਦੀ ਇੱਕ ਸੈਕਿੰਡ ਦੇ ਚ, ਲੱਗ ਜਾਂਦੇ ਨੇ ਕਈ ਜਨਮ, ਜ਼ਿੰਦਗੀਆਂ ਲੱਗ ਜਾਂਦੀਆਂ। ਕਾਰਨ ਬਾਹਰ ਜੇ ਹੱਥਾਂ ਨੇ ਭੋਜਨ ਬਣਾਇਆ ਤੇ ਮੂੰਹ ਨੇ ਖਾਧਾ ਵੀ ਹੈ, ਪਰ ਅਕਸਰ ਭਜਨ ਜ਼ਬਾਨ ਕਰਦੀ ਤੇ ਹੈ, ਜਪਦੇ ਕਰਦੇ ਨੇ, ਭੋਜਨ ਤੇ ਬਣਾ ਲੈਂਦੇ ਨੇ, ਛੱਕਦੇ ਨੇ। ਇਸ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ, ਜੇ ਕੋ ਖਾਵੇ ਜੇ ਕੋ ਬੁੰਚੇ। ਕੱਲ ਦੇ ਲਫ਼ਜ਼ ਮੈਂ ਦੁਹਰਾ ਦਿਆਂ, ਰੋਟੀ ਕਮਾਣੀ ਰੋਟੀ ਪਕਾਣੀ ਔਖੀ ਹੈ, ਖਾਣੀ ਸੌਖੀ ਹੈ। ਪਰ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆਂ ਦੇ ਚ ਅਗਰ ਇਹਨੂੰ ਅਧਿਆਤਮਕ ਖੁਰਾਕ ਬਣਾ ਲਈ ਹੈ ਤੇ ਇਹ ਪਕਾਣੀ ਕਮਾਣੀ ਤੇ ਸੌਖੀ ਹੈ, ਖਾਣੀ ਔਖੀ। ਖਾਣਾ ਕੀ ਹੈ? ਜੇ ਕੋ ਖਾਵੇ ਜੇ ਕੋ ਬੁੰਚੇ। ਖਾਣਾ ਕੀ ਹੈ? ਗਾਵੀਏ ਸੁਣੀਏ, ਸੁਣ ਕੇ ਭੁੱਖ ਮਿਟੇਗੀ। ਜਿਵੇਂ ਭੋਜਨ ਦੀ ਬੁਰਕੀ ਅੰਦਰ ਗਈ, ਭੁੱਖ ਬਾਹਰ ਨਿਕਲਦੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

0: You're listening to KRPI 1550 Radio, Ferndale, Washington.
1: ਇਹ ਜਿਹੜੇ 24 ਘੰਟੇ ਜੋ 2.5 ਘੰਟੇ ਲੇਖੇ ਲਾਉਣੇ ਨੇ ਸਵੇਰੇ ਕਿੰਨਾ ਸਮਾਂ ਦੇਈਏ ਮੈਨੂੰ ਕੁਝ ਮਿਲਿਆ ਇਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਆ ਜਿੰਨੀਆਂ ਬੀਬੀਆਂ ਬੈਠੀਆਂ ਜੇ ਤੁਸੀਂ ਜਿੰਨੇ ਵਜੇ ਸਵੇਰੇ ਉੱਠਦੀਆਂ ਜੇ ਇਸ਼ਨਾਨ ਕਰਦੀਆਂ ਜੇ ਉਸ ਤੋਂ ਬਾਅਦ ਸਾਰੀਆਂ ਚੈੱਕ ਕਰੋ ਬੀਬੀਆਂ ਵੀਰ ਕਿੰਨਾ ਟਾਈਮ ਗੁਰੂ ਨੂੰ ਦੇ ਕੇ ਰਸੋਈ ਚ ਵੜਦੀਆਂ ਜੀ ਕਿੰਨਾ ਸਮਾਂ ਦੇ ਕੇ ਚਾਹ ਪਾਣੀ ਸ਼ੁਰੂ ਕਰਦੀਆਂ ਜੇ ਕਿੰਨਾ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੇ ਰਸੋਈ ਦਾ ਕਾਰਜ ਆਰੰਭ ਕਰਦੀਆਂ ਜੀ ਅੱਜ ਸੁਣ ਲਿਓ ਇਤਿਹਾਸਕ ਗੱਲ ਚਾਰ ਪੰਜ ਸਿੱਖ ਆਏ ਸੀ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਆਖਿਆ ਸੀ ਮਹਾਰਾਜ ਆਇਆ ਗਿਆ ਬੜਾ ਰੁਝੇਵਾਂ ਬਹੁਤ ਏ ਕੰਮ ਕਾਰ ਥੋੜਾ ਸਖਤ ਏ ਥਕਾਵਟ ਵੀ ਹੋ ਜਾਂਦੀ ਏ ਆਇਆ ਗਿਆ ਵੀ ਬੜਾ ਮਹਾਰਾਜ ਹਰ ਵੇਲੇ ਨਾਮ ਨਹੀਂ ਜਪਿਆ ਜਾਂਦਾ ਅਸੀਂ ਨਰਕਾਂ ਨੂੰ ਜਾਵਾਂਗੇ ਤੇ ਸੁਣਿਓ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਜਿਹੜਾ ਜਵਾਬ ਦਿੱਤਾ ਮੈਂ ਕਹਿੰਦਾ ਇਹਨਾਂ ਦਾ ਕੀਰਤਨ ਦਰਬਾਰ ਕਰਾਇਆ ਸਫਲ ਹੋ ਜਾਏਗਾ ਅੱਜ ਉਹ ਜਵਾਬ ਹਿਰਦੇ ਤੇ ਲਿਖ ਕੇ ਲੈ ਜਾਏ ਉਹਨੂੰ ਮੰਨਣਾ ਹੈ ਉਹ ਕਹਿੰਦੇ ਮਹਾਰਾਜ ਰੁਝੇਵੇਂ ਬੜੇ ਹਰ ਹਲੇ ਨਹੀਂ ਜਪਿਆ ਜਾਂਦਾ ਕਿਵੇਂ ਅਸੀਂ ਨਰਕਾਂ ਨੂੰ ਜਾਵਾਂਗੇ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਉਹ ਚਾਰ ਪੰਜ ਗੁਰਸਿੱਖਾਂ ਨੂੰ ਕੀ ਜਵਾਬ ਦਿੱਤਾ ਕਹਿੰਦੇ ਬੇੜੀ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇਵੇਂ ਆ ਹਾਂਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਝੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਹਾਰਾਜ ਜਵਾਬ ਦਿੱਤਾ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਹਾਰਾਜ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ ਬੇੜੀ ਗ੍ਰਿਸਤੀ ਦੀ ਡੁੱਬੀ ਪਈ ਏ ਬਹੁਤ ਰੁਝੇਵੇਂ ਨੇ ਗ੍ਰਿਸਤੀ ਦੇ ਆਪਣੇ ਇਸ ਗ੍ਰਿਸਤੀ ਦੇ ਰੁਝੇਵਿਆਂ ਚੋਂ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਬਾਣੀ ਨੂੰ ਸਿਮਰਨ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾਮ ਹੁਣ ਉਹ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਕੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਏ ਤੇ 24 × 48 ਤੇ 48 × 96 96 ਮਿੰਟ ਅੰਦਾਜ਼ਾ 1.5 ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿੰਨਾ ਮਰਜ਼ੀ ਰੁਝੇਵਾਂ ਹੋਵੇ ਕੋਸ਼ਿਸ਼ ਕਰੋ ਇਸ਼ਨਾਨ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇ ਕੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਆ ਦੁਕਾਨਦਾਰ ਬੈਠੇ ਹੋ ਚਾਰ ਘੜੀਆਂ ਦੇ ਕੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫ਼ਤਰ ਜਾਣਾ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕੁ ਆਪਣੇ ਮਨ ਨੂੰ ਬੰਨ ਕੇ ਰੱਖਦਾ ਕਿਨਾਰੇ ਉਹ ਵੀ ਲੱਗ ਜਾਏਗਾ ਕਹਿ ਦਿਓ ਗੱਜ ਕੇ ਸਤਨਾਮ ਤੇ ਬਾਕੀ ਦਿਨੇ ਸਮਾਂ ਪਾ ਕੇ 2.5 ਘੰਟੇ ਪੂਰੇ ਕਰ ਲਿਆ ਕਰੋ ਇਹ ਘੱਟ ਤੋਂ ਘੱਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਅਭਿਆਸੀ ਬੈਠੇ ਹੋਣ ਉਹ ਉੱਥੇ ਹੀ ਰਹੋ ਜਿਨ੍ਹਾਂ ਦਾ ਚਾਰ ਘੜੀਆਂ ਤੋਂ ਵੀ ਘੱਟ ਨੇਮ ਏ ਸਵੇਰ ਵੇਲੇ ਦੇਖੋ ਤੁਹਾਡੇ ਚੋਂ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵੀ ਚਰਨ ਧੋ ਕੇ ਪੀਨੇ ਆ ਸ਼ੁਕਰ ਏ ਲੱਗਾ ਪਰ ਇੱਕ ਮਨ ਨੂੰ ਕਹਿਓ ਵੀ ਮਨਾ ਇਹ ਇਤਿਹਾਸਕ ਬਚਨ ਨੇ ਕਿ ਘੱਟ ਤੋਂ ਘੱਟ ਚਾਰ ਘੜੀਆਂ ਇਸ਼ਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਅਸੀਂ ਰਾਤੀ ਕੌਲਸਰ ਸੀ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਰਾਤੀ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਲੜੀ ਦਾ ਪ੍ਰੋਗਰਾਮ ਸੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਨ ਦਾ। ਇਹ ਮੈਂ ਗੁਰੂ ਦੀ ਧੂਰੀ ਚ ਕਹਿ ਰਿਹਾ ਜੇ ਸਮਾਪਤੀ ਵੇਲੇ ਇੱਕ 12 ਸਾਲ ਦੀ ਬੱਚੀ ਆ ਗਈ, 11-12 ਸਾਲ ਦੀ, ਮੈਨੂੰ ਆ ਕੇ ਕਹਿੰਦੀ ਵੀਰ ਜੀ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੀ 11-12 ਸਾਲ ਦੀ ਬੱਚੀ ਮੈਨੂੰ ਕਹਿੰਦੀ ਮੈਂ ਨਾ 2 ਵਜੇ ਰੋਜ਼ ਉੱਠਣਾ ਚਾਹੁੰਦੀ ਹਾਂ, ਉੱਠਿਆ ਨਹੀਂ ਜਾਂਦਾ, ਦੱਸੋ ਕੀ ਕੰਮ ਕਰਾਂ ਮੈਂ 2 ਵਜੇ ਉੱਠ ਕੇ ਜੁੜਿਆ ਕਰਾਂ। ਵੇਖੋ 11-12 ਸਾਲ ਦੀ ਬੱਚੀ, ਅੰਮ੍ਰਿਤਸਰ ਦੀ ਨਹੀਂ ਸੀ, ਸਾਥੀ ਸੰਗਤ ਬਾਹਰੋਂ ਬਹੁਤ ਆਈ ਹੋਈ ਸੀ, ਅੱਜ ਵੀ ਆਈ ਹੋਈ ਹੈ, ਕੋਈ ਜੈਪੁਰ ਤੋਂ ਸੀ, ਕੋਈ ਪਾਣੀਪਤ ਤੋਂ, ਕੋਈ ਹੋਰ ਇਲਾਕਿਆਂ ਤੋਂ, ਸੰਗਤ ਬਹੁਤ ਬਾਹਰੋਂ ਆਈ ਸੀ। ਉਹ ਬੱਚੀ ਆ ਗਈ ਮੈਨੂੰ ਕਹਿੰਦੀ ਮੈਂ ਤਾਂ ਅੰਮ੍ਰਿਤ ਵੇਲੇ 2 ਵਜੇ ਉੱਠਿਆ ਨਹੀਂ ਜਾਂਦਾ, ਤੇ ਮੈਨੂੰ ਕੋਈ ਇਹੋ ਜਿਹਾ ਰਾਹ ਦੱਸੋ ਵੀ ਉਹ 2 ਵਜੇ ਦਾ। ਤੇ ਫਿਰ ਮੈਂ ਉਹ ਬੱਚੀ ਨੂੰ ਕਿਹਾ, ਮੈਂ ਕਿਹਾ ਤੈਨੂੰ ਮੈਂ ਕੀ ਰਾਹ ਦੱਸਾਂ, 2 ਵਜੇ ਤੱਕ ਮੈਂ ਵੀ ਨਹੀਂ ਪਹੁੰਚਿਆ ਜੀ ਆਖੋ ਸਾਧਨ।
2: ਵਾਹਿਗੁਰੂ।
1: ਮੈਂ ਕਿਹਾ ਜੇ ਆਪਾਂ ਨਹੀਂ ਪਹੁੰਚੇ ਤੈਨੂੰ ਕੀ ਰਾਹ ਦੱਸੀਏ, ਪਰ ਤੇਰੇ ਇੰਨੀ ਕੁ ਉਮਰ ਵਿੱਚ, ਇੰਨੀ ਉਮਰ ਚ ਹੋਣਾ ਹੀ ਇਹ ਖਿਆਲ। ਇਹ ਮੈਂ ਤਾਂ ਬੋਲਿਆ ਕਿ ਤੁਹਾਡੇ ਚੋਂ ਕੋਈ ਰੂਹ ਪਹਿਲਾਂ ਹੀ 2-3 ਵਜੇ ਉੱਠਣ ਵਾਲੀ ਹੋਵੇ, 3:30 ਉੱਠਣ ਵਾਲੀ ਹੋਵੇ, 3-4 ਘੰਟੇ ਦੇ ਕੇ ਉਹ ਰਸੋਈ ਤੇ ਕੰਮ ਸ਼ੁਰੂ ਕਰੇ, ਉਹ ਘਟਾ ਨਾ ਦੇਣਾ। ਜਿਨ੍ਹਾਂ ਦਾ ਬਹੁਤ ਘੱਟ ਏ ਉਹਨਾਂ ਲਈ ਇਹ ਬੇਨਤੀ ਏ, 4 ਘੜੀਆਂ ਘੱਟ ਤੋਂ ਘੱਟ ਆਖੋ ਸਤਨਾਮ। ਇਹ ਹੈ ਐਸੇ ਗੁਰ ਕੋ ਬਲ ਬਲ ਜਾਈਏ, ਆ ਹੈ ਗੁਰੂ ਤੋਂ ਬਲ ਬਲ ਜਾਣਾ। ਹੁਣ ਦੂਜੀ ਬੇਨਤੀ ਨਿੱਘੀ ਜੀ ਕਰਕੇ ਸਮਾਪਤੀ ਏ, ਉਹ ਕੀ, ਜੇ ਤੁਹਾਨੂੰ ਸਾਰੀ ਸੰਗਤ ਨੂੰ ਵਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਸ਼ਕ ਹੈ, ਵਾਕੇ ਕਲਗੀਆਂ ਦੇ ਵਾਲੇ ਦੇ ਨਾਲ ਇਸ਼ਕ ਹੈ, ਤੇ ਇਹੋ ਜਿਹਾ ਬਲ ਬਲ ਜਾਓ। ਇਹ ਸੰਗਤ ਨੂੰ ਬੇਨਤੀ ਕਰ ਰਿਹਾ, 1-5 ਮਿੰਟ ਰਾਤੀ, ਭਾਵੇਂ 9 ਵਜੇ, ਭਾਵੇਂ 9:15, ਭਾਵੇਂ 8:30, ਭਾਵੇਂ 8:15, ਭਾਵੇਂ 9:15, 9:30। ਇਹ ਸੰਗਤ ਸਾਰੀ ਨੂੰ ਬੇਨਤੀ ਹੈ ਕਿ ਰਾਤੀ 5 ਮਿੰਟ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ, ਉਹਨਾਂ ਦੀ ਕਾਪੀ ਲਾਓ। ਜੇ ਪਿਆਰ ਹੈ ਗੁਰੂ ਨਾਲ, 5 ਮਿੰਟ ਬੱਚਿਆਂ ਨੂੰ ਇੰਨਾ ਹੀ ਪੁੱਛ ਲਓ, ਬੇਟਾ ਅੱਜ ਕਿੰਨਾ ਨੇਮ ਕੀਤਾ, ਆਖੋ ਸਤਨਾਮ। ਤੈਨੂੰ 8 ਪੌੜੀਆਂ ਯਾਦ ਨੇ, ਤੂੰ ਅਗਲੇ ਹਫ਼ਤੇ 9ਵੀਂ ਸੁਣਾਉਣੀ, ਮੈਂ ਕਾਪੀ ਤੇ ਲਿਖ ਲਈ। ਤੂੰ ਅੱਜ ਕਿੰਨਾ ਮੂਲ ਮੰਤਰ ਜਪਿਆ, ਤੂੰ ਅੱਜ ਕਿੰਨਾ ਗੁਰ ਮੰਤਰ ਜਪਿਆ, 1-5 ਮਿੰਟ ਦੇ ਦਿਓਗੇ ਨਾ ਬੱਚਿਆਂ ਨੂੰ, ਤੇ ਸੰਗਤ ਜੀ ਮੈਂ ਕਹਿੰਦਾ ਆਪਣੇ ਘਰ ਜਿਹੜਾ ਨਾ ਉਹਦਾ ਨਕਸ਼ਾ ਹੀ ਬਦਲ ਜਾਊ, ਆਖੋ ਸਤਨਾਮ। ਬੱਚੇ ਦੇ ਇੱਕ ਦਿਮਾਗ ਚ ਹੋਊਗਾ ਮੇਰੇ ਪਿਤਾ ਨੇ, ਮੇਰੀ ਮਾਤਾ ਨੇ ਮੈਨੂੰ 5 ਮਿੰਟ ਰਾਤੀ ਪਿਆਰ ਨਾਲ ਪੁੱਛਣਾ, ਪੁੱਛਣਾ ਪਿਆਰ ਨਾਲ ਹੀ ਹੈ। ਹੁਣ ਦੂਜਾ ਕੰਮ ਗਿਆ, ਹੁਣ ਚਪੇੜ ਚਪੂੜ ਵਾਲਾ ਜਮਾਨਾ ਗਿਆ, ਗੱਜ ਕੇ ਆਖੋ ਸਤਨਾਮ। ਹੁਣ ਉਹ ਗੱਲਾਂ ਨਹੀਂ ਵੀ ਹੁਣ ਚਪੇੜ ਦਿਖਾਈਏ ਤੇ ਉਹ ਕਰੀਏ, ਹੁਣ ਤੇ ਬੱਚਿਆਂ ਨੂੰ ਫਰੈਂਡ ਬਣਾ ਕੇ ਰੱਖਣਾ ਪੈਂਦਾ, ਫਰੈਂਡ ਬਣਾ ਕੇ। ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਤੂੰ ਆ ਕਰਨਾ, ਨਹੀਂ ਮੈਂ ਵੀ ਇੰਜ ਹੀ ਕਰਦਾ ਆਪਣੇ। ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਪੈਂਦਾ ਆ ਕਰਨਾ ਤੂੰ, ਹੁਣ ਆ ਕਹੀਦਾ ਬੇਟਾ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ, ਆਖੋ ਸਤਨਾਮ। ਫਿਰ ਮੰਨ ਵੀ ਜਾਂਦੇ ਆ ਵੀ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ, ਹੁਣ ਫਰੈਂਡ ਬਣਾਉਣ ਦਾ ਸਮਾਂ ਰਹਿ ਗਿਆ। ਮੈਂ ਛੋਟਾ ਹੁੰਦਾ ਸੀ ਨਾ, ਮੈਂ ਇੱਥੇ ਪੜਿਆ ਗਿਆਨ ਆਸ਼ਰਮ ਜੀ ਆ ਤੁਹਾਡੇ ਕੋਲ ਹੀ, ਤੇ ਉਹ ਇੱਥੇ ਜਿਹੜੇ ਫਿਰ ਮਾਸਟਰ ਸੀ ਨਾ, ਉਹ ਮੇਰੀ ਇਹ ਉਂਗਲ ਚ ਪੈਨਸਲ ਪਾਉਂਦੇ ਸੀ, ਇਧਰੋਂ ਪੈਨਸਲ ਇਧਰੋਂ ਪੈਨਸਲ, ਤੇ ਪੂਰਾ ਨੱਪ ਕੇ ਆ ਤੂੰ ਕੁਐਸਚਨ ਨਹੀਂ ਕੀਤਾ ਤੇ ਅੱਜ ਕੱਲ ਕਿਤੇ ਕਰ ਦਿਓ ਹਾਂ ਤੇ ਹੁਣੇ ਪੁਲਿਸ ਆ ਜਾਂਦੀ ਸਕੂਲੇ। ਹੁਣ ਟਾਈਮ ਬਦਲ ਗਿਆ, ਅੱਗੇ ਤੇ ਪੂਰਾ ਮਾਸਟਰ ਕੁੱਟਦੇ ਹੁੰਦੇ ਸੀ ਆਪੋ ਸਾਥਨਾ, ਹੱਥ ਵੀ ਚੱਕਦੇ ਸੀ ਤੇ ਕਈ ਕੁਝ ਡਰ ਵੀ ਸੀ, ਸੋਟੀ ਵੀ ਅੱਜ। ਹੁਣ ਤੁਸੀਂ ਵੇਖ ਲਓ ਜਰਾ ਜਾ ਕੋਈ ਟੀਚਰ ਮਾੜਾ ਜਾ ਕਰ ਵੀ ਦੇਵੇ ਤੇ ਸਿੱਧੀ ਦੂਸਰੀ ਬਾਤ ਹੈ, ਸਮਾਂ ਬਦਲ ਗਿਆ। ਹੁਣ ਬੱਚਿਆਂ ਨੂੰ ਫਰੈਂਡ ਬਣਾਉਣਾ ਪੈਣਾ, ਹੁਣ ਉਹ ਗੱਲਾਂ ਗਈਆਂ ਦਬਕੇ ਵਾਲੀਆਂ। ਇਹ 5 ਮਿੰਟ ਜ਼ਰੂਰ ਦਿਓ ਬੱਚਿਆਂ ਨੂੰ, ਜੇ ਇਸ਼ਕ ਕਲਗੀਆਂ ਵਾਲੇ ਨਾਲ, ਬਾਜਿਆਂ ਵਾਲੇ ਨਾਲ, ਉਹਦੀ ਕਾਪੀ ਲਾਓ। ਜਿੰਨੀ ਕੁ ਉਮਰ ਦਾ ਬੱਚਾ ਉਹਨੂੰ 8 ਪੌੜੀਆਂ ਯਾਦ ਹੈ, ਕਹੋ ਵੀ ਅਗਲੇ ਹਫ਼ਤੇ ਤੂੰ 9ਵੀਂ ਸੁਣਾਉਣੀ ਹੈ, ਕੁਝ ਪਿਆਰ, ਅੱਜ ਕਿੰਨਾ ਮੂਲ ਮੰਤਰ ਜਪਿਆ, ਅੱਜ ਕਿੰਨਾ ਗੁਰ ਮੰਤਰ ਜਪਿਆ, ਕੁਝ ਨਾ ਕੁਝ ਅਸਰ ਜ਼ਰੂਰ ਹੋਊ ਬੱਚੇ ਤੇ ਉਹਦੇ ਦਿਮਾਗ ਤੇ। ਬੰਦਾ ਹੋਵੇ ਤੇ ਕਹਿ ਦੇਵੇ ਵੀ ਕਿਸੇ ਹੋਰ ਕੋ ਕਰਾ ਲਓ, ਪਰ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਹੈ,
2: ਨਾ ਦਿਨੇ ਆਰਾਮ ਨਾ ਰਾਤੀ ਆਰਾਮ। ਬਾਬਾ ਈਸ਼ਰ ਸਿੰਘ ਦੀਆਂ ਪੈਰਾਂ ਦੇ ਜਿਹੜੀ ਅੱਡੀਆਂ ਸੀ ਨਾ ਉਹਦੇ ਵਿੱਚ ਵੀ ਇਹ ਪੋਟੇ ਪੋਟੇ ਜਿੰਨੀ ਡੂੰਘ ਸੀ ਇੰਨੀਆਂ ਵੀ ਆਈਆਂ। ਆਖੋ ਸਤਨਾਮ ਦਿਨੇ ਰਾਤ ਸੇਵਾ। ਪਰ ਮਨ ਇੱਥੇ ਰੱਖਿਆ ਜੇ ਮੁਰਸ਼ਦ ਨੇ ਦੂਰ ਖਲੋਤੇ ਝਿੜਕ ਦੇਤੀ ਤਾਂ ਵੀ ਤੇਰਾ, ਨੇੜੇ ਖਲੋ ਕੇ ਦੇਤੀ ਤਾਂ ਵੀ ਤੇਰਾ। ਆ ਸਿੱਖੀ ਹੈ,

solo, voy. ਮੈਨੂੰ ਜੀ ਸੇਵਾ ਬਖਸ਼ੋ। ਕੌਣ ਕਹਿ ਰਹੇ ਹੈ? ਭਾਈ ਕਨਈਆ ਜੀ, ਗੁਰੂ ਤੇਗ ਬਹਾਦਰ ਮਹਾਰਾਜ। ਹੋਏ ਹੋਏ ਹੋਏ।

0: ਘੋੜਿਆਂ ਨੂੰ ਨਵਾਉਣ ਦੀ ਵੀ ਦਿੱਤੀ, ਘੋੜਿਆਂ ਦੀ ਲਿੱਤ ਚੁੱਕਣ ਦੀ ਵੀ ਦਿੱਤੀ। ਮੈਂ ਥੋੜਾ ਸਮਾਂ ਪੂਰਾ ਸੂਰਾ ਹੁੰਦਾ ਉੱਥੇ ਆਵਾਂ, ਜਿਹੜੀ ਅੱਜ ਗੱਲ ਮਾੜੀ ਛਿੜ ਪਈ। ਕਨਈਆ ਸੇਵਾ ਕਰਨੀ, ਫਿਰ ਚੱਲ ਥੱਲੋਂ ਪਹਾੜੀ ਤੋਂ ਪਾਣੀ ਲਿਆ, ਤੁਹਾਨੂੰ ਪਤਾ ਪਹਾੜੀ ਆਨੰਦਪੁਰ, ਉਹ ਪਾਣੀ ਲਿਆਉਣਾ ਜੀ ਉੱਤੇ। ਅੱਧਾ ਘੰਟਾ ਜਾਣ ਲੱਗ ਜਾਣਾ, ਘੰਟਾ ਉੱਤੇ ਆਉਣ ਲੱਗ ਜਾਣਾ, ਤੇ ਗਾਗਰ ਪੂਰੀ ਚੁੱਕ ਕੇ ਲਿਆਉਣੀ ਪਾਉਣੀ ਦੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰਾ ਪਾਣੀ ਡੋਲ ਦੇਣਾ।
1: ਕਿਹੜੀ ਪੜ੍ਹਾਈ ਹੈ,
0: ਪੜੋ ਇਤਿਹਾਸ। ਇੱਕ ਦਿਨ ਨੀ ਡੋਲਿਆ, ਦੋ ਦਿਨ ਨੀ ਡੋਲਿਆ, ਇੱਕ ਹਫਤਾ ਨੀ ਡੋਲਿਆ, ਇੱਕ ਮਹੀਨਾ ਨੀ ਡੋਲਿਆ, ਕਈ ਹਫਤੇ ਉਹ ਲਿਆਉਂਦੇ ਆ, ਡੋਲੀ ਜਾਂਦੇ ਆ।
1: ਕਿਹੜੀ ਪੜ੍ਹਾਈ ਹੈ,
0: ਗੁਰੂ ਵੇਖਦਾ ਫੁਰਨਾ ਦੇ ਨੀ ਲਿਆਂਦਾ ਮਨ ਚ, ਚੰਗੇ ਮਹਾਰਾਜ ਤੁਸੀਂ ਐਡਾ ਔਖਾ ਪਾਣੀ ਲਿਆਉਣਾ, ਮੈਂ ਗਾਗਰ ਲਿਆਉਣਾ ਵਾ, ਘੰਟਾ ਅੱਧਾ ਘੰਟਾ ਜਾਂਦਿਆਂ ਲੱਗਦਾ, ਘੰਟਾ ਉੱਤੇ ਆਉਂਦਿਆਂ ਲੱਗਦਾ, ਜਾਂ ਛਕੋ ਜਾਂ ਸੰਗਤ ਨੂੰ ਛਕਾਓ, ਤੁਸੀਂ ਮੇਰਾ ਲਿਆਂਦਾ ਜਲ ਡੋਲ ਦਿੰਦੇ। ਇੱਕ ਦਿਨ ਨਹੀਂ, ਫਿਰ ਹਫਤਾ ਨਹੀਂ, ਮਹੀਨਾ ਨਹੀਂ, ਕਈ ਹਫਤੇ ਉਹ ਜਲ ਲਿਆਉਂਦੇ ਮਹਾਰਾਜ ਡੋਲ। ਭਾਈ ਕਨਈਆ ਜੀ ਨੇ ਫੁਰਨਾ ਨਹੀਂ ਬਣਨ ਦਿੱਤਾ, ਵੀ ਮੈਂ ਸੇਵਾ ਕਰ ਰਿਹਾ ਤੁਸੀਂ ਅੱਗੋਂ ਉਹਦਾ ਮੁੱਲ ਹੀ ਕੋਈ ਨਹੀਂ। ਨਹੀਂ, ਆ ਪੜ੍ਹਾਈ ਸੀ, ਮੈਂ ਉਗਣਾ ਦਾ ਭਰਿਆ। ਹੋਏ ਹੋਏ ਹੋਏ, ਇਹ ਪਤਾ ਨੀ ਅੱਠ ਹਫਤੇ ਕੇ, ਦਸ ਹਫਤੇ ਕੇ, ਬਾਰਾਂ ਹਫਤੇ, ਫਿਰ ਮਹਾਰਾਜ ਵੇਖ ਲਿਆ। ਹੋਏ ਹੋਏ, ਇੱਕ ਵਾਰੀ ਨੀ ਬੋਲਿਆ, ਇੱਕ ਵਾਰੀ ਨੀ ਬੋਲਿਆ, ਡੋਲ ਕਿਉਂ ਦਿੰਦੇ ਹੋ? ਨੱਬੇ ਦਿਨ ਡੋਲ ਕਿਉਂ ਦਿੰਦੇ? ਬਸ ਫਿਰ ਹੋ ਗਏ ਪ੍ਰਸੰਨ। ਆ ਬੋਸਟਨ ਦੀ ਸੰਗਤ ਜਿਨ੍ਹਾਂ ਦਾ 400 ਸਾਲਾਂ ਮਨਾ ਰਹੀ, ਫਿਰ ਹੋ ਗਏ ਪ੍ਰਸੰਨ। ਕਹਿੰਦੇ ਆ ਭਾਈ ਕਨਈਆ, ਅਸੀਂ ਤੈਨੂੰ ਚੈੱਕ ਕਰ ਰਹੇ ਸਾਂ, ਤੂੰ ਪਾਸ ਹੋ ਗਿਆ, ਅੱਜ ਤੈਨੂੰ ਉਹ ਦਾਤ ਦੇ ਦਈਏ, ਹੁਣ ਤੂੰ ਦੂਜਿਆਂ ਨੂੰ ਜੋੜਨ ਵਾਲਾ ਬਣੇ। ਉਹ ਫਿਰ ਇਹੋ ਜਿਹੇ ਹੱਥ ਦੋਵੇਂ ਸਿਰ ਤੇ ਧਰੇ ਕਿ ਭਾਈ ਕਨਈਆ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ। ਜਾਓ ਆਪਣੇ ਇਲਾਕੇ ਚ, ਹੁਣ ਜਿਸ ਚੀਜ਼ ਦੀ ਲੋੜ ਹੋਵੇ ਉਹ ਇਲਾਕੇ ਚ। ਕਿਹੜਾ ਇਲਾਕਾ ਹੈ ਮੇਰੇ ਦਿਮਾਗ ਚੋਂ ਨਿਕਲ ਗਿਆ, ਫਿਰ ਭਾਈ ਕਨਈਆ ਆਪਣੇ ਇਲਾਕੇ ਗਏ, ਤੇ ਉੱਥੇ ਇੱਕ ਜਗ੍ਹਾ ਪਾਣੀ ਦੀ ਬੜੀ ਥੋੜ ਸੀ। ਫਿਰ ਭਾਈ ਕਨਈਆ ਜੀ ਨੇ ਰੋਜ਼ ਉੱਥੇ ਦੋ ਤਿੰਨ ਗਾਗਰਾਂ ਭਰਨੀਆਂ, ਲੋਕਾਂ ਨੇ ਲਾਭ ਲੈਣਾ। ਹੁਣ ਗੁਰੂ ਤੇਗ ਬਹਾਦਰ ਜੀ ਨੇ ਬੈਟਰੀਆਂ ਚਾਰਜ ਕਰਕੇ ਭੇਜਿਆ ਸੀ, ਹੌਲੀ ਹੌਲੀ ਸੇਵਕੀ ਸ਼ੁਰੂ ਹੋ ਗਈ, 1, 2, 10, 20, 100 ਉਹ ਵੀ ਨਾਲ ਸੇਵਾ ਕਰਨ ਲੱਗ ਪਏ। ਫਿਰ 100-100 ਗਾਗਰ ਚੱਲਦੀ ਉਹ ਇਲਾਕੇ ਚ ਪਾਣੀ ਨੀ। ਅੱਜ ਸਾਨੂੰ ਪਾਣੀ ਮਿਲ ਜਾਂਦਾ ਸੀ, ਸੌਖੇ ਆ, ਉਦੋਂ ਕੋਈ ਪੋਜੀਸ਼ਨ ਹੋਰ ਸੀ। ਫਿਰ ਇਹੋ ਜਿਹਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ, ਫਿਰ ਹਰ ਇੱਕ ਨੂੰ ਪਾਣੀ ਪਿਆਰੇ, ਤੇ ਫਿਰ ਆਖਿਆ ਮੈਂ ਕਿਸੇ ਸਿੱਖ ਨੂੰ ਵੀ ਨਹੀਂ ਪਿਆਇਆ, ਕਿਸੇ ਮੁਸਲਮਾਨ ਨੂੰ ਵੀ ਨਹੀਂ ਪਿਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜਾ ਬੁੱਕ ਕੱਢਦਾ ਸੀ ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਸੀ, ਤੂੰ ਬੁੱਕ ਕੱਢ ਰਿਹਾ।

ਗੱਲ ਨੂੰ ਛੋਟਾ ਨਾ ਲਿਓ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਦੀ ਪਾਣੀ ਦੀ ਸੇਵਾ ਤੋਂ ਉਹ ਨਿਰਵੈਰਤਾ ਤੋਂ ਖੁਸ਼ ਹੋ ਕੇ ਝਿੜਕਾਂ ਦਿੱਤੀਆਂ, ਸੇਵਾ ਬੰਦ ਕੀਤੀ ਨਹੀਂ, ਮਲਮ ਦੀ ਡੱਬੀ ਦੇ ਦਿੱਤੀ। ਇਹ ਵੀ ਲਾਇਆ ਕਰ, ਇਹ ਗੱਲ ਨੂੰ ਬਰੀਕੀ ਨਾ ਲਿਓ। ਤੁਸੀਂ ਜਦੋਂ ਕੋਈ ਗੁਰੂ ਘਰ ਸੇਵਾ ਨਿਮਾਣੇ ਹੋ ਕੇ ਕਰੋਗੇ, ਨਿਰਵੈਰ ਹੋ ਕੇ ਕਰੋਗੇ, ਇਹ ਮੇਰਾ ਭੂਰੀ ਵਾਲਿਆਂ ਨੇ ਬਚਨ ਹੋਇਆ ਸੀ, ਬਾਬਾ ਭੂਰੀ ਵਾਲੇ ਕਹਿੰਦੇ ਗੁਰੂ ਜਦੋਂ ਖੁਸ਼ ਹੋਵੇ ਨਿਸ਼ਾਨੀ ਕੀ ਹੈ, ਕਹਿੰਦੇ ਜੇ ਗੁਰੂ ਸੇਵਾ ਤੋਂ ਖੁਸ਼ ਹੋ ਜਾਵੇ ਤੇ ਹੋਰ ਸੇਵਾ ਝੋਲੀ ਚ ਪਾ ਦੇ, ਹੋਰ ਸੇਵਾ ਪਾ ਦੇ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸੇਵਾ ਪਾਤੀ ਝੋਲੀ ਚ, ਲੈ ਹੁਣ ਮਲਮ ਦੀ ਡੱਬੀ ਵੀ, ਆਖੋ ਸਤਨਾ, ਅੱਗੇ ਪਾਣੀ ਸੀ। ਇਹ ਵੀ ਆਪਣਾ ਪੰਥ ਪ੍ਰਕਾਸ਼ਿਓ, ਤੁਸੀਂ ਵੀ ਆਪਣਾ ਪੰਥ, ਤੁਹਾਡਾ ਵੀ ਪੰਥ ਚੱਲੇਗਾ। ਉਹ ਭਾਈ ਘਨੱਈਆ ਜੀ ਦੀ ਟਕਸਾਲ, ਸਾਡੇ ਗੁਰੂ ਗੋਬਿੰਦ ਸਿੰਘ ਦਾ ਭਜਨ ਵਰਤ ਰਿਹਾ, ਆਖੋ ਸਤਨਾ। ਪਰ ਝੋਲੀਆਂ ਕਿੱਥੋਂ ਭਰੀਆਂ? 90 ਦਿਨ ਪਾਣੀ ਲਿਆਉਂਦੇ ਰਹੇ, ਗੁਰੂ ਤੇਗ ਬਹਾਦਰ ਡੋਲਦੇ ਰਹੇ, ਅੰਦਰ ਕੋਈ ਮਾਣਦੇ ਨਹੀਂ। ਆ ਪੜ੍ਹਾਈ ਮਹਾਰਾਜ ਕਰਾਣ, ਸਿਰੇ ਤੇ ਵੀ ਪਹੁੰਚ ਜਾਓ।

ਜੇ ਵੀਰਵਾਰ ਆਉਂਦੇ ਹੋ ਹਰ ਸਤਸੰਗ ਦੇ ਰੂਪ ਵਿੱਚ ਤੇ ਰੱਜ ਰੱਜ ਕੇ ਕਮਾਈ ਕਰੇ ਨਾਮ ਦੀ ਰੱਜ ਰੱਜ ਕੇ। ਜਰਾ ਜੀ ਝੋਕ ਆਵੇ ਘਰ ਨਿਤਨੇਮ ਕਰਦੇ ਆ ਜਪਜੀ ਸਾਹਿਬ ਕਰਦੇ ਆ ਨਿਤਨੇਮ ਕਰ ਲਿਆ ਹੁਣ 10 ਜਪਜੀ ਸਾਹਿਬ ਕਰਨੇ ਆ ਦੂਜੇ ਪਾਠ ਤੇ ਝੋਕ ਸ਼ੁਰੂ ਹੋ ਗਈ ਹੈ ਖਲੋ ਕੇ ਸ਼ੁਰੂ ਹੋ ਜਾਓ ਛਿੱਟੇ ਮਾਰ ਲੋ ਸਾਈ ਦੇ ਕੰਮ ਨੂੰ ਰੱਜ ਰੱਜ ਕੇ ਨਾਮ ਬਾਣੀ ਦਾ ਪਹਿਰਾ ਰੱਖਣਾ ਹੈ। ਛੋਟੀ ਸ਼ੀਦਾਂ ਭਜਨ ਕੀਤਾ ਸੀ ਕਈ ਭੁੱਲਣਾ ਗਏ ਹੋਣ ਸਾਰਾ ਕੁਝ ਕਰਨ ਤੋਂ ਬਾਅਦ ਲੌਕ ਕਰ ਦਿਆ ਕਰ ਉਹ ਕੀ ਤੁਸੀਂ ਪੰਜ ਬਾਣੀਆਂ ਪੜ੍ਹੀਆਂ ਸੁਮਨੀ ਸਾਹਿਬ ਦਾ ਪਾਠ ਕੀਤਾ 10 ਜਪਜੀ ਸਾਹਿਬ ਕੀਤੇ ਉਸ ਤੋਂ ਪਹਿਲੇ ਘੰਟਾ ਡੇਢ ਸਿਮਰਨ ਕੀਤਾ ਹੁਣ ਸਾਰਾ ਕੁਝ ਕਰਕੇ ਅਖੀਰ ਤੇ ਸਲੋਕ ਪਵਨ ਗੁਰੂ ਪੜ੍ਹ ਕੇ ਸਾਰਾ ਨਾਨਕ ਦੇ ਮੁਖੋਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਗੇ ਫਿਰ ਲੌਕ ਕਰ ਦਿਆ ਕਰੋ ਇਹ ਦੋ ਪੰਕਤੀਆਂ ਪੜ੍ਹ ਦਿਆ ਕਰੋ ਕਰ

ਜੋ ਪੰਜ ਬਾਣੀਆਂ ਪੜ੍ਹਾਈ, ਜੋ ਸੁਮਨੀ ਸਾਹਿਬ, ਜੋ ਜਪਜੀ ਸਾਹਿਬ, ਜੋ ਸਿਮਰਨ, ਇਹਨੂੰ ਲੋਕ ਕਰ ਦਿਆ ਕਰੋ। ਕਰਨ ਕਰਾਵਣ ਆਪੇ ਆਪ ਸਦਾ ਸਦਾ, ਇਹ ਸੱਚੇ ਪਾਤਸ਼ਾਹ ਸਭ ਤੂੰ ਕਰਾਇਆ। ਜੇ ਅੰਦਰੋਂ ਪੜੋਗੇ ਨਾ, ਕਰਨ ਕਰਾਉਣ ਵਾਲਾ ਤੂੰ ਏ, ਮੈਂ ਤੇ ਔਗਣਾਂ ਦਾ ਭਰਿਆ, ਤੁਹਾਡਾ ਕੀਤਾ ਹੋਇਆ ਇਹੋ ਜਿਹਾ ਲੋਕ ਹੋ ਜਾਏਗਾ, ਇਹੋ ਜਿਹਾ ਜਮਾ ਹੋ ਜਾਏਗਾ। ਮਰਨ ਤੋਂ ਬਾਅਦ ਅਸੀਂ ਬਾਅਦ ਚ ਪਹੁੰਚਾਂਗੇ, ਉਹ ਤੁਹਾਡੀਆਂ ਘੜੀਆਂ ਲੋਕ ਹੋਈਆਂ ਪਹਿਲੇ ਪਹੁੰਚ ਜਾਣ, ਲੋਕ ਹੋਈਆਂ। ਜੇ ਉਹਦਾ ਮਾਣ ਆ ਗਿਆ ਫਿਰ ਡੁੱਲ ਜਾਂਦੀ। ਇਹ ਪੜ੍ਹਾਈ ਬਹੁਤ ਜ਼ਰੂਰੀ ਹੈ।

बिसर नाही कब हूं हिए ते एह बिद मन मह पावो गुर पूरा पिट्यो वड भागी जन नानक कतह ना थावो परम सम्मान योग साहिब सतगुरु तन तन श्री गुरु ग्रंथ साहिब सच्चे पातशाह जी हजूर दी पावन पवित्र हजूरी अंदर सत्कार योग महापुरख संत बाबा जवाहर सिंह जी और संत बाबा तारा सिंह जी होना दी बरसी दी याद अंदर धन गुरु ग्रंथ साहिब जी दी अमृत बाणी नूं आप जी श्रवण कर रहे से। सन्मान योग भाई साहब भाई जसबीर सिंह जी पौंटा साहिब वालिया ने हजूर दी बख्शीश नाल अपनी रसना तो सतगुरु दे अमृत बचन कीर्तन और विचार असानू श्रवण कराई। सत्कार योग बाबा सतनाम सिंह जी उन्होंने जो शब्द कहे ए उन्हां दी गरीब निवाजी है। धन गुरु रामदास जी दे पवित्र दरबार दे अंदर दिन रात गुरु चरणा विच समर्पित ने। आओ धन गुरु ग्रंथ साहिब सच्चे पातशाह जी दी अमृत बाणी विचों हजूर कृपा करन आप अपने शब्द दी अपनी कला वरतौन अदब भावना और श्रद्धा दी दात बख्श के विचार करा लैन। गुरु बख्शी फतेह प्रवान करो जी। वाहे गुरु जी का खालसा वाहे गुरु जी की फतेह। आप जी ने कीर्तन दी समाप्ति ते भगत रविदास साहब जी उन्हां दी पवित्र रचना तो उचारण कीते हुए अमृत बचन श्रवण कीते ने। पीड़ एक ऐसी अंदर दी तड़प है खिच है ना ता इस दा कोई रूप है ना इस दी कोई शक्ल है ना इस दा कोई कद काठ और आकार है क्योंकि किसे नू कोई चीज समझानी होवे ते आपा उदाहरण देने हैं। जे किसे दे मिठास दी गल करनी होवे ते आपा शब्द वर्तने एदी जबान शक्कर वर्गी मिठी है। जे किसे दी जबान कुड़तन भरीए ते असी शब्द वर्तने ए जहरीले शब्द अपनी जबान तो कहिंदा है एदे बोल जहर नालों वध कौड़े ने। उदाहरण तां लै ली ना मिठे बोलां लई भी उदाहरण है कुड़तन भरे शब्दां नाल लई भी उदाहरण है। किसे दे रूप दी गल करनी होवे ते किसे रंग नाल किसे पंछी दे आकार नाल ओदे खंभां नाल तुलना देंगे। पर चेते रखियो दर्द एक ऐसी चीज है
ਜਿਹਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ, ਕਿਸੇ ਨੂੰ ਉਦਾਹਰਣ ਦੇ ਕੇ ਸਮਝਾਇਆ ਨਹੀਂ ਜਾ ਸਕਦਾ। ਦਰਦ ਤਾਂ ਕੇਵਲ ਉਹ ਹੀ ਜਾਣਦਾ ਜਿਹਦੇ ਅੰਦਰ ਪੈਦਾ ਹੋ ਜਾਏ। ਦਰਦ ਤਾਂ ਅਨੁਭਵ ਹੈ, ਕੋਈ ਰੰਗ ਕੋਈ ਸ਼ਕਲ ਨਹੀਂ। ਭਾਈ ਸਾਹਿਬ ਉਹਨਾਂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ, ਕਿਉਂਕਿ ਭਾਵਾਂ ਕੁਛ ਹੋਰ ਬੋਲਣਾ ਸੀ ਜੋ ਪ੍ਰਕਰਨ ਚੱਲਦਾ ਇਹਦੇ ਆਧਾਰ ਤੇ। ਦੇਖੋ ਸੰਸਾਰ ਦੇ ਹਰ ਬੰਦੇ ਦੀਆਂ ਅੱਖਾਂ ਵਿੱਚ ਪਾਣੀ ਹੈ, ਪਰਮਾਤਮਾ ਨੇ ਇਹਦੀਆਂ ਪੁਤਲੀਆਂ ਵਿੱਚ ਪਾਣੀ ਪੈਦਾ ਕੀਤਾ। ਰੋਂਦੇ ਸਾਰੀ ਦੁਨੀਆਂ ਵਿੱਚ ਸਾਰੇ ਲੋਕ ਇੱਕ ਜੈਸਾ ਨੇ, ਚਾਹੇ ਕੋਈ ਅਨਪੜ੍ਹ ਹੋਵੇ, ਭਾਵੇਂ ਕੋਈ ਪੜ੍ਹਿਆ ਹੋਵੇ, ਚਾਹੇ ਵਿਦਵਾਨ ਹੋਵੇ, ਭਾਵੇਂ ਕੋਈ ਅਗਿਆਨੀ ਹੋਵੇ। ਦੁਨੀਆਂ ਦੇ ਅੰਦਰ ਰੋਣਾ ਤੇ ਹੱਸਣਾ ਇਹਨਾਂ ਦੋਨਾਂ ਦੀ ਭਾਸ਼ਾ ਇੱਕੋ ਜਿਹੀ ਹੈ। ਜਦੋਂ ਲੋਕ ਰੋਂਦੇ ਨੇ ਉਦੋਂ ਵੀ ਤਰੀਕਾ ਰੋਣ ਦਾ ਇੱਕੋ ਜਿਹਾ ਹੈ, ਤੇ ਜਦੋਂ ਹੱਸਦੇ ਨੇ ਉਦੋਂ ਵੀ ਮੁੱਖ ਤੋਂ ਖਸਣ ਦਾ ਤਰੀਕਾ ਇੱਕੋ ਜਿਹਾ। ਇਹਦੇ ਲਈ ਕੋਈ ਜਾਤ ਕੋਈ ਪਾਤ ਕੋਈ ਬਰਾਦਰੀ ਨਹੀਂ। ਰੋਣ ਦਾ ਤਰੀਕਾ ਇੱਕ ਹੈ, ਪਰ ਚੇਤੇ ਰੱਖਿਓ ਅੰਦਰੋਂ ਰੋਣ ਦੀ ਬਿਰਤੀ ਸਭ ਦੀ ਵੱਖਰੋ ਵੱਖਰੀ ਹੈ। ਕੋਈ ਧਨ ਨੂੰ ਰੋਂਦਾ, ਕੋਈ ਸੰਸਾਰ ਨੂੰ ਰੋਂਦਾ, ਖਿਮਾ ਕਰਿਓ ਕੋਈ ਪਰਿਵਾਰ ਨੂੰ ਰੋਂਦਾ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜੋ ਪਰਮਾਤਮਾ ਲਈ ਰੋਂਦਾ, ਰੱਬ ਲਈ ਰੋਂਦਾ ਹੈ। ਉਹ ਦਰਦ ਕੈਸਾ ਹੈ? ਗੁਰੂ ਸਾਹਿਬ ਦੇ ਵੈਦ ਹਰਦਾਸ ਦੀ ਗੱਲ ਭਾਈ ਸਾਹਿਬ ਨੇ ਕੀਤੀ, ਤੇ ਸਤਿਗੁਰੂ ਨੇ ਉਹ ਅੰਮ੍ਰਿਤ ਬੋਲ ਬਾਣੀ ਵਿੱਚ ਵੀ ਕਹੇ। ਕਹਿਣ ਲੱਗੇ, ਵੈਦ ਚਮੜੀ ਦੇ ਰੋਗ ਜਾਣਨ ਵਾਲਿਆ, ਮੇਰੇ ਆਤਮਾ ਦੇ ਅੰਦਰ ਦੀ ਦਰਦ ਨੂੰ ਤੂੰ ਜਾਣ ਸਕੇਗਾ। ਤੂੰ ਪੇਟ ਦੀ ਦਰਦ ਦਾ ਇਲਾਜ ਕਰ ਸਕਣੇ, ਤੂੰ ਮਸਤਕ ਦੇ ਦਰਦ ਦਾ ਮੱਥੇ ਦੀ ਪੀੜ ਦਾ ਇਲਾਜ ਕਰ ਸਕਣੇ, ਤੂੰ ਸਰੀਰ ਦੇ ਅੰਗ ਵਿੱਚ ਦਰਦ ਹੋਏ ਦਵਾਈ ਦੇ ਸਕਣੇ, ਪਰ ਜਿਹਦੇ ਸੀਨੇ ਦੇ ਵਿੱਚ ਪਿਆਰੇ ਦੀ ਖਿੱਚ ਹੋਵੇ ਉਹਦੀ ਦਵਾਈ ਤੇਰੇ ਕੋਲ ਵੀ ਨਹੀਂ, ਜਾਂ ਤੈਨੂੰ ਤਾਂ ਦਰਦ ਦਾ ਪਤਾ ਹੀ ਨਹੀਂ ਉਹ ਦਰਦ ਕੈਸੀ ਹੁੰਦੀ ਹੈ। ਅਸੀਂ ਅੰਮ੍ਰਿਤ ਬੋਲ ਪੜ੍ਹਦੇ ਹਾਂ, ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਂਹ। ਉਹਨੇ ਨਬਜ਼ ਕੇਵਲ ਦੇਖੀ, ਪਰ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹ, ਸੋਕਤ ਜਾਣੇ ਪੀਰ ਪਰਾਈ। ਇੱਕ ਉਰਦੂ ਦੇ ਵਿਦਵਾਨ ਨੇ ਇਸ ਸ਼ਲੋਕ ਦਾ ਤਰਜਮਾ ਕੀਤਾ ਹੈ ਕਿ ਕਰਕ ਕਰੇਜੇ ਮਾਹੇ। ਉਹ ਲਿਖਦਾ ਹੈ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਤੈਨੂੰ ਕੀ ਪਤਾ, ਜਿਸ ਮਰਜ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਇਹ ਦਰਦਮੰਦਾਂ ਦੇ ਬੋਲ ਨੇ ਬਾਣੀ ਵਿੱਚ, ਜਿਨ੍ਹਾਂ ਜਿਨ੍ਹਾਂ ਨੂੰ ਬਿਰਖਾ ਦੀ ਦਰਦ ਉੱਠੀ, ਉਹਨਾਂ ਕੁੱਠਿਆ ਹੋਇਆ ਨੇ ਉਸ ਦਰਦ ਵਿੱਚ ਫਿਰ ਰੱਬੀ ਗੀਤ ਗਾਏ। ਬਾਬੇ ਫਰੀਦ ਅੰਦਰ ਇਹ ਦਰਦ ਸੀ, ਤੇ ਉਹਨਾਂ ਨੇ ਦਰਦ ਨੂੰ ਪੁਕਾਰ ਕੇ ਕਿਹਾ, ਰੱਬ ਜੀ ਕਿ ਦੇਖੋ ਮੇਰੀ ਇਹ ਹਾਲਤ, ਚਿੰਤ ਖਟੋਲਾ ਵਾਣ ਦੁੱਖ ਆ ਦਰਦ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ, ਦੂਜੇ ਨੂੰ ਕੀ ਪਤਾ ਸਾਡੀ ਦਰਦ ਦਾ। ਉਹਨਾਂ ਅੰਦਰ ਦਰਦ ਉੱਠੀ, ਉਹਨਾਂ ਸ਼ਬਦ ਕਹਿ, ਤਨ ਸੁੱਕਾ ਪਿੰਜਰ ਥੀਆ, ਤਲੀਆ ਖੁੰਡੈ ਕਾਂਗ, ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਉਸ ਦਰਦਮੰਦ ਮਹਾਂਪੁਰਖ ਨੇ ਕਿਹਾ ਕਿ ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਇ ਨੈਨਾ ਮਤ ਸ਼ੁਭੋ ਪਿਰ ਦੇਖਣ ਕੀ ਆਸ। ਇੱਕ ਦਰਦ ਹੈ, ਕਬੀਰ ਸਾਹਿਬ ਅੰਦਰ ਦਰਦ ਪੈਦਾ ਹੋਇਆ। ਉਹਨਾਂ ਸ਼ਬਦ ਬੜੇ ਭਾਵਪੂਰਤ ਗਏ, ਪੰਥ ਨਿਖਾਰਾ ਕਾਮਨੀ, ਲੋਚਨ ਭਰੀ ਲਏ ਉਸਾਸਾ, ਉਰਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ,
ਬੇਗ ਮਲੀਜੇ ਆਪਣੇ ਰਾਮ ਪਿਆਰੇ। ਉਹ ਦਰਦ ਉੱਠੀ ਨਾਮਦੇਵ ਅੰਦਰ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਪਨ ਤਨ ਮਨ ਰਾਮ ਪਿਆਰੇ ਜੋਗ। ਵਾਹਿਗੁਰੂ ਮੇਰ ਕਰੇ। ਪਰ ਯਾਦ ਰੱਖਿਓ ਕਿ ਦੁਨੀਆਂ ਦੀ ਦਰਦ ਉੱਠੇ ਉਹ ਕਈ ਵਾਰੀ ਮੌਤ ਨੂੰ ਜਨਮ ਦਿੰਦੀ ਏ, ਰੱਬ ਨੂੰ ਮਿਲਣ ਦੀ ਦਰਦ ਉੱਠੇ ਤੇ ਉਹ ਅਮੋਲਕ ਜੀਵਨ ਨੂੰ ਜਨਮ ਦਿੰਦੀ। ਫਿਰ ਬੇਨਤੀ ਸਮਝਿਓ, ਇਸ ਦਰਦ ਨੂੰ ਦੁਖਾਂਤ ਨਾ ਸਮਝਣਾ, ਇਸ ਦਰਦ ਨੂੰ ਅੰਦਰ ਦੀ ਘਾਟ ਨਾ ਸਮਝਣਾ। ਵਾਹਿਗੁਰੂ ਕਿਤਨੇ ਕੁ ਭਾਗਾਂ ਵਾਲੇ ਉਹ ਨੇਤਰ ਨੇ ਜਿਨ੍ਹਾਂ ਨੇਤਰਾਂ ਵਿੱਚ ਤੇਰੀ ਯਾਦ ਦੇ ਅਥਰੂ ਨਿਕਲਦੇ। ਇੱਥੇ ਇੱਕ ਬੇਨਤੀ ਉਦਾਹਰਨ ਮੈਂ ਦੇਣਾ ਵਾ, ਤੁਸੀਂ ਬੀਬੀਆਂ ਮਾਈਆਂ ਭੈਣਾਂ ਬੈਠੀਆਂ ਜੇ, ਇਸ ਮੇਰੇ ਸ਼ਬਦ ਨੂੰ ਇਹ ਮਤ ਸਮਝਿਓ, ਵਾਸਨਾ ਵੱਲ ਮਤ ਖਿੱਚਿਓ ਕਿ ਜਦੋਂ ਮਾਤਾ ਦੇ ਉਦਰ ਵਿੱਚ ਸੰਤਾਨ ਨਿਵਾਸ ਕਰਦੀ ਏ, ਇਹ ਕੈਸੀ ਮਿੱਠੀ ਦਰਦ ਹੈ। ਆਪਣੇ ਬੱਚੇ ਨੂੰ ਅਜੇ ਦੇਖਿਆ ਨਹੀਂ, ਪਰ ਜਨਮ ਤੋਂ ਪਹਿਲਾਂ ਮਾਂ ਆਪਣੇ ਪੁੱਤਰ ਦੇ ਭਵਿੱਖ ਦੇ ਸੁਪਨੇ ਲੈਂਦੀ ਏ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਜਿਉਂ ਜਨਨੀ ਗਰਭ ਪਾਲਤੀ, ਅਜੇ ਬੱਚਾ ਨਹੀਂ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਸੁਪਨੇ ਲੈਂਦੀ ਏ ਵੱਡਾ ਹੋਏ ਤਨ ਖਾਟ ਦੇ ਘਰ ਭੋਗ ਵਿਲਾਸਾ। ਉਸਨੇ ਆਪਣੀ ਕੁੱਖ ਚ ਉਸ ਦਰਦ ਨੂੰ ਖੰਡਾਇਆ ਤੇ ਜਿਉਂ ਜਿਉਂ ਉਹ ਸੰਤਾਨ ਦਾ ਵਿਕਾਸ ਹੁੰਦਾ ਹੈ ਤਿਉਂ ਤਿਉਂ ਮਾਤਾ ਦੀ ਰਾਤ ਦੇ ਨੀਂਦ ਵੀ ਚਲੀ ਜਾਂਦੀ ਹੈ। ਦੇਖੋ ਤੁਸੀਂ, ਉਹ ਹੈ ਦਰਦ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੀ ਨੀਂਦ ਵੀ ਚਲੀ ਗਈ, ਪਰ ਜਿਸ ਵੇਲੇ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਗਲੇ ਵਿੱਚੋਂ ਉਹਦੇ ਅੰਦਰੋਂ ਇੱਕ ਚੀਖ ਇੱਕ ਆਵਾਜ਼ ਨਿਕਲੀ, ਉਹ ਅੱਖਾਂ ਚ ਪਾਣੀ ਲੈ ਕੇ ਰੋਂਦੀ ਵੀ ਏ ਕੁਰਲਾਉਂਦੀ ਵੀ ਏ, ਬੱਚੇ ਨੂੰ ਦੇ ਜਨਮ ਦੇਣ ਲੱਗਿਆ ਉਹਦੀਆਂ ਚੀਖਾਂ ਸੁਣੀਆਂ ਨਹੀਂ ਜਾਂਦੀਆਂ। ਪਰ ਦੁਨੀਆਂ ਵਿੱਚ ਕੋਈ ਐਸੀ ਦਵਾਈ ਨਹੀਂ ਕਿ ਜਿਹੜੀ ਚੀਖ ਮਾਰਦੇ ਹੋਏ ਬੰਦੇ ਨੂੰ ਇੱਕ ਖਿੰਨ ਵਿੱਚ ਖਾਸਾ ਦੇ ਦੇਵੇ। ਜਨਮ ਵੇਲੇ ਦਰਦ ਨਾਲ ਚੀਖ ਰਹੀ ਏ ਤੇ ਜਦੋਂ ਪੁੱਤਰ ਛਾਤੀ ਤੇ ਲਟਾਇਆ ਜਾਂਦਾ ਚੀਕਾਂ ਮਾਰਦੀ ਹੋਈ ਹੱਸਣ ਲੱਗ ਪੈਂਦੀ। ਦਰਦ ਹੈ, ਪਰ ਚੇਤੇ ਰੱਖਿਓ ਉਸ ਦਰਦ ਨੇ ਇੱਕ ਖਿੰਨ ਚ ਕਿੱਡੇ ਵੱਡੇ ਸੁੱਖ ਨੂੰ ਜਨਮ ਦੇ ਦਿੱਤਾ। ਇੱਕ ਖਿੰਨ ਪਹਿਲਾਂ ਜਿਹਦੀਆਂ ਅੱਖਾਂ ਚ ਪਾਣੀ, ਜਿਹਦੇ ਗਲੇ ਵਿੱਚੋਂ ਦਰਦ, ਜਿਹਦੇ ਬੋਲਾਂ ਵਿੱਚੋਂ ਕੋਈ ਸ਼ਬਦ ਨਹੀਂ ਕੇਵਲ ਕੁਰਲਾਣਾ, ਪਰ ਇੱਕ ਖਿੰਨ ਬਾਅਦ ਉਸੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੇ ਅੰਦਰ ਇੱਕ ਖੁਸ਼ੀ ਇੱਕ ਵਿਗਾਸ ਹੈ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਅਸੀਂ ਜਿਸ ਸੰਪਰਦਾ ਦੇ ਮਹਾਂਪੁਰਸ਼ਾਂ ਨੂੰ ਅੱਜ ਯਾਦ ਪੈ ਕਰਨੇ ਹਾਂ, ਭਾਈ ਸਾਹਿਬ ਹੋਣਾ ਨੇ ਇੱਕ ਹੋਰ ਸ਼ਬਦ ਕਿਹਾ ਕਿ ਦੇਖੋ ਜਾਣਾ ਸਭ ਨੇ ਵੀ ਦੁਨੀਆਂ ਤੋਂ, ਪਰ ਜਾਨ ਜਾਨ ਵਿੱਚ ਅੰਤਰ ਹੈ। ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਤੁਸੀਂ ਧਿਆਨ ਦਿਆ ਜੇ, ਰਾਜਨੀਤਿਕ ਬੰਦੇ ਨੂੰ ਲੋਕ ਯਾਦ ਕਰਨਗੇ ਤੇ ਉਹ ਕੁਛ ਹੀ ਸਾਰੇ ਬੰਦੇ ਕਹਿਣਗੇ ਜੋ ਕੋਈ ਸਾਰੀ ਜ਼ਿੰਦਗੀ ਉਸ ਮਰਨ ਵਾਲੇ ਨੇ ਕਮਾਇਆ। ਰਾਜਨੀਤੀ ਦੀ ਬਲ ਚੱਲੇਗੀ। ਜੇ ਕਿਸੇ ਬਿਜ਼ਨਸਮੈਨ ਨੂੰ ਯਾਦ ਕੀਤਾ ਜਾਏਗਾ, ਕੀਰਤਨ ਹੋਵੇਗਾ, ਪਰ ਉਦੋਂ ਬਾਅਦ ਤਕਰੀਰਾਂ ਵਿੱਚ ਉਹਦੀ ਕਮਾਈ, ਉਹਦੇ ਧਨ, ਉਹਦੇ ਬਿਜ਼ਨਸ ਦੀ ਗੱਲ ਹੀ ਚੱਲੇਗੀ। ਜੇ ਕਿਸੇ ਵਿਦਵਾਨ ਦੀ ਦੁਨੀਆਂ ਤੋਂ ਕੂਚ ਕਰਨ ਦਾ ਵਕਤ ਆਇਆ, ਉਹਦੀ ਵਿਦਵਤਾ ਦੀਆਂ ਗੱਲਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਨਗੇ, ਪਰ ਕਰਨੀ ਵਾਲਿਆਂ ਦੀ ਯਾਦ ਕਿਉਂ ਨਾ ਮਨਾਈਏ? ਕਿਉਂਕਿ ਉਹਨਾਂ ਦੀ ਯਾਦ ਵਿੱਚ ਕੇਵਲ ਗੁਰੂ ਯਾਦ ਆਉਣਾ, ਤਾਂ ਗੁਰੂ ਯਾਦ ਆਉਣਾ ਕਿਉਂਕਿ ਉਹਨਾਂ ਸਾਰੀ ਜ਼ਿੰਦਗੀ ਯਾਦ ਹੀ ਕਮਾਈ, ਯਾਦ ਹੀ ਕਮਾਈ ਹੈ। ਜਿਵੇਂ ਉਹ ਜਿਸ ਨੂੰ ਯਾਦ ਕਰਦੇ ਰਹੇ, ਉਹਨਾਂ ਦੇ ਜਾਣ ਤੇ ਵੀ ਪਿਆਰੇ ਦੀਆਂ ਯਾਦਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਛ ਰਹਿਮਤ ਭਰੇ ਬਚਨ ਕਹਿਣੇ ਸੰਬੰਧੀ, ਭਾਵੇਂ ਅਸੀਂ ਚਲਾਣਾ ਸ਼ਬਦ, ਮੌਤ ਸ਼ਬਦ,
अकाल चलाना शब्द वरतने हैं, पर दुनिया का परमात्मा ने एक नेम ऐसा बनाया है कि इस संसार विच शायद जे मैं पहले इतने अर्ज की हो बख्श दिया जे, हर बंदा जोर लाता है भी एकता एक सुरता ते समानता पैदा करनी है, ना पहला सी ना खुण है, ते चेते रखो समानता आउन वाले समय विच भी कदी नहीं पैदा होवेगी, एक सुरता नहीं पैदा हो सकती। मैं कुछ बाणी विचों बेनती करनी, हर मुल्क विच कोई भी राज पदवी ते बैठदा है ते ओ ए शब्द कहिंदा है कि असी जे आ गए तो गरीबी नूं बिल्कुल खत्म कर देंगे। जदों किते गुरु ग्रंथ साहिब दी हजूरी चे लोग शब्द कहिंदे ने ते अंदर वाला कहिंदा मना इना गुरु ग्रंथ साहिब दी बाणी नहीं पढ़ी, किसे दी खत दी तली ते पैसा रख सकदे हो वक्ती तौर ते, किसे दी खत दी तली ते रोटी दा टुकड़ा रख सकदे हो, पे चेते रखियो मस्तक दियां लिखियां केवल रब दियां ने, दुनिया दी कोई ताकत मस्तक दे लिखे हुए लेख नहीं मिटा सकदी। दुनिया भी बेनती समझो मेरी कि आर्थिक पक्षों एकता सुरता हो सकती है। जेड़ा सिख रोज बाणी पढ़दा है, एक दाते एक भिखारी जी उलामा नहीं दे रहा, सच्चे पातशाह गुरु रामदास कहिंदे ने सब तेरे चोज विडाना, यह उहदे चोज ने, तू उहदे चोजां नूं कदी खत्म कर सकेगा? एक दाते एक भिखारी जी सब तेरे चोज विडाना, जेड़ा रोज आसा की वार सरवण करदा है ते जदो ए शलोक सुनदा है, आपे भांडे साजियन आपे पूरन दे, एक नी दुध समाई है एक चुल्हे रहन चढ़े, एक निखाली पै समन एक ऊपर रहन खड़े, की ये एक सुरता पैदा हो सकेगी? एक सियाल विच रजाई विच राम प्या करदा है ते दूजा बंदूक लैके सुते दा पहरा दे जांदा है, वह भी इंसान ते वह भी इंसान, की बराबरता हो सकेगी? बाबा जी ने बाणी च एक होर बचन किया, कहन लगे काऊ दीने पाठ पटंबर एक सुरता नहीं, काऊ पलंग निवारा कईयां नू रेशमी कपड़े कीमती पलंग निवारी दिते, ते कई विचारे रात नू अपने नाल पराली दी छोटी जी गठड़ी चौके तुरे फुरदे ने, तुसीं शाम नू देखोगे। ते जे किते पुछो जी क्यों, कहिंदे ने दुकाना बंद होण गियां ते पराली विछा के रात नू इत्थे आराम कर लवां। एक पलंगा सुते ने एक पराली पे विछांदे ने, की ए आर्थिक समानता बंदिया तू दाता है, ओदे चोज तू कदी खत्म नहीं कर सकदा। काहू दीने पाठ पटंबर काहू पलंग निवारा, काहू गरी गोदरी नाही काहू खान परारा, बस एक कल चेते रख ऐरिक वाद ना की जय रे मन सुकृत कर कर ली जय रे मन। आर्थिक पक्षों समानता नहीं। दूसरी बेनती, सुभा करके भी समानता नहीं। सिमरन वालियां दी गल छड़ो, उथे दो मना सेम एक सो आही, पर आम दुनियावी बंदे एक मां दे दो पुत्र ने, जे आर्थिक पक्षों दोनों इको जे नहीं ते सुभा करके भी दोनों इको जे नहीं। गुरु अर्जुन देव जी का सुभा ते बाबे पृथ्वीए दे सुभा जमीन असमान का अंतर है, सुभा करके कदी भी एकता पैदा नहीं हुई। तीसरी बेनती, एक बंदे दे खत दे निशान चक्कर चेन दूसरे दे नाल मिलते नहीं। भाई साहब बाहर जाते हैं, हुण तां इत्थे भी अमेरिकन अंबैसी भी जदों को वीजा लैन जांदा है ते उहदे फिंगर प्रिंट्स लै जांदे ने, उहदियां उंगलां दे निशान लै जांदे ने। बंदिया अखां चेंज कर सकना है, चेहरा चेंज कर सकना है, तस्वीर चेंज कर सकना है, पर हथां दे निशान चेंज नहीं होणगे। चेते रखी तू केवल मशीन नाल देखे ने, पर शुक्र उहदा कर जिन्हें इन्नी दुनिया पैदा कीती, एक दा निशान दूजे नाल नहीं मिलदा पिया। किहो जिहा चित्रकार है मेरा वाहिगुरु, चचा रचित चित्र है भारी, तज चित्रै चेतो चितकारी, चित्र बचित्र अह अवचेरा, तज चित्रै चित्र राख चितेरा। वो खत्थां दे निशान लैण वालिया, तेरा ता कंप्यूटर नूं साम के बैठा है, उस रब नूं देख जिन्ने निक्कियां निक्कियां लकीरां पैदा कर दित्तियां, उहदे वर्गा कौण है? आर्थिक पक्षों समानता नहीं, सुभा करके समानता नहीं,
ਰੰਗ ਕੋਇਲ ਦਾ ਵੀ ਕਾਲਾ ਤੇ ਰੰਗ ਕਾਂ ਦਾ ਵੀ ਕਾਲਾ। ਕਾਂ ਬਨੇਰੇ ਤੇ ਬਹਿ ਜਾ, ਲੋਕ ਕਹਿੰਦੇ ਨੂੰ ਉਡਾਓ, ਤੇ ਕੋਇਲ ਕਦੀ ਘਰਾਂ ਤੇ ਨੀ ਬਹਿੰਦੀ, ਉਹ ਤਾਂ ਬਾਗ ਵਿੱਚ ਬੋਲਦੀ ਏ। ਕਾਂ ਬੋਲੇ ਲੋਕ ਉਡਾਉਂਦੇ ਨੇ, ਤੇ ਕੋਇਲ ਬੋਲੇ ਖਾਮੋਸ਼ ਹੋ ਕੇ ਸੁਣਦੇ। ਸੁਭਾਅ ਇੱਕ ਨਹੀਂ, ਬੋਲੀ ਇੱਕ ਨਹੀਂ, ਬਿਰਖਾ ਇਹ ਤਾਂ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ ਪਰਮਾਤਮਾ ਨੇ ਪੈਦਾ ਕੀਤੇ ਨੇ। ਚੱਕਰ ਚਿੰਨ ਕਰਕੇ ਅਸੀਂ ਇੱਕ ਨਹੀਂ। ਜਿਹੜੀ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਆਰਥਿਕ ਸੁਭਾਅ ਪੱਖੋਂ ਚੱਕਰ ਚਿੰਨ ਕਰਕੇ ਇੱਕ ਸੁਰਤਾ ਨਹੀਂ, ਪਰ ਇੱਕ ਅਕਸੁਰਤਾ ਰੱਬ ਨੇ ਪੈਦਾ ਕੀਤੀ, ਉਹ ਨਾ ਤਾਂ ਮਹੱਲਿਆਂ ਵਿੱਚ ਪੈਦਾ ਹੋ ਸਕੀ, ਨਾ ਉਹ ਕਿਸੇ ਹੋਰ ਥਾਂ ਤੇ ਪੈਦਾ ਹੋ ਸਕੀ। ਉਹ ਅਕਸੁਰਤਾ ਰੱਬ ਨੇ ਪੈਦਾ ਕੀਤੀ ਜਿਹੜੀ ਸ਼ਮਸ਼ਾਨ ਘਾਟ ਦੇ ਇੱਕ ਛੱਡ ਦੇ ਥੱਲੇ ਪੈਦਾ ਹੋਈ। ਉਹ ਅਕਸੁਰਤਾ ਕੀ ਹੈ? ਕਬਰਸਥਾਨ ਵਿੱਚ ਇੱਕ ਸੁਰਤਾ ਹੈ। ਯਾਦ ਰੱਖੋ, ਧਨ ਕਿਸੇ ਕੋਲ ਵੱਧ ਜਾਂ ਘੱਟ, ਸੁਭਾਅ ਕਿਸੇ ਦਾ ਚੰਗਾ ਜਾਂ ਮਾੜਾ, ਚੱਕਰ ਚ ਨਾ ਮਿਲਣ, ਪਰ ਯਾਦ ਰੱਖਿਓ ਮੌਤ ਇੱਕ ਐਸੀ ਰੱਬ ਨੇ ਪੈਦਾ ਕੀਤੀ ਜਿਹਨੇ ਸਮਾਨਤਾ ਪੈਦਾ ਕੀਤੀ ਹੈ। ਜਿਹੜਾ ਜੰਮਿਆ ਉਹਨੇ ਦੁਨੀਆਂ ਤੋਂ ਜਾੜਾ ਜ਼ਰੂਰ ਹੈ, ਇਹ ਸਮਾਨਤਾ ਹੈ। ਪਰ ਜੋ ਭਾਈ ਸਾਹਿਬ ਨੇ ਸ਼ਬਦ ਕਹਿ, ਮੈਂ ਉਹਦੀ ਵਿਆਖੀ ਕਰਨ ਲੱਗਾ। ਅਸੀਂ ਇਹ ਬਚਨ ਪੜ੍ਹਨੇ, ਮੌਤ ਨੇ ਸਮਾਨਤਾ ਪੈਦਾ ਕੀਤੀ, ਠੀਕ ਹੈ। ਤਾਕਤਵਰ ਨੂੰ ਚੰਦਨ ਦੀ ਲੱਕੜ ਨਾਲ ਫੂਕ ਦਿੱਤਾ ਗਿਆ, ਆਮ ਬੰਦੇ ਨੂੰ ਸਾਦੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਲੱਕੜਾਂ ਵੱਖ ਹੋ ਸਕਦੀਆਂ ਨੇ, ਹਜ਼ੂਮ ਇਕੱਠ ਪਿੱਛੇ ਤੁਰਨ ਵਾਲੇ ਕਿਸੇ ਪਿੱਛੇ ਸੌ, ਕਿਸੇ ਪਿੱਛੇ ਹਜ਼ਾਰ ਹੋ ਸਕਦਾ। ਪਰ ਇੱਕ ਗੱਲ ਸਾਰਿਆਂ ਦੀ ਬਰਾਬਰ ਹੈ ਕਿ ਜਦੋਂ ਅੱਗ ਲੱਗਦੀ ਹੈ, ਸੜਨ ਤੋਂ ਬਾਅਦ ਸਰੀਰ ਸਾਰੇ ਸਵਾ ਇੱਕੋ ਜਿਹੇ ਹੁੰਦੇ। ਇਹ ਨਹੀਂ ਵੀ ਚੰਦਨ ਨਾਲ ਫੂਕੇ ਹੋਏ ਰਾਖ ਨਹੀਂ ਹੁੰਦੇ, ਸੋਨਾ ਬਣ ਜਾਂਦੇ ਨੇ, ਤੇ ਸਾਦੀ ਲੱਕੜ ਨਾਲ ਫੂਕੇ ਹੋਏ ਸਵਾ ਬਣਦੇ ਨੇ। ਲੱਕੜ ਘਿਓ ਜਿਤਨਾ ਮਰਜ਼ੀ ਪਾ ਲੈ, ਪਰ ਅਖੀਰ ਤੇ ਜੇ ਰਹਿ ਜਾਏਗੀ ਤੇ ਢੇਰੀ ਕੇਵਲ ਰਾਖ ਦੀ ਰਹਿ ਜਾਏ। ਬਰਾਬਰ ਤਾਂ ਆ ਗਈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਹੋਰ ਬਚਨ ਕੀਤਾ, ਕਹਿਣ ਲੱਗੇ ਇਸ਼ਨਾਨ ਇੱਕ ਪਾਣੀ ਨਾਲ ਹੋ ਸਕਦਾ, ਸ਼ਮਸ਼ਾਨ ਭੂਮੀ ਇੱਕ ਹੋ ਸਕਦੀ ਏ, ਅੱਗ ਇੱਕ ਹੋ ਸਕਦੀ ਏ, ਮੌਤ ਸ਼ਬਦ ਸਭ ਲਈ ਇੱਕ ਹੋ ਸਕਦਾ, ਪਰ ਮਰਨ ਤੋਂ ਬਾਅਦ ਫਿਰ ਏਕਤਾ ਨਹੀਂ। ਕਿਉਂਕਿ ਰੰਗ ਰਤੜੇ ਸਾਈਂ ਦੇ ਘਰ ਨੂੰ ਚਲੇ ਜਾਂਦੇ ਨੇ, ਤੇ ਰੱਬ ਤੋਂ ਵਿਛੁੰਨੇ ਹੋਏ ਜਿਹੜੇ ਨੇ ਉਹ ਜਨਮ ਤੇ ਮਰਨ ਵੀ ਚਲੇ ਜਾਂਦੇ। ਅਕਸੁਰਤਾ ਫਿਰ ਵੀ ਨਾ ਹੋਈ। ਬਾਣੀ ਚ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਵੇ, ਮੈਂ ਸਿਰਫ ਉਹਨਾਂ ਕੋ ਪ੍ਰਮਾਣ ਅਰਜ਼ ਕਰ ਦੇਣਾ। ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੁ ਪਈ ਖੈਰੇ, ਸਭ ਨੇ ਜਾਣੇ। ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੁ ਪਈ ਖੈਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਵਾਈ ਖੈਰੇ, ਬਾਰੇ ਬੂਢੇ ਤਰੁਣੇ ਭਈਆ ਸਭ ਕੋ ਜਮ ਲੈ ਜਈ ਹੈ ਰੇ। ਭਾਵੇਂ ਅਸੀਂ ਅੱਜ ਸ਼ਬਦ ਵਰਤਨੇ ਆ, ਪਤਾ ਨੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਨੂੰ ਸੋਝੀ ਬਖਸ਼ ਆਪਣੇ ਗਿਆਨ ਦੀ। ਕਿਸੇ ਦੀ ਮੌਤ ਹੋਵੇ ਸੀ ਕਹਿੰਦੇ ਆ ਅਜੇ ਸਮਾਂ ਨਹੀਂ ਸੀ। ਸੋਚੀ ਦਾ ਮਨਾ, ਆਪਾਂ ਰੱਬ ਤੋਂ ਸਿਆਣੇ ਆ, ਜੇ ਸਮਾਂ ਨਾ ਹੁੰਦਾ ਤੇ ਦੁਨੀਆਂ ਤੋਂ ਕੂਚ ਕਿਉਂ ਕਰਦਾ? ਸਮਾਂ ਸੀ ਤੇ ਤਾਂ ਗਿਆ। ਤੇ ਗੁਰੂ ਸਾਹਿਬ ਨੇ ਕਿਹਾ ਬਾਰੇ ਬੂਢੇ ਤਰੁਣੇ ਭਈਆ ਸਭ ਕੋ ਜਮ ਲੈ ਜਈ ਕਹਿ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਖੈ ਰੇ, ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਤਾਨੀ ਰੇ। ਇੱਕ ਚੀਜ਼ ਨੇ ਬਰਾਬਰਤਾ ਪੈਦਾ ਕੀਤੀ, ਰਾਜਾ ਪਰਜਾ ਸਮ ਕਰਮਾ ਰੇ, ਆਵੇ ਬਰਾਬਰਤਾ। ਮੌਤ ਨੇ ਬਰਾਬਰਤਾ ਲਿਆਂਦੀ, ਰਾਜਾ ਪਰਜਾ ਸਮ ਕਰਮਾ ਰੇ, ਐਸੋ ਕਾਲ ਬਿਡਾਨੀ ਰੇ। ਪਰ ਇੱਥੇ ਵੀ ਬਰਾਬਰਤਾ ਖਿੰਡਦੀ ਦਿਸੀ, ਕਿਉਂ? ਹਰ ਕੇ ਸੇਵਕ ਜੋ ਹਰ ਪਾਏ। ਕੈਸੇ ਕਮਾਲ ਦੀ ਬਰੀਕੀ ਲਤੀਫ ਗੱਲਾਂ ਰੱਖੀਆਂ ਵਿੱਚ ਬਰੀਕ। ਕਹਿੰਦੇ ਨੇ ਰੱਬ ਦੇ ਪਿਆਰੇ ਤੇ ਨਾ ਲਾਗੂ ਕਰੀ ਕਿ ਸਮ ਕਰਮਾਰੇ ਨਹੀਂ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਹਾਣੀ ਦੁਨੀਆਂ ਤੋਂ ਜਾਣ ਤੋਂ ਵੱਖਰੀ, ਜਾਣ ਦੀ ਵੱਖਰੀ ਹੈ। ਆਵੇ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ, ਉਹਨਾਂ ਦੀ ਕਥਾ ਨਿਰਾਲੀ ਹੈ। ਨਾ ਆਉਂਦੇ ਨੇ, ਨਾ ਜਾਂਦੇ ਨੇ, ਨਾ ਜੰਮਦੇ ਨੇ ਤੇ ਨਾ ਮਰਦੇ ਨੇ। ਇਹ ਜਦੋਂ ਕਥਾ ਨਿਰਾਲੀ ਕਿਹਾ ਨਾ, ਉਸ ਵੇਲੇ ਮਨ ਨੇ ਕਿਹਾ ਮਣਾ ਸੀ ਤਾਂ ਅੱਖਰੀ ਅਰਥ ਹੀ ਕਰ ਸਕਾਂਗੇ ਨਾ, ਕਥਾ ਨਿਰਾਲੀ
ਪਰ ਇਹ ਤਾਂ ਸਾਈ ਜਾਣੇ ਜਿਹੜਾ ਆਪਣੇ ਘਰੋਂ ਨਿਵਾਜਿਆ ਹੋਇਆ ਨੂੰ ਭੇਜਦਾ ਹੈ। ਸੱਚ ਜਾਣਿਓ ਪੂਰੇ ਦੀ ਕਥਾ ਅਧੂਰਾ ਕਦੀ ਵੀ ਨਹੀਂ ਕਰ ਸਕਦਾ। ਤਿੰਨਕੀ ਕਥਾ ਨਿਰਾਰੀ ਦੇ ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਮੰਤ ਸਾਹਿਬ ਉਹਨਾਂ ਦਾ ਜੀਵਨ ਜੋ ਬਾਬਾ ਅਜੀਤ ਸਿੰਘ ਉਹਨਾਂ ਨੇ ਲਿਖਿਆ, ਉਹਨਾਂ ਦੇ ਦਰਸ਼ਨ ਦੀਦਾਰੇ ਖੋਏ, ਪਰ ਉਹਨਾਂ ਦਾ ਜੀਵਨ ਆਪ ਨੇ ਸਭ ਨੇ ਨੇੜੇ ਹੋ ਕੇ ਦੇਖਿਆ। ਵੈਸੇ ਤਾਂ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਨੀ ਨੂੰ ਖੁਸ਼ਾਮਦ ਨਾ ਸਮਝਿਓ। ਗੁਰਮਖੋ ਇੱਕ ਬੇਨਤੀ ਮੇਰੀ ਸਰਵਣ ਕਰਿਓ ਕਿ ਜ਼ਿੰਦਗੀ ਚ ਗੱਲ ਚੇਤੇ ਰੱਖੀਏ, ਗੁਰੂ ਕਦੀ ਵੀ ਵਿਰੋਧੀ ਬਣ ਕੇ ਕਿਸੇ ਦਾ ਵਿਰੋਧ ਨਹੀਂ ਕਰਦਾ। ਇਹਨੂੰ ਸਮਝਿਓ, ਗੁਰੂ ਕਦੀ ਵੀ ਕਿਸੇ ਦਾ ਵਿਰੋਧੀ ਨਹੀਂ ਹੁੰਦਾ। ਚਾਹੇ ਜੰਜੂ ਦੀ ਗੱਲ ਚੱਲੇ, ਚਾਹੇ ਨਮਾਜ਼ ਦੀ ਗੱਲ ਚੱਲੇ, ਭਾਵੇਂ ਜੋਗ ਦੀ ਗੱਲ ਚੱਲੇ, ਅਸੀਂ ਅਰਥ ਕਰਦਿਆਂ ਕਰਦਿਆਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਿਰੋਧਾਭਾਸ ਦਿੰਦੇ ਹਾਂ। ਜਿਹੜਾ ਵਿਰੋਧੀ ਹੋਵੇ ਉਹ ਜੜਾਂ ਵੱਢਦਾ, ਜਿਹੜਾ ਸੁਖਿਰਦ ਹੋਵੇ ਕਹਿੰਦਾ ਨਹੀਂ, ਕੀਮਤੀ ਜਨਮ ਮਿਲਿਆ ਆ ਆਤਮਾ ਦਾ ਜਨੇਊ ਪਾਲ। ਸਮਝਿਓ, ਵਿਰੋਧੀ ਹੁੰਦੇ ਕਿਉਂ ਦੱਸਦੇ ਅੰਦਰ ਦੀ ਖੇਡ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਵਿਰੋਧੀ ਹੁੰਦੇ ਕਿਉਂ ਕਹਿੰਦੇ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਜੇ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਨਹੀਂ, ਜੇ ਉਸਤਾਦ ਝਿੜਕਦਾ ਉਹਦੀ ਝਿੜਕ ਵਿੱਚ ਚੇਤੇ ਰੱਖਿਓ ਵਿਰੋਧ ਨਹੀਂ, ਉਹਦੀ ਝਿੜਕ ਦੇ ਵਿੱਚ ਕੀਮਤੀ ਜੀਵਨ ਹੁੰਦਾ। ਗੁਰੂ ਵਿਰੋਧੀ ਨਹੀਂ। ਇੱਕ ਬਚਨ ਹਜ਼ੂਰ ਜੀ ਦੀ ਬਾਣੀ ਵਿੱਚੋਂ ਹੀ ਕਿ ਸਾਹਿਬ ਕਿਰਪਾਲੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਜਦੋਂ ਸਾਧ ਬਚਨ ਆਉਂਦਾ ਹੈ ਨਾ, ਉੱਥੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਸਾਧ ਦੀ ਵਿਆਖਿਆ, ਉਹ ਮੈਂ ਅੱਗੇ ਅਰਜ਼ ਕਰਨਾ। ਗੁਰੂ ਅਰਜੁਨ ਸਾਹਿਬ ਨੇ ਕਿਹਾ ਅਗੰਮ ਅਗਾਧ ਪਾਰ ਬ੍ਰਹਮ ਸੋਏ। ਅਸੀਂ ਪੜ੍ਹਦੇ ਹਾਂ ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਉਹਨੂੰ ਕਹੇਗਾ ਅਗੰਮ ਅਗਾਧ ਉਹ ਮੁਕਤ ਹੋਵੇਗਾ। ਜੋ ਜੋ ਕਹੇ ਸੋ ਮੁਕਤਾ ਹੋਏ। ਅਗਲੀ ਤੁਕ ਸੁਣ ਮੀਤਾ। ਮੇਰੇ ਮਿੱਤਰ ਸੁਣ, ਪਤਾ ਨਹੀਂ ਕਿਉਂ ਕਿਹਾ ਸੁਣ ਮੀਤਾ। ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਤੈਨੂੰ ਦੇ ਦੱਸਣ ਲੱਗਾ ਇਹਨੂੰ ਕੰਨ ਦੇ ਕੇ ਸੁਣ। ਤੇ ਸੁਣ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਦੇ ਖਾਨੇ ਚ ਗੱਲ ਪਾਣੀ ਹੋਵੇ। ਸੁਣ ਮੇਰੀ ਗੱਲ ਕਿਤੇ ਭੁਲੇਖੇ ਚ ਨਾ ਪਏ ਜੀ ਜਿਹੜੀ ਤੈਨੂੰ ਕਹਿਣ ਲੱਗਾ। ਕੀ ਜੀ? ਸੁਣ ਮੀਤਾ ਨਾਨਕ ਬਿਨਵੰਤਾ। ਹੇ ਮੇਰੇ ਸੱਚੇ ਪਾਤਸ਼ਾਹ, ਸਾਧੂ ਲਈ ਇੰਨੇ ਉੱਚੇ ਸ਼ਬਦ। ਮੇਰੇ ਮਿੱਤਰ ਸੁਣ, ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ। ਮੈਂ ਬੇਨਤੀ ਕਰਨਾ ਮੇਰੇ ਮਿੱਤਰ, ਮੇਰੇ ਪਿਆਰਿਆ ਸੁਣ। ਕੀ ਜੀ? ਸਾਧ ਜਨਾ ਕੀ ਅਚਰਜ ਕਥਾ। ਸਿਰਫ ਆ ਦੋ ਸ਼ਬਦ ਸਮਝਾਉਣ ਲਈ ਅਚਰਜ ਕਥਾ। ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਚਰਜ ਨੇ। ਤੇ ਮੇਰੇ ਮਿੱਤਰਾ ਧਿਆਨ ਨਾਲ ਸੁਣੀ, ਜੇ ਰੱਬ ਦੇ ਅਗੰਮ ਅਗਾਧ ਬੋਧ ਦੀ ਖੇਡ ਅਚਰਜ ਕਹਿ, ਉਹਦੇ ਸਾਧੂ ਦੀ ਖੇਡ ਵੀ ਅਚਰਜ ਕਹਿ। ਫਿਰ ਇਹ ਸ਼ਲੋਕ ਨੂੰ ਦੇਖੋ, ਉੱਤੇ ਪ੍ਰਮਾਤਮਾ ਥੱਲੇ ਸਾਧੂ ਦੇ ਬਚਨ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਸ ਸੁਖਮਨੀ ਸਾਹਿਬ ਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਇੱਕ ਸ਼ਬਦ ਮੈਨੂੰ ਇੱਕ ਵਾਰੀ ਕਿਹਾ, ਕਿਉਂਕਿ ਮਹੰਤ ਸਾਹਿਬ ਜੀ ਦੇ ਜਦੋਂ ਦਰਸ਼ਨ ਹੋਏ ਪਹਿਲੀ ਵਾਰੀ, ਇੱਥੇ ਇੱਕ ਬਰਾਤ ਆਈ ਸੀ। ਬਾਬਾ ਜੀ ਹੁਣਾਂ ਨੂੰ ਪਤਾ ਹੋਣਾ, ਬਾਬਾ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਕਿ ਮਹੰਤ ਜੀ ਕੋਲ ਮਾਲਾ ਸੀ ਮੋਟੇ ਮਣਕਿਆਂ ਵਾਲੀ। ਦਰਸ਼ਨ ਕੀਤੇ ਤੇ ਇਹ ਜੇ ਆਪਾਂ ਗੱਲ ਕਰਨੀ ਪੈ ਨੂੰ ਇਹ ਨਾ ਕਿਤੇ ਕੁਝ ਸਮਝ ਆਏ, ਕਿਉਂਕਿ ਅੱਜ ਸਾਡਾ ਅੰਦਰ ਇੰਨਾ ਕੁਝ ਸੁੰਗੜ ਚੁੱਕਾ ਹੈ, ਅਸੀਂ ਗੁਰੂ ਪਿਆਰਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਤੇ ਸਿਧਾਂਤ ਹੈ, ਤੇ ਸਿਧਾਂਤ ਦਾ ਜਦੋਂ ਕੋਈ ਜੀਵਨ ਜਿੰਦਾ ਹੈ, ਆਰਕੀਟੈਕਟ ਕੇਵਲ ਨਕਸ਼ਾ ਤਿਆਰ ਕਰਦਾ, ਰਿਹਾ ਉੱਥੇ ਜਾਂਦਾ ਜਿੱਥੇ ਇਮਾਰਤਾਂ ਬਣਦੀਆਂ। ਇਹ ਤਾਂ ਜੀਵਨ ਦੱਸਣ ਦੇ ਨਕਸ਼ੇ ਨੇ। ਤੂੰ ਇਸ ਤਰ੍ਹਾਂ ਤੁਰੀ, ਇਸ ਤਰ੍ਹਾਂ ਚੱਲੀ, ਤੇ ਜੇ ਅਸੀਂ ਕਹੀਏ ਜੀ ਅਸੀਂ ਨਕਸ਼ਾ ਤਾਂ ਮੰਨਦੇ ਹਾਂ, ਪਰ ਨਕਸ਼ੇ ਵਿੱਚੋਂ ਪੈਦਾ ਹੋਈ ਇਮਾਰਤ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਅਜੇ ਹਾਲਤ ਬਣ ਗਈ, ਨਕਸ਼ਾ ਅਸੀਂ ਮੰਨਾਂਗੇ, ਆਰਕੀਟੈਕਟ ਤੈਨੂੰ ਵੀ ਮੰਨਾਂਗੇ, ਪਰ ਜੇ ਇਸ ਨਕਸ਼ੇ ਵਿੱਚੋਂ ਇਮਾਰਤ ਬਣ ਗਈ ਅਸੀਂ ਨਹੀਂ ਮੰਨਣੀ। ਬਸ ਸਿੱਖ ਦੀ ਅੱਜ ਹਾਲਤ ਇਹ ਹੋ ਚੁੱਕੀ ਜੇ ਉਹ ਕਮਾਈ ਵਾਲੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ,
मैं बेनती करा जेड़ा नक्शा तैयार होया कमाई वाले इमारतां खड़ियां कर दे कि जीवन ऐसा हुंदा है। आप देखो महापुरखां दे जीवन विचों उन्हां दे हाथ च माला सी। बेनती मैं नमस्कार कीती उन्हां त्रुट के माला दिती। भाई हरजिंदर सिंह उन्हां नूं एक शब्द कहे कि सुखमनी साहब दा पाठ करिया करो। मंत साहब ने वो उन्हां दसे ते नाल कह लगे बैराग चाहे सुखमनी साहब पढ़न वाले नूं गुरु अर्जुन देव लैण आउंदे। किन्ना कु अंदर टिकिया फिर देखो इस घर विच इस दरबार विच जिहड़ी उन्हां सेवा कीती उस भावे दो चार पत्रे ही जीवन लिखे है पर उन्हां पांच सात लाइनां विचों सब कुछ मिल जांदा है। जे देखिए तां मंत साहब आए मंत जवाहर सिंह जी लैके आए बीमार सन। आप सब नूं पता है बिठाया किथे लंगर दे भांडिया विच भांडे मांजो भांडे मांजदे रहे सेवा करते रहे। तुसीं अखां नाल सब कुछ तकिया है पर उन्हां दी साखी नूं आपां याद करिए। इस संपर्दा विच बड़े कमाई वाले जदों दर्द दी गल चली बाबा रामकिशन जी दा जीवन बाबा हीरा सिंह भाई हीरा सिंह जी दे पिता भाई हीरा सिंह कीर्तनी उन्हां दे पिता जी ने कीर्तन कीता पर कीर्तन तो बाद गए नहीं। दंपति दोनों जी बैठे रहे बाबा रामकिशन जी दे नेत्र बंद सन। जदों नेत्र खुले पूछया गुरु के कीर्तनिया च गए नहीं। सेवादार ने कहा घर पुत्र नहीं घर संतान नहीं। भाई वीर सिंह उन्होंने लिखा संत गाथा विच घर संतान नहीं ते गुरु ग्रंथ साहब दे सामने खलो के क्या सच्चे पातशाह तेरी कीर्ति करने वाले नु कादी मुताजी हीरा होवेगा हीरा। उदू बाद भाई हीरा सिंह जी का जन्म होया हीरा होवेगा हीरा। उन्हां दा बिरहा कदी तुसी देखियो। मैं सिर्फ दो कु उदाहरण दे देना वाहिगुरु कृपा करे क्योंकि बाणी सारे प्रेमा भगती वालियां दी है सिमरन करन वालियां दी है। ये बाणी वाचक ज्ञानियां दी नहीं जी ये भांडे मांजन वालियां दी झाड़ू लाण वालियां दी। ठीक है असीं कथा कीर्तन करने आ जे बाबे दे दर्शन करने ने ना वो किते भांडे मांजन वाले ते किते जोड़े झाड़न वालियां दे कोल बैठे हुंदे। असलियत है इन्ने प्यार च भिज के दो सिर्फ एग्जाम्पल मैं उदाहरण दे देना कि बिरखा ते इस घर की सेवा उन्हां दी याद तां क्योंकि बाबाणियां कहानियां पुत सपुत करे। रागी सिंह कीर्तन करदे पए ने बाबा रामकिशन जी कीर्तन सुनदे पए ने प्रसंग चल पिया सच्चे सौदे का चेते रखे ओ बाबे नानक वाले सच्चे सौदे का। ये तो सच्चा शब्दा शब्द भी नहीं वरतना चाहिए इन ईरखा ना समझियो। जिस बापू के ना ते सौदे दियां गल्लां करदे ने लोग चेते रखियो उस पिता जी ने तक नजर भर के देखिया ते नचन वालियां नू ब्रह्म ज्ञान हो गया। इस नजर विचो जिन्हू वो तकदा उत्थे विषय पैदा हो रहे नहीं। गल चली सच्चे सौदे की कीर्तन करते हुए कीर्तनी जिवें भाई साहब ने व्याख्या की कीर्तन करते जो इत्थे पहुंचे कि बाबा कालू जी ने गुरु नानक साहब के पवित्र मुख उत्ते अपने हाथ नाल चपेड़ मारी। पर सिखा तू सुन के बाबा कालू जी लई किते अंदर माड़ा फुरना ना बनाई। वो पिता जी ने धन धन पिता धन धन कुल धन धन सो जननी जिन गुरु जनिया माए। जदों दो कवरी क्या रागी सिंह ने कीर्तन कर दिया कि देखो चपेड़ मारी बापू जी ने पुत्र दे मुख ते गुरु नानक साहब दे मुख ते ते इस तरह निशान पै गए जिवें किते चिट्टे कमल फुल दे उत्ते काले रंग दे भवरे बैठे हो जिवें लाल मुख कमल फुल दी तरह ते उंगलियां दे निशान काले भवरे। इन्ने शब्द कहे कि चपेड़ वजी हजूर दियां अखां सेम आईयां
बाबा रामकृष्ण जी बिचो उठ के खड़े हो गए, बाबा कालू जी ना मारो, बाबा कालू जी ना मारो। 20 रुपया की गल मैं सारा घर ही सिखा कह के सोने नाल मड़ा दिया। हुण तुसी देखो ते समा रह गया कोई, स्थान रह गया कोई नहीं। जड़ा समय स्थान ते जिंदा पकड़ ते जिंदा, शायद अजे ओ आत्मक मंडल की उडारी नहीं जानता। आत्मक मंडल विच समा स्थान तक दी रहिंदे कि ना मारो शब्द वरते। धन गुरु ग्रंथ साहिब नूं इन्ना प्यार के हजूर दे चरना भी जदो रात नूं सेवा करनी ते बाबा रामकृष्ण जी होना ने गुरु ग्रंथ साहिब दे पलंग कोल जाके बैठ जाना ते कहना सच्चे पातशाह ये सारी रात किवें निकलेगी। पर सोकत जाने पीर पराई जा कह अंतर दर्द ना पाई। सच्चे पातशाह सारी रात किवें निकलेगी, किवें तेरे तो बिना मैं रह सकांगा। बैरा विच आके रोई जाना, फिर कहना उठ मना बार बुवे दे बह जा। धन गुरु ग्रंथ साहिब सच्चे पातशाह विश्राम पै कर दे। महंत तारा सिंह जी का जीवन पढ़िया, जिहड़ियां दो गल्लां सिर्फ मैं सांझियां करनियां ने। वो शब्द कहे एक तां क्या भांडे मांजे ते दुख जांदा रहा, रोग जांदा रहा। ते दूसरी बात जो गुरमुखां ने लिखी भी महंत जी चले गए फिर दोबारा लिया, ये शब्द लिखे ने। ते एक दिन बाबा जी ने कहा बाकी सब तो साथी कीर्तन करते ने, कोई कथा करता है, कोई गुणी कोई ज्ञानी, मैं तो भांडे मांजना। महापुरखां दे कशहरे बस्तरी सेवा ही करना वा। ते कहिंदे ने जो लिखिया है मैं सिर्फ बाणी विचों उदाहरणा देनिया ने साखी ले। इको गल कही कि तुसी भांडे मांजी जो सेवा करी जाओ, गुणी ज्ञानी तुहाडे सामने चुकणगे। हुण आ शब्द भांडे रोग मिटांदे ने, भांडे गुणी ज्ञानी चुकांदे ने। जदों ये शब्द पढ़िया ते मन ने कहा धन गुरु अर्जुन साहब तुहाडे इस श्लोक की व्याख्या हो गई कि पाछं करोत अग्रणी वह। श्लोक सहस्कृति सेवा करन वाले जेड़े पिछे रहिंदे ने वो आगू बन जांदे ने। पर चेते रखो आगू राजनीतिक शब्द नहीं। साध तो बिना, गुरमुख तो बिना जेड़ी मैं बेनती कर लगा, जिंदगी दे विच कदी भी आत्मक रस नहीं भरिया जाना जिन्नी देर तक रसीए दी संगत नहीं। हंगता विच आके मैं कही जा मैं किसी की परवाह नहीं करता, मैं गुरु ग्रंथ साहिब नूं मानना। चेते रखो कई बार ये शब्द भी हंगता वाले हो जाते हैं। गुरमुख की संगत, भाई साहब भाई गुरदास जी ने एक बहुत सोहनी उदाहरण दिती। वो कहिंदे ने कमाइया ही साध बना दिया ने, ते कमाइया अपनी अकल नहीं लैणी, कमाइया कृपा नाल हुंदियां ने। यही कारण कि जदों किते कोई आम तौर ते तपीसर तप करदे ने ओ खंगता भी जींदे ने, इन्ने साल असी कमाइया कीतियां। पर बाबे नानक दे घर भी ज्यों ज्यों कमाई करके साल निकलदे ने त्यों त्यों मेहर हुंदी ए, हौमे मिटदी ए। कदी नहीं कहिंदे कमाइया कीतियां, कहिंदे ने गुरु ने मेहरां कीतियां। हंगता नहीं। भाई साहब ने एक शब्द कहा कि साधु की अगवाई समुची मानवता का भला करेगी। ते साधु का संबंध असी सिख नाल लाइए हिंदू नाल लाइए, मैनू बख्श दिओ, मैं शब्द अजी खुले वरत रहा। भाई साहब ने तीन प्रमाण दिते। वो कहिंदे ने असी बीज बीजने आ किसी फसल का, कणक बीजो झोना लाइए चने बीजिए। आपनू पता है भी कणक जदों बीजी जांदी है ते सर्दी दे दिन शुरू हुंदे ने। साधु किवें सब दा भला करदा है, ते साधु नाम ही बोले चेते रखो ओदे कोल बैठिया भी ओदे शरीर दा ओरा, ओदे शरीर दियां तरंगा दुखियां बंदियां दे अंदर नूं सुख दे जांदियां। भाई साहब कहिंदे ने कणक शुरू होई सर्दी जमीन विच बीज दित्ती, जदों पेड़ा पैदा होया उदों सर्दी खोर तेज हो गई, ज्यों ज्यों पकण दे नेड़े आई त्यों त्यों अत दी सर्दी ते अज तुसी देखदे हो कोरा
ਤੇ ਬਰਫ ਕਣਕ ਦੀ ਫਸਲ ਉੱਤੇ ਪਈ। ਇੰਨੀ ਸਰਦੀ ਇੰਨੀ ਠੰਡ ਉਸ ਫਸਲ ਨੇ ਆਪਣੇ ਤਨ ਤੇ ਖੰਡਾਂਦੀ ਏ, ਪਰ ਜਿਸ ਦਿਨ ਨੇ ਪੱਕਣ ਲੱਗਣਾ ਉਦੋਂ ਲੂਆਂ ਸ਼ੁਰੂ ਹੋ ਜਾਣਗੀਆਂ। ਸਰਦੀ ਵੀ ਜਰੀ, ਗਰਮੀ ਵੀ ਜਰੀ। ਜਿਸ ਵੇਲੇ ਸਰਦੀ ਤੇ ਗਰਮੀ ਦੋਨਾਂ ਨੂੰ ਜਰ ਲਿਆ ਤੇ ਜ਼ਿਮੀਦਾਰ ਨੇ ਝਾੜ ਕੇ ਜਦੋਂ ਕਣਕ ਆਪਣੇ ਘਰ ਲੈ ਕੇ ਗਿਆ, ਇੰਨੀ ਵੱਡੀ ਉਹਨੇ ਸਾਧਨਾ ਕੀਤੀ, ਰੱਬ ਨੇ ਕਣਕ ਵਿੱਚੋਂ ਦਵੈਸ਼ ਹੀ ਮਿਟਾ ਦਿੱਤੀ। ਕਹਿਣ ਲੱਗੀ ਹੁਣ ਚਾਹੇ ਮੁਸਲਮਾਨ ਦੇ ਮੂੰਹ ਚ ਪਾ ਦੀ, ਭਾਵੇਂ ਹਿੰਦੂ ਦੇ ਮੂੰਹ ਚ ਪਾ ਦੀ, ਜਿਹੜਾ ਖਾਏਗਾ ਮੈਂ ਸਭ ਦੀ ਭੁੱਖ ਦੂਰ ਕਰਾਂ। ਕੌਣ ਹੈ ਸਾਧੂ? ਇਹ ਗੁਰਮਤ ਦੀਆਂ ਰਚਨਾਵਾਂ ਨੇ। ਪੰਜਾਬ ਦੀ ਪੈਦਾ ਹੋਈ ਕਣਕ ਯੂਰਪ ਦਾ ਗੋਰਾ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਅਮੈਰੀਕਾ ਦੀ ਪੈਦਾ ਕੀਤੀ ਹੋਈ ਕਣਕ ਪੰਜਾਬ ਦਾ ਵਸਨੀਕ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਨਹੀਂ, ਜਿਵੇਂ ਕਣਕ ਸਾਧਨਾ ਕਰ ਕਰਕੇ ਇੱਥੋਂ ਤੱਕ ਪਹੁੰਚ ਗਈ, ਜਿਹੜਾ ਖਾਂਦਾ ਉਹਦੀ ਭੁੱਖ ਦੂਰ ਹੁੰਦੀ ਏ, ਤੇ ਜਦੋਂ ਸਿਮਰਨ ਤੇ ਸੇਵਾ ਦੀ ਸਾਧਨਾ ਕਰਕੇ ਮਹਾਂਪੁਰਖ ਸਿਖਰ ਤੇ ਪਹੁੰਚਦਾ, ਜਿਹੜਾ ਨੇੜੇ ਆਉਂਦਾ ਉਹਦਾ ਕੀ ਭਲਾ ਹੁੰਦਾ? ਕੋਈ ਨੇੜੇ ਆ ਜਾਏ ਉਹਦਾ ਭਲਾ ਹੈ। ਦੂਸਰੀ ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਕਪਾਹ ਵੱਲ ਤੁਸੀਂ ਦੇਖੋ, ਉਹ ਤਾਂ ਪੈਦਾ ਹੀ ਉਦੋਂ ਹੋਈ ਪਹਿਲਾਂ ਉਹਨੂੰ ਮਲਿਆ ਗਿਆ। ਜਿਹੜੇ ਜ਼ਿਮੀਦਾਰਾ ਕਰਦੇ ਰਹੇ ਨੇ ਕਪਾਹ ਦੇ ਵੜੇਵੇਂ, ਅਸੀਂ ਦੇਖਿਆ ਘਰਾਂ ਵੀ ਸਾਡਿਆਂ ਚ ਸਵਾਹ ਨਾਲ ਮਲਨੇ, ਮਿੱਟੀ ਚ ਵੈਸੇ ਤਾਂ ਰਾਖ ਚ ਮਲੇ ਜਾਂਦੇ ਸਨ, ਮਲੀ ਚ ਮਲੇ ਜਾਣੇ, ਉਹ ਵੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ, ਕਪਾਹ ਪੈਦਾ ਹੋ ਗਈ। ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, ਪਰਤ ਕੇ ਦਰਜੀ ਨੇ ਕੱਟ ਕੇ ਰੰਗ ਚਾੜ ਕੇ ਜਦੋਂ ਖੇਸ ਤਿਆਰ ਕਰ ਦਿੱਤੇ ਤੇ ਉਸ ਕਪਾਹ ਦੀਆਂ ਤੰਦਾਂ ਨੇ ਬੋਲ ਕੇ ਕਿਹਾ, ਦੁਨੀਆਂ ਦੇ ਲੋਕੋ ਜਿਹੜਾ ਮਰਜ਼ੀ ਉੱਤੇ ਲੈ ਲਓ, ਸਾਰਿਆਂ ਦੀ ਗਰਮੀ ਸਰਦੀ ਦੂਰ ਕਰਾਂਗੇ। ਇਹ ਹੈ ਸਾਧਨਾ। ਕਪਾਹ ਜਦੋਂ ਕੱਪੜਾ ਬਣਦਾ, ਮੈਂ ਕਹਿੰਦਾ ਬੰਦਿਆ ਤੂੰ ਸਮਝ ਇਹਨਾਂ ਰੱਬ ਦੀ ਬਣਾਈਆਂ ਹੋਈਆਂ ਚੀਜ਼ਾਂ ਚੋਂ ਕਿਹੜੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ। ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨੀ ਦੇਖਦੇ, ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ ਚੇਤੇ ਰੱਖਿਓ, ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏਗੀ, ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ, ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਬੱਦਲ ਹੈ। ਪਰਮਾਤਮਾ ਇਸ ਤਰ੍ਹਾਂ ਜਿਵੇਂ ਚੰਦਨ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਖਵਾ ਹੈ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਬੱਦਲ ਹੈ। ਪਰਮਾਤਮਾ ਇਸ ਤਰ੍ਹਾਂ ਜਿਵੇਂ ਚੰਦਨ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਖਵਾ ਹੈ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਰਾਮ ਸਿੰਧੂ ਉਹ ਸਮੁੰਦਰ ਏ, ਸਮੁੰਦਰ ਦਾ ਪਾਣੀ ਨੇੜੇ ਦੇ ਕੇ ਪੀ ਕੇ ਦੇਖੋ, ਕੋਈ ਪੀ ਸਕਦਾ ਮਾਈ ਦਾ ਲਾਲ?
ਉਦਾਹਰਨ ਦਾ ਇੱਕ ਪੱਖ ਲੈਣਾ, ਸਮੁੰਦਰ ਦਾ ਪਾਣੀ ਮੂੰਹ ਚ ਪਾਏਗਾ ਕਹੇਗਾ ਖਾਰਾ, ਪਰ ਰੱਬ ਨੇ ਬੱਦਲ ਪੈਦਾ ਕੀਤਾ ਬਿਲਕੁਲ ਸਮੁੰਦਰ ਨਿੰਦੀ ਨਾ, ਤੈਨੂੰ ਪੀਣ ਦੀ ਜਾਂਚ ਨੇ ਆਈ, ਮੈਂ ਤੈਨੂੰ ਖਾਰੇ ਤੋਂ ਮਿੱਠਾ ਬਣਾ ਕੇ ਪਿਆਨਾ। ਸਾਧੂ ਕੀ ਹੈ? ਪਰਮਾਤਮਾ ਦੀ ਗੱਲ ਹਰ ਬੰਦੇ ਤੱਕ ਪਹੁੰਚਾਉਣ ਵਾਲਾ। ਸਮੁੰਦਰ ਤੇਰੇ ਕੋਲ ਬੜੀ ਵੱਡੀ ਸ਼ਕਤੀ, ਕੋਈ ਸ਼ੱਕ ਨਹੀਂ, ਤੇਰਾ ਥਾਂ ਨਹੀਂ, ਪਰ ਕੁਰਬਾਨ ਜਾਈਏ ਇਹਨਾਂ ਬੱਦਲਾਂ ਤੋਂ ਜਿਹੜੇ ਤੇਰੇ ਤੋਂ ਨੀਰ ਲੈ ਕੇ ਮਿੱਠਾ ਬਣਾ ਕੇ ਦੁਨੀਆਂ ਨੂੰ ਵੰਡਦੇ ਪਏ। ਰਾਮ ਸਿੰਧੂ ਗਨ ਸੱਜਣ ਦੀ ਰਾਹ ਹਰ ਤਰੂ ਜਨ ਸੰਤ ਸਮੀਰਾ। ਪਰਮਾਤਮਾ ਚੰਦਨ ਹੈ, ਪਰ ਯਾਦ ਰੱਖਿਓ ਚੰਦਨ ਦੀ ਮਹਿਕ ਵੀ ਅੱਗੇ ਤਾਂ ਜਾਂਦੀ ਹੈ ਜੇ ਖਵਾ ਚੱਲਦੀ ਹੋਵੇ, ਖਵਾ ਹੀ ਤਾਂ ਮਹਿਕ ਨੂੰ ਅੱਗੇ ਲੈ ਕੇ ਜਾਂਦੀ। ਰੱਬ ਦੇ ਸੰਤ ਜਨ ਉਹ ਬੱਦਲ ਦੀ ਤਰ੍ਹਾਂ, ਖਵਾ ਦੀ ਤਰ੍ਹਾਂ ਨੇ। ਭਾਈ ਸਾਹਿਬ ਨੇ ਤੀਸਰਾ ਜਿਹੜਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਪਹਾੜ ਤੋਂ ਨਿਕਲਿਆ, ਨਿਵਾਨ ਵੱਲ ਗਿਆ, ਹਰ ਰੰਗ ਵਿੱਚ ਪਾਣੀ ਸਮਾ ਗਿਆ, ਤੇ ਪਾਣੀ ਦੀ ਕਾਲਣਾ ਦੇਖੋ, ਉਹ ਤੁਰਦਾ ਹੀ ਰਹਿੰਦਾ ਹੈ, ਨਿਰਮਲਤਾ ਹੀ ਉਹਦੇ ਕੋਲ ਹੈ। ਜੇ ਚਿੜੀ ਨੇ ਚੁੰਝ ਭਰੀ ਪਿਆਸ ਉਹਦੀ ਵੀ ਗਈ, ਜੇ ਕਿਤੇ ਮਿਰਗ ਨੇ ਆ ਕੇ ਘੁੱਟ ਭਰਿਆ ਪਿਆਸ ਉਹਦੀ ਵੀ ਗਈ, ਜੇ ਸ਼ੇਰ ਨੇ ਪਾਣੀ ਪੀਤਾ ਪਿਆਸ ਉਹਦੀ ਵੀ ਗਈ, ਜੇ ਕਿਤੇ ਸਾਕਤ ਨੇ ਪਾਣੀ ਪੀਤਾ ਪਿਆਸ ਉਹਦੀ ਵੀ ਗਈ, ਤੇ ਅੱਗੇ ਸੰਤ ਦੀ ਕੁਟੀਆ ਜਦੋਂ ਚੁਲੀ ਭਰ ਕੇ ਉਹਨੇ ਪੀਤੀ ਪਿਆਸ ਉਹਦੀ ਵੀ ਗਈ। ਪਾਣੀ ਦੇ ਵਿੱਚ ਕੋਈ ਦਵੈਸ਼ ਥੋੜਾ, ਜੋ ਪੀਏਗਾ ਉਹਦੀ ਪਿਆਸ ਜਾਏਗੀ। ਭਾਈ ਸਾਹਿਬ ਦਾ ਇੱਕ ਕਵਿਤ ਹੈ, ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਭਇਓ ਤਾਂ ਹੀ ਸਹਿ, ਜੈਸੇ ਤੋ ਕਪਾਸ ਤਰਾਸ ਦੇਸ ਨਾ ਉਸਾਸ ਕਾਢੈ, ਜਗਤ ਕੀ ਓਟ ਭੈ ਅੰਬਰ ਦੀਵਾਹੀ ਸਹਿ, ਜੈਸੇ ਆਪਾ ਖੋਏ ਜਲ ਮਿਲੈ ਸਭ ਬਰਨ ਮੈਂ, ਖਗ ਮ੍ਰਿਗ ਮਾਨਸ ਤ੍ਰਿਪਤ ਗਤ ਜਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ। ਆਨੇ ਸਾਧੂ ਮਨ ਸਾਧਨਾ, ਅਸੀਂ ਕਹਿ ਦਿੰਦੇ ਹਾਂ ਕਿ ਚੋਲੇ ਪਾ ਕੇ ਤੁਰੇ ਫਿਰਦੇ, ਕਿਉਂਕਿ ਅੱਜ ਹਰ ਬੰਦੇ ਦੇ ਸ਼ਬਦ ਨੇ ਗੁਰਮੁਖੋ ਪਾ ਕੇ ਚਰਦੇ ਦੁਨੀਆਂ ਦੇ ਕਬੂਲ ਸਹਿ ਕੇ ਤਾਂ ਦੇਖੋ। ਹਰ ਬੰਦੇ ਨੂੰ ਅਸੀਂ ਇੱਕੋ ਰੱਸੇ ਨਾਲ ਨਾ ਬੰਨੀ ਜਾਈਏ, ਕਿਉਂਕਿ ਸਾਡਾ ਸੁਭਾਅ ਹੋ ਗਿਆ ਅੱਜ ਤਾਂ, ਕਿਉਂਕਿ ਸਿੱਖਾਂ ਚ ਮੈਂ ਇਹ ਸ਼ਬਦ ਜਿਹੜੇ ਕਹਿ ਰਿਹਾ, ਸਿੱਖਾਂ ਚ ਇੱਕ ਰਿਵਾਜ ਜਿਹੜਾ ਮੁੱਦਾ ਉੱਠਦਾ ਉਹਦੀ ਕਥਾ ਹੀ ਕਿੰਨੇ ਕਿੰਨੇ ਮਹੀਨੇ ਚਲੀ ਜਾਂਦੀ, ਉਹ ਕਿੰਨੇ ਕਿੰਨੇ ਮਹੀਨੇ ਜੁਗੋ ਜੁਗ ਟਲ ਬਾਣੀ ਦੀ ਕਥੀ ਨੇ। ਜੇ ਕਿਨੇ ਕਿਹਾ ਸਾਧ ਇਸ ਤਰ੍ਹਾਂ, ਦੂਜੇ ਨੇ ਬਸ ਵੇਖਣਾ ਨਹੀਂ, ਫਿਰ ਸ਼ੁਰੂ ਕਰ ਦੇਣਾ। ਕਹਿੰਦੇ ਨੇ ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਬਏ। ਭਾਈ ਗੁਰਦਾਸ ਦਾ ਕਿਵੇਂ ਸਾਧਨਾ ਕੀਤੀ? ਕਹਿਣ ਲੱਗੇ ਨੌ ਦੁਆਰੇ ਸਾਧ ਸਾਧ ਸਦਾਇਆ, ਨੌ ਦੁਆਰੇ ਕਾਬੂ ਕਰ ਲੈ। ਗੱਲਾਂ ਕਰਨੇ ਅਸੀਂ ਉਹਨਾਂ ਜਿਨ੍ਹਾਂ ਨੇ ਨੌ ਦੁਆਰੇ ਕਾਬੂ ਕੀਤੇ, ਸਾਡੀ ਤੇ ਆ ਦੋ ਪੋਟਲੀਆਂ ਕਾਬੂ ਨੇ ਇੱਥੇ ਕਰਾਈਆਂ, ਅੱਖਾਂ ਹੀ ਨੀ ਕਾਬੂ ਆਈਆਂ। ਉਹ ਮਹਾਂਪੁਰਖਾਂ ਦਾ ਜੀਵਨ, ਸੇਵਾ ਪੰਥੀ ਮਹਾਂਪੁਰਸ਼ਾਂ ਦੇ ਜੀਵਨ ਹੈ ਨਾ, ਕਿ ਸਾਧੂ ਗਿਆ ਤੇ ਨਾਲ ਹੱਥ ਕਾਗਜ਼ ਲਿਖ ਕੇ ਭੇਜਿਆ, ਨਾਮ ਬਾਬਾ ਜੀ ਜਾਣਦੇ ਨੇ ਭਾਈ ਸੇਵਾ ਰਾਮ ਜੀ ਸਨ, ਕਿਹਾ ਜਿਹੜਾ ਇਹ ਸਾਧੂ ਆਇਆ ਹੈ ਤੁਹਾਡੇ ਡੇਰੇ ਚ, ਤਿੰਨ ਔਗਣ ਜੇ, ਤਿੰਨ ਔਗਣ ਨੇ, ਵਾਹ ਵੀ ਕਮਾਈਆਂ ਵਾਲਿਓ, ਸੱਚੀ ਮੁੱਚੀ ਅਨੁਭਵ ਹੀ ਚੇਂਜ ਕਰੇਗਾ। ਮੈਂ ਵਾਰ ਵਾਰ ਬੇਨਤੀ ਕਰਨਾ ਕਿ ਜਿਤਨਾ ਮਰਜ਼ੀ ਗਿਆਨ ਇਕੱਠਾ ਕਰ ਲਓ, ਜਿੱਦਣ ਕਮਾਈ ਵਾਲਾ ਇੱਕ ਲੰਘ ਗਿਆ, ਸਾਰੇ ਗਿਆਨ ਧਰੇ ਤਰਾਏ ਰਹਿ ਜਾਣਗੇ। ਅਸਲੀਅਤ ਹੈ ਕਲਮ ਸ਼ਬਦ ਤਿੰਨ ਥਾਵਾਂ ਤੇ ਵਰਤਨੇ ਆ। ਇੱਕ ਕਲਮ ਸ਼ਬਦ ਅਸੀਂ ਵਰਤਨੇ ਆ ਕਾਨੇ ਨੂੰ ਘੜ ਕੇ ਬਣਾਈ ਕਲਮ, ਦੂਜਾ ਸ਼ਬਦ ਵਰਤਨੇ ਆ ਸਿਰ ਕਲਮ ਕਰ ਦਿੱਤਾ, ਤੇ ਤੀਜਾ ਸ਼ਬਦ ਵਰਤਨੇ ਆ ਗੁਲਾਬ ਦੇ ਫੁੱਲਾਂ ਦੀ ਕਲਮ ਕੀਤੀ ਗਈ, ਰੁੱਖ ਦੀ ਟਾਹਣੀ ਦੀ ਕਲਮ ਕੀਤੀ ਗਈ। ਪਰ ਇਹ ਤਿੰਨ ਸ਼ਬਦ ਚੇਤੇ ਰੱਖਿਓ ਗੁਰਮੁਖੋ, ਕਾਨਾ ਕਦੀ ਵੀ ਤਵਾਰੀਕੀ ਅੱਖਰ ਨਹੀਂ ਲਿਖਦਾ, ਕਾਨੇ ਕਦੀ ਵੀ ਬਾਣੀ ਨਹੀਂ ਲਿਖ ਸਕਦੇ। ਕਦੀ ਅਸੀਂ ਨਹੀਂ ਕਹਿੰਦੇ ਕਾਨੇ ਨਾਲ ਲਿਖਿਆ, ਜ਼ਿਆਦਾਤਰ ਕਹਿੰਦੇ ਆ ਕਲਮ ਨਾਲ ਲਿਖਿਆ, ਤੇ ਕਲਮ ਬਣਦੀ ਤਾਂ ਹੈ ਜੇ ਆਪਣਾ ਪਹਿਲਾਂ ਸਿਰ ਕਟਾਏਗੀ ਤਾਂ, ਚਾਕੂ ਨਾਲ ਘੜਿਆ ਜਾਏ ਤਾਂ ਕਲਮ ਬਣਦੀ ਹੈ। ਕਲਮ ਬਣੇਗੀ ਤੇ ਅੱਖਰਾਂ ਦਾ ਜਨਮ ਹੋਵੇਗਾ, ਤੇ ਫਿਰ ਜਦੋਂ ਅੱਖਰ ਚੰਗੇ ਲਿਖੇਗੀ ਉਸ ਕਲਮ ਨੂੰ ਵੀ ਕਹਿਣਗੇ ਧੰਨ, ਸੋ ਕਾਗਦ ਕਲਮ ਧੰਨ। ਤੇ ਜਦੋਂ
ਕਿਸੇ ਗੁਲਾਬ ਦੇ ਪੇਡੇ ਦੀ ਟਾਹਣੀ ਕੱਟੀ ਜਾਂਦੀ ਉਹਦੀ ਕਲਮ ਬਣਾਉਂਦੇ, ਪਰ ਸ਼ਰਤ ਉਸ ਗੁਲਾਬ ਦੀਆਂ ਜੜ੍ਹਾਂ ਧਰਤੀ ਚ ਖਰੀਆਂ ਹੋਣ, ਸੁੱਕਾ ਨਾ ਆ ਪੋਵੇ। ਸੁੱਕੀ ਟਾਹਣੀ ਕੱਟ ਕੇ ਲਿਜਾਓਗੇ ਤੇ ਕਿੱਥੋਂ ਪੁੰਗਰੇਗੀ ਜਿਹਦੀਆਂ ਜੜ੍ਹਾਂ ਖਰੀਆਂ ਨੇ। ਅੱਧ ਵਿਚਕਾਰੋਂ ਤੋੜ ਕੇ ਕਲਮ ਬਣਾ ਦਿਓ, ਕੱਟ ਕੇ ਲੈ ਜਾਓ। ਉਹ ਟਾਹਣੀ ਕਹਿੰਦੀ ਚੇਤੇ ਰੱਖੀ, ਜਿਹਦੇ ਨਾਲੋਂ ਤੂੰ ਮੈਨੂੰ ਲੈ ਕੇ ਆਇਆ ਉਹ ਜੀਵਨ ਵਾਲਾ ਹੈ, ਮੈਨੂੰ ਮਾਰੂ ਥਲ ਵਿੱਚ ਲਾਈ, ਮੈਂ ਉਹਦੇ ਵਰਗਾ ਰੁੱਖ ਹੋਰ ਪੈਦਾ ਕਰ ਦਿਆਂ। ਕਲਮ ਹੈ ਨਾ, ਘੜ ਕੇ ਲਾਈ, ਉਹਨੇ ਗੁਲਾਬ ਦਾ ਫੁੱਲ ਪੈਦਾ ਕਰ ਦਿੱਤਾ। ਉਹਨੇ ਕਿਹਾ ਤੂੰ ਮੈਨੂੰ ਕੱਟਿਆ, ਮੈਂ ਆਪਣੇ ਵਰਗੀ 100 ਟਾਹਣੀ ਪੈਦਾ ਕਰ ਦਿਆਂਗੀ। ਚੇਤੇ ਰੱਖਿਓ, ਜਦੋਂ ਫਿਰ ਕਮਾਈ ਵਾਲੇ ਦਾ ਸਿਰ ਕਲਮ ਹੁੰਦਾ ਹੈ ਨਾ, ਤੇ ਜਿੰਨੀਆਂ ਬੂੰਦਾਂ ਡਿੱਗਦੀਆਂ ਨੇ ਉਹਨੇ ਸ਼ਹੀਦ ਪੈਦਾ ਕਰ ਜਾਂਦਾ। ਉਹ ਜੀਵਨ ਹੈ, ਸਿੱਖੀ ਇੱਕ ਜੀਵਨ ਹੈ। ਮਹਾਂਪੁਰਖਾਂ ਕੋਲ ਆਏ, ਕਦੀ ਸਬੱਬ ਬਣਿਆ ਸੰਤ ਰਤਨ ਮਾਲ ਵਿੱਚੋਂ। ਮੇਰੇ ਵਿੱਚ ਇੱਛਾ ਸੀ ਕਿ ਲੜੀਵਾਰ ਜੀਵਨ ਬਿਓਰੇ ਸਾਰੇ ਦਿੱਤੇ ਜਾਣ, ਕਿਉਂਕਿ ਅਸੀਂ ਅਧਿਆਤਮਕ ਪੱਖ ਨੂੰ ਛੋਹਣ ਨੂੰ ਤਿਆਰ ਨਹੀਂ। ਲਿਖ ਦਿੱਤਾ ਇਸ ਵਿੱਚ 3 ਔਗਣ ਨੇ ਜਿਹੜਾ ਤੁਹਾਡੇ ਡੇਰੇ ਆਇਆ, ਤੇ ਮਹਾਂਪੁਰਖ ਪੜ੍ਹ ਕੇ ਰੋ ਪਏ। ਰੋ ਕੇ ਕਹਿਣ ਲੱਗੇ ਗੁਰਮੁਖਾ ਤੂੰ ਧਾਨੇ, ਸਿਰਫ ਤੇਰੇ ਚ 3 ਹੀ ਰਹਿ ਗਏ, ਅਸੀਂ ਤਾਂ ਸਾਰੇ ਔਗਣਾਂ ਨਾਲ ਭਰੇ, ਤੇਰੇ ਚ ਸਿਰਫ 3 ਰਹਿ ਗਏ। ਹੰਬਲਾ ਮਾਰ, 3 ਤਾਂ ਕੁਝ ਵੀ ਨਹੀਂ ਹੁੰਦੇ, ਤੇਰੇ ਚ ਸਿਰਫ 3 ਰਹਿ ਗਏ। ਅਸੀਂ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਮਾਰੇ। ਬਸ ਇਹੋ ਜਿਹਾ ਸ਼ਬਦ ਕਹਿ, ਸੱਚੀ ਮੁੱਚੀ ਉਹਦਾ ਅੰਦਰ ਸ਼ੁੱਧ ਕਰ ਦਿੱਤਾ। ਉਹ ਕਿਉਂ? ਕਿਉਂਕਿ ਉਹਨਾਂ ਦੇ ਸਰੀਰ ਵਿੱਚੋਂ ਉੱਠਦਾ ਹੋਇਆ ਔਰਾ ਉਹਦੀਆਂ ਤਰੰਗਾਂ ਤਬਦੀਲ ਕਰਦੀਆਂ ਨੇ। ਭਾਈ ਸਾਹਿਬ ਦੀ ਰਚਨਾ ਦੀ ਅਖੀਰਲੀਆਂ ਤੁਕਾਂ, ਤੈਸੇ ਮਨ ਸਾਧ ਸਾਧ ਸਾਧ ਨਾ ਕਹਿ ਸਾਧ ਭੈ, ਜਗਤ ਕੋ ਉਧਾਰ ਅਵਗਾਹੀ ਸਹਿ। ਉਹਨਾਂ ਦੀ ਅਗਵਾਈ ਨਾਲ ਹੀ ਦੁਨੀਆਂ ਦਾ ਭਲਾ ਹੋਵੇਗਾ ਜਿਨ੍ਹਾਂ ਮਨ ਸਾਧਿਆ। ਤੇ ਸ਼ਾਇਦ ਇਹੀ ਕਾਰਨ, ਬਾਬੇ ਨੂੰ ਗਿਆਨੀ ਤਾਂ ਬਹੁਤ ਮਿਲੇ, ਪਰ ਮੇਰੇ ਬਾਪੂ ਨਾਨਕ ਨੇ ਕਿਹਾ ਸਿੱਧੋ ਕੀ ਕਰਾਂ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ।

0: You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹੇ ਜੁਗਾਦ ਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਵਿਸ਼ਮ ਪੁਰ ਏਕੈ
2: ਨਾਮ ਜਪਤਿਆ ਗਣਤਿ ਅਨੇਕੈ
1: ਵੇਦ ਪੁਰਾਣ ਸਿਮਰਤ ਸੁਧਾਖਿਰ
2: ਇਨੇ ਰਾਮ ਨਾਮ ਏਕ ਆਖਿਰ
1: ਇਨਕਾ ਏਕ ਜਿਸ ਜੀ ਬਸਾਵੈ
2: ਕਾਕੀ ਮਹਿਮਾ ਗਨੀ ਨ ਆਵੈ
1: ਕਾਂਕੀ ਏਕੈ ਦਰਸ ਤੁਹਾਰੋ
2: ਨਾਨਕ ਉਨਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੈ ਮਨ ਵਿਸਰਾਮ ਰਹਾ
1: ਪ੍ਰਭ ਕੈ ਸਿਮਰਨ ਗਰਭ ਨ ਬਸੈ
2: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
1: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
2: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰ ਸਿਸ਼ਨਾਨੀ
2: ਪ੍ਰਭ ਕੈ ਸਿਮਰਨ ਦਰਗੈ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
2: ਪ੍ਰਭ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨ ਆਪ ਸਿਮਰਾਏ
2: ਨਾਨਕ ਤੱਕ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਊਚਾ
2: ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
2: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
1: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
2: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
2: ਅਮ੍ਰਿਤ ਨਾਮ੍ਰਿਤ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਧਨ ਬੰਤੇ
2: ਪ੍ਰਭ ਕੋ ਸਿਮਰਹਿ ਸੇ ਪਤ ਬੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
2: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
2: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇਲਾ ਜੇ ਜਨ ਆਪ ਦਇਆਲਾ
2: ਨਾਨਕ ਜਨ ਕੀ ਮੰਗੈਰ ਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
2: ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਪ੍ਰਭ ਕੈ ਸਿਮਰਨ ਕਵਹ ਨ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਬਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
2: ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
2: ਨਾਨਕ ਤਿਨ ਜਨ ਸਰਣੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿਧ ਜਤੀ ਦਾਤੇ
2: ਹਰ ਸਿਮਰਨ ਨੀਚ ਚੌਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਕਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
2: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤਮੀਤ ਨ ਭਾਈ
2: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਧਿਆਨ ਦੂਤ ਜਮ ਦਲੈ
2: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
2: ਹਰ ਕੋ ਨਾਮ ਖਨ ਮਾਹੇ ਉਧਾਰੀ
1: ਅਨਕ ਪੁਨਹ ਚਰਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੂਖ ਘਨੇਰੇ
1: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿੱਖ ਨ ਬੁਝਾਵੈ
2: ਹਰ ਕਾ ਨਾਮ ਜਪਤਿਆ ਘਾਵੈ
1: ਜੇ ਮਾਰਗ ਇਹੋ ਜਾਤ ਅਕੇਲਾ
2: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਾਨ ਸਦਾ ਧਿਆਈਐ
2: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
2: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗਨ ਜਹ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
2: ਨਾਮ ਜਪਤ ਭਾਵੈ ਵਿਸਰਾਮ
1: ਹਉ ਮਹਿਲਾ ਮਲ ਕਬਹੁ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਗਨ ਜਾਏ ਨ ਪੋਸਾ
2: ਹਰ ਕਾ ਨਾਮ ਊਹਾ ਸੰਗ ਤੋਸਾ
1: ਜੇ ਪੈਂਡੈ ਮਹਾਂ ਅੰਤ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
2: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾਂ ਭਿਆਨ ਤਪਤ ਬਹੁ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜਾ ਕਰਖੈ
2: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
2: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖਤ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
2: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕੈ
2: ਨਾਨਕ ਜਨ ਕੈ ਬ੍ਰਿਤ ਭਵਿਕ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਚਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਚਪਤ ਕਛ ਨਹੇ ਬਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
2: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
2: ਹਰ ਤਨ ਜਨ ਕੋ ਆਪ ਪ੍ਰਭ ਦੀਨਾ
1: ਹਰ ਹਰ ਜਨ

0: ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਰੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਅਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਵੀ ਹਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨਾ ਕਰੈ
1: ਮਨ ਤੇ ਕਬਹੁ ਨਾ ਦਿਖਿਆ ਟਰੈ
0: ਜਲ ਧੋਵੈ ਬਹੁ ਦੇਹੇ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੂਤ ਸੁਨਾਹੀ ਊਪ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸਹੂ ਗਨੀਆ ਸਭ ਤੇ ਉੱਚਾ
0: ਜਾਂ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਐਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਐਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਜੋ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾਹੇ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावे
1: कर गए लहो ओढ़ निभावे
0: कहां बुझारत बूझे डोरा
1: जिस कहिया तो समझे पूरा
0: कहां विष्णु पद गावे गोंग
1: यतन करे तो भी सुर भंग
0: पिंगल पर्वत पर भवन
1: नहीं होत उहा उस गमन
0: करतार करना मैं दीन बेनती करे
1: नानक तुम्हारी कृपा तरे
0: संग सहाई सो आवे न जीत
1: जो बराई ता स्यो प्रीत
0: बलवा के गृह भीतर बसे
1: अंत केल माया रंग रसे
0: दृढ़ कर्मा ने मन प्रतीत
1: काल न आवे मूड़े चीत
0: बैर विरोध काम क्रोध मोह
1: झूठ प्रकार महा लोभ त्रोह
0: यहूं जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी दास
0: तुम मात पिता हम बारक तेरे
1: तुम्हारी कृपा में सुख घनेरे
0: कोई न जाने तुमरा अंत
1: रुचे ते चाप भगवंत
0: सगल समग्री तुमरे सूत्रधारी
1: तुमते हुए सो आज्ञाकारी।

0: ਰਾਸ਼ਟਰਪਤੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਸੋ ਪ੍ਰਾਣੀ ਲੋਚੈ ਕੋਏ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦਿਨ ਹਾਰ ਜਾ ਮੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉਂ ਮੰਦਰ ਕੋ ਥੰਮੈ ਥੰਮਨ
0: ਜਿਉਂ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉਂ ਪਾਖਾਨ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂਤ ਸਹਿ ਚਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰ ਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਅੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਇਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਰਾਸ਼ਟਰਪਤੀ
1: ਅਵਨਾ ਸੀ ਪ੍ਰਭ ਮਨ ਮਹਿ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਮ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸਤ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗ ਉਤਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਕਾਸ਼ ਖੁਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤਗਤ
1: ਜਿਸ ਕੀ ਸ੍ਰਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਤ ਜਨ ਰਹੇ
0: ਵਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ,
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ,
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜੈ ਤੇ ਸਮਾਹੇ ਸਮਾਨਾ,
1: ਬਸ ਮਾਹੀ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਪੂਜੈ ਪੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ,
1: ਆਪਣੇ ਜਨ ਕਾ ਪਰਦਾ ਢਕੈ,
0: ਆਪਣੇ ਸੇਵਕ ਕੀ ਸਰ ਪਰ ਰੱਖੈ,
1: ਆਪਣੇ ਦਾਸ ਕੋ ਦੇਵ ਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪਤ ਰੱਖੈ,
0: ਤਾਂ ਕਿ ਕਦਮਿਤ ਕੋਈ ਨ ਲੱਖੈ,
1: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ,
0: ਆਪਕੇ ਸੇਵਕ ਉੱਚ ਤੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿਕਰ ਰੱਖੈ,
0: ਭਸਮ ਕਰੈ ਲਸਕਰ ਕੋਟ ਲਾਗੈ,
1: ਜਿਸ ਕਾ ਸਾਸਨ ਕੱਢ ਤੇ ਆਪ,
0: ਤਾਂ ਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬਿਰਥੇ ਜਾਤ,
1: ਮਾਰੈ ਨਾ ਰੱਖੈ ਹਵਰ ਨਾ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੀ ਸੋਚ ਕਰੇ ਹਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲੱਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਮਤੇ ਮਨ ਤਨ ਤਰਪੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਹੀਂ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮਨ ਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਕਹੋ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸ ਜੇ ਵਾ ਦਿਨ ਰਾਤ,
0: ਰੱਬੇ ਆਪਣੇ ਜਨ ਕੀਨੀ ਦਾਤ,
1: ਕਰੇ ਭਗਤ ਆਤਮ ਕਹਿ ਚਾਏ,
0: ਰੱਬੇ ਆਪਣੇ ਸਿਉ ਰਹੇ ਸਮਾਏ,
1: ਜੋ ਹੋ ਵਾਹ ਹੋਵਤ ਸੋ ਜਾਣੈ,
0: ਰੱਬੇ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਇਕ ਨ ਜਾਣੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਕਹੋ ਨਾਨਕ ਸਹੀ ਜਨ ਪੂਰੇ,
1: ਮਰ ਮੇਰੇ ਤਿੰਨ ਕੀ ਓਟ ਲੇਹ,
0: ਮਨ ਤਨ ਆਪਣਾ ਤਿੰਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਕਿਸ ਕੀ ਸਰਨ ਸਰਬ ਸੁਖ ਪਾਵਹਿ,
0: ਇਸ ਕੇ ਦਰਸ ਸਭ ਪਾਪ ਮਿਟਾਵੈ,
1: ਅਵਰ ਸਿਆਨਪ ਸਗਲੀ ਛਾਡ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪ ਨ ਜਾਣ ਨ ਹੋਵੀ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾਸ਼ਟਪਦੀ,
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵ ਕੋ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਿਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਿਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਉਸ ਕੋ ਕਰ ਕਰਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਜਿਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ,
0: ਅਨਕ ਬਾਰ ਗੁਰ ਕੋ ਬਲ ਜਾਉ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨਮ ਪਾਰ ਬ੍ਰਹਮ,
0: ਏਕੈ ਆਪ ਨਹੀਂ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਜਾਣੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਹਿ ਗੁਰ ਸਤ ਅਨੇਕ,
0: ਸਤਪੁਰਖ ਪੂਰਨ ਬਵੇਕ,
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਮੇਰਾ ਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਧਨ ਰਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਿਗੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰਸ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਜਾਕੇ ਮਨ ਪ੍ਰਗਟੇ ਗੁਣਤਾਸ,
1: ਆਠ ਪੈਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨਾ ਲੇਪ,
0: ਮਨ ਮੈਂ ਰੱਖੇ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤਾਂ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਮਨ,
0: ਸੋ ਨਾਨਕ ਹਰ ਹਰ ਦਾ ਸਰਵਣ,
1: ਨਿਰਗੁਣ ਆਪ ਸਰਗੁਣ ਵੀ ਹੋਈ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਨਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਪ੍ਰਕਾਸ਼ ਸਾਧਕ ਸੰਗ,
1: ਰਚ ਰਚਨਾ ਆਪਣੀ ਕਲ ਧਾਰੀ,
0: ਅਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਇਹੋ ਧਨ ਸਾਰ, ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ,
0: ਏਕ ਸਿਮਰ ਨਾਮ ਆਧਾਰ,
1: ਅਵਰੋ ਪਾਪ ਸਮੀਤ ਪਸਾਰੋ,
0: ਚਰਨ ਕਮਲ ਰਿਧ ਮੈਂ ਉਰਧਾਰੋ,
1: ਕਰਮ ਕਾਨ ਸੋ ਪ੍ਰਭ ਸਮਰੱਥ,
0: ਦ੍ਰਿੜ ਕਰ ਗਾਹੋ ਨਾਮ ਹਰ ਵਥ,
1: ਇਹੋ ਧਨ ਸੰਚੋ ਹੋ ਭਗਵੰਤ,
0: ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸ ਰੱਖੋ ਮਨ ਮਾਹੀ,
0: ਸਰਬ ਰੋਗ ਨਾਨਕ ਮਿਟ ਜਾਹੀ,
1: ਜਿਸ ਧਨ ਕੋ ਚਾਰ ਪੁੰਟ ਉੱਠ ਧਾਵੇ,
0: ਸੋ ਧਨ ਹਰ ਸੇ ਵਾਤੇ ਪਾਵੇ,
1: ਜਿਸ ਸੁਖ ਕੋ ਨਿਤ ਬਾਂਛੇ ਮੀਤ।

0: ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹੇ ਭਲੀ ਕਰਨੀ
0: ਸਾਸੋ ਬਾਪਰ ਹਰ ਕੀ ਸੰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਟੈ ਹਰ ਅਵਖਦ ਲਾਏ
1: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕਹਿ ਨਾਈ
0: ਦਹਿ ਸਤਾਪ ਤੇ ਆ ਬੈਠਾਏ
1: ਤਾਂ ਕੋ ਬਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਫਲ ਤਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਹਿਤ ਕਰ ਜਾਏ ਵਸੈ ਅਬਿਨਾਸੀ
0: ਨਕਾ ਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰੂਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਸਿਮਰ ਪੁਰਾਣੇ ਆਧਾਰ
1: ਅਨਕ ਉਪਾਵ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਥੇ ਰਹਿ ਧਨਾ
0: ਜਲ ਪਟਾਵੇ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਮਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਮਨ ਛਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਫ ਝੂਠ ਪਸਾਰੀ
1: ਜਿੰਦੀ ਤਿਸ ਬੁਝੇ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਕੀ ਮਾਤੋਂ ਲੇਹ ਗਿਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵ ਹੋ
0: ਸੰਤ ਕਹਿ ਤੇ ਰਹਿਤ ਗਤ ਪਾਵ ਹੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਬਾਇ ਨਾਨਕ ਗੁਣ ਗਾਉ
1: ਗੁਣ ਗਾਵ ਤੇਰੀ ਉਤਰ ਸਮੈਲ
0: ਨਿਰਸ ਜਾਇ ਹਾਂ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨਕ ਸਗਲੀ ਮਨਾ
0: ਸਾਧ ਸੰਗ ਭਾਵੈ ਸਸਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਸਬਦਰ ਗਾ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਜੈ ਚਾਹੋ ਸਾਧਕ ਸੰਗ
1: ਹਰੇ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਨ ਲਿਵਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਦਯਾਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਜਿਛ ਪੁੰਨੀ ਸਰਦਾ ਸਾ ਪੂਰੀ
0: ਕਬ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰਿਆ ਜੇ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰੱਖੈ
0: ਗੁਰਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰਪੂਰੈ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਮ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਿਆ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਤਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਪਾਸ
1: ਸੁਖ ਦੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋਂ ਵੇਖ ਦਰ ਸੁਖ ਹੋਏ
0: ਮਨ ਵਿਖ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕਉ ਪਾਵੇ ਸੰਗ
1: ਏਕ ਬਸ ਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣੇ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੇ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
0: ਆਪਣ ਕੀ ਆ ਨਾਨਕਾ ਆਪ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸੋ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਹੀ ਹਰ ਅਗਮ ਅਪਾਰ
0: ਜਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਵਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਜਬ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਜਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਛਿਦਰ ਲਗਤ ਕੌ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾਂ ਕਉ ਚੀਨ
1: ਜਬ ਆਪਣ ਆਪ ਆਪ ਪੁਰਧਾਰੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰੈ
1: ਜੈ ਆਪਣ ਊਚ ਆਪਣ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਐ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋ ਆਪ
1: ਜੈ ਛਲ ਅਸ਼ੇਰ ਅਭੇਦ ਸਮਾਇਆ
0: ਉਹਾਂ ਕਿਸੇ ਵਿਆਪਤ ਮਾਇਆ
1: ਆਪ ਸੋ ਆਪੇ ਆਦੇਸ਼
0: ਜੈ ਗੁਰਕਾ ਨਾਹੀ ਪ੍ਰਵੇਸ਼
1: ਜੈ ਏਕੇ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਣ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਤਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਪ ਜੋਜ
0: ਆਪੇ ਰਸ ਭੋਗ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂਹ ਅਜ ਸਮਨੋ ਬਿਸਾਰੈ
1: ਇਸ ਤਜ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਨ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਨਾਈ
0: ਜਿਸ ਕੀ ਆਸ ਨ ਬਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋੜ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਰਾਮ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਣ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਧਿਆਏ
1: ਨਿਰਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਦੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਣ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਦਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਪਿੰਡਾ ਸੰਤਰ ਮਾਹੇ
0: ਚਾਰ ਪੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋਠਾਓ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨਾ ਕਬੂ ਡੋਲੇ
1: ਸਰਵ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਵ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਵ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਰੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਵ ਭੂਤ ਆਪ ਵਰਤਾਰਾ
0: ਸਰਵ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਪੋਤ ਪੋਤੇ ਆਪਨ ਸੰਗਰਾਚ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਤ੍ਰਿਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਪ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਪਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੀ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਤਿ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ।

0: ਕਿ ਗੁਰੂ ਦੀ ਸਮਝ ਨਹੀਂ ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ। ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਹੀ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ ਰਸਤੇ ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ, ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ, ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ, ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ, ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ, ਨਾ ਗੰਗਾ ਨਾ ਜਮਨਾ, ਨਾ ਸਤਲੁਜ ਨਾ ਬਿਆਸ, ਨਾ ਰਾਵੀ ਨਾ ਚਨਾਬ, ਨਾ ਗੋਦਾਵਰੀ ਨਾ ਨਰਮਦਾ, ਨਾ ਦਜਲਾ ਨਾ ਫਿਰਾਤ, ਨਾ ਨੀਲ ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ, ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦ ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ ਚ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ, ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਲ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬਹੁਰਾ ਨਾ, ਇਹ ਤੇ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਹੈ ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ ਹੈ। ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਚ ਗਲਾ ਕੱਟਿਆ ਜਾ ਰਿਹਾ। ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ ਤੇ ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੌਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਹੈ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਆਉਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, ਮਨ ਜੋਤ ਹੈ, ਇਹ ਜੋਤ ਦੇ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਛੱਡ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ, दारा बड़ा नेक तबीयत इंसान से, दानी मिजाज से और ज्ञानी से, शायर से, कवि से, विद्वान से, सूफी फकीरां दी ज्यादा संगत विच रहिंदा सी। फकीर तबीयत इंसान से जहां आ रहा है, वड्डी भैण इस बिरहा नाल बड़ा प्यार करदी सी और बड़ियां दुआवां देंदी सी, तो खुदा दे मार्ग ते चले हैं, खुदा तेनू अपने घर तक पहुंचावे, तेनू पूरे बोध हासिल होवे। पर जद पता चलिया, बड़ी बेदर्दी नाल औरंगजेब ने दारे नू भी कतल कर दिता। रोंदी हुई आई औरंगजेब कोल, पहले ते बड़ी ताड़ना कीती, मूर्खा तू ए की कीता, मासूम बेरा, खुदा तरस बेरा, खुदा शनास जो सी, और बड़ा फैज दिल बंदा, फयाज दिल बंदा, बड़ा दानी मिजाज दा, तो उन्हों भी मार देता है। कहने अंदर इतना जोश आया, जहां आरा ने हाथ चुक लिया औरंगजेब नो मारन वास्ते, ए तो की कीता। औरंगजेब ने उसे वक्त उदी गुत पकड़ी, घसीट के लै गया जिस कमरे दे प्यो बंद सी, नाल दे कमरे च ओनो बंद कीता। 7 साल विचारी जेल दे च रही है। ए कम कोई ओ कर सकदा है जिदे कोल दिल नहीं पत्थर होवे, जिदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हर नाकस जैसियां दा जल्दी जन्म नहीं आउंदा। कितना मूड, कितना चेत, पशुआं नू मात कर गया। 7 साल दे प्रहलाद नू, मासूम बच्चा है, और नाकश कहिंदा है तू जपया कर, जल हर नाकश, थल हर नाकश, ताकि तेनू वेख के होर बच्चे भी जपन, ते असी निरंकार करके दुनिया दे च जाने जाइए। निरंकार होण दी तौफीक मनुख नू निरंकार ने दित्ती है, ध्यान नाल सुनना। निरंकार होण दी उमंग ते तड़प भी मनुख नू दित्ती है। मनुख ऐसा जीवन चाहुंदा है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहुंदा है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे चना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे चना बदले, उस महाशक्ति दा ना ही ते परमात्मा है, और की है। मनुख परमात्मा होना चाहता है, होना चाहता है। परमात्मा होण दी सौगात परमात्मा ने हर मनुख नू दित्ती है, हर एक नू दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नू वेखण दी तौफीक नहीं, पर वेखदा है। परमात्मा सुनदा है, पेखत सुनत सदा है संगे, मैं मूर्ख जानिया दूरी है। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, सदा बोलदा पै, और उदा बोल सारी दुनिया दे गूंजरे है। अनाहद ना मनुख भी सुनदा है, वेखदा है, मनुख भी समझदा है, पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होण दी इस दे अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दित्ती है। शायद इसे वासे जफर कहता है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वध, परमात्मा ने किसे नो नहीं बनाया, क्योंकि मनुख दा ही भविष्य है परमात्मा होना, पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है, केवल मनुख दा भविष्य है परमात्मा होना। फरवरी दा महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम पिया करा ते फोन आई दिल्ली तो। मैं कह खैर होवे सही है, अमृत वेले 4:30 कि कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा हाँ जानना, भविष्य वक्ता भविष्य जानना। कह लगे कि फिर तुसी आ रहे हो ना दिल्ली? की भाई संत बाबा अतर सिंह जी की बरसी ते मैं पहुंचना सी, तुसी आ रहे हो? असी पोस्टर पढ़े ने, असी थोड़े कोल आवांगे अपना भविष्य जानने वास्ते। मैं कहा उदो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस देंगे। तो मेरा भविष्य की है? मैं कहा केवल तेरा ही नहीं, तेरे सारे परिवार दा, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई रहन नू उच्चा महल मकान मिल गया बेचैनी नहीं जाएगी, बड़ा बैंक बैलेंस हो गया नोटां दे अंबार लग गए ने व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी दा धनवान हो, दुख भी बनिया रहेगा, चिंता भी बनी रहेगी कि होया तू दार्शनिक ते फिलोसफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनैतिक हो जाए, धनवान हो जाए, क्यों होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तू परमात्मा हो जाएगा। हर जन ऐसा चाहिए जैसा हरि ही होए, भगत कबीर ऐलानिया कहते ने, बिगड़ियो कबीरा राम धोआई, साच भयो अन कते न जाए। कहिंदा संतां दी संगत विच आपां ऐसे तब्दील होए कि हो गए सच हो गए, हुण सच ते परमात्मा है, तो कबीर कहिंदे ने होवेगा परमात्मा सच, आपां वी सच हो गए। ध्यान नाल सुनना, बिगड़ियो कबीरा राम दोहाई, साच भयो अन कते न जाए, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी। मैं कह सारे मनुखां दा एक कोई भविष्य है राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने सारियां नू दित्ते हुए ने, सीमत ने ये असीम हो सकते ने, उनू याद कर करके किवें उसनों याद करिए, पहले दर तक पहुंचिए, फिर दर ने ही घर दे प्रवेश करा देना। इतनी सेवा इस वक्त कबूल करनी, प्रवान करनी सारिया का, और मुखी सजना का बार बार धन्यवाद, फुल चुक दी शमा, वाहेगुरु जी का खालसा।
1: You're listening to KRPI 1550 Radio, Ferndale, Washington.
2: 1550 KRPI Radio te chal raha hai live ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰ
3: ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਪੀਤ ਤਰਮਾਨ ਨਿਧਾਨ ਤਰ ਬਰਗਿਆ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਭੰਜ ਹੈ ਚੂਜ ਹੈ ਝੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਧ ਦਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਨੰਤ ਹੈ ਮਹੰਤ ਹੈ ਲੀ ਕੇਂਦਰ ਸ੍ਰੀ ਕੇਂਦਰ ਲੰਬ ਹੈ ਸੰਭ ਹੈ ਅਗੰਮ ਹੈ ਜੰਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਹੈ ਭੇਰੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਿਰ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਰਤ ਨਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤ ਇਸ ਰੂਪੇ ਪ੍ਰਭੰਗੀ ਪ੍ਰਮਾਥੇ ਸਮਸਤ ਬੇਪੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੁਗੀ ਭੁਗਤੇ ਨਮੋ ਜੁਗ ਜੁਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮੋ ਸੰਗ ਸਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰਗ ਪ੍ਰਨਾਸੇ ਰੂਪੇ ਰੂਪੇ ਸਮਸਤੋਲ ਨਿਵਾਸੇ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦ ਉਰਧ ਅਰਧੰਗ ਅਗੰ ਗੋਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਅਸਥ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਸਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੇ ਸਰੂਪੇ ਨਮੋ ਸਰਬਮਾਨੇ ਸਮਸਤੇ ਨਿਧਾਨੇ ਨਮਸਤੋਂ ਨਿਰਨਾਥੇ ਨਮਸਤੋਂ ਪਰਮਾਥੇ ਨਮਸਤੋਂ ਗੰਜੇ ਨਮਸਤੋਂ ਪੰਜੇ ਨਮਸਤੋਂ ਅਕਾਲੇ ਨਮਸਤੋਂ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਅਨੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿੱਧੇ ਕਿਰਪਾਲੰਗ ਸਰੂਪੇ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰਗ ਨਿਵਾਸ ਚਰਪਟ ਸ਼ਾਂਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਦਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੋਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸੰਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨਤ੍ਰ ਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹਵਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕ ਡੂਬ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤਾ ਜੋਨ ਆਦਿ ਅਸੇਖ ਦੇ ਅਸਾਰ ਨਾ ਭੇਸ ਜਾਕ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖ ਧਾਮ ਹੁਣ ਜਾਹੇ ਸਰਬਮਾਨ ਸਰਬਤਰ ਮਾਨਸ ਦੈਵ ਮਾਨ ਤਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਿਆ ਖੇਲ ਖਿਲਨ ਅੰਤ ਕੋ ਫਿਰ ਏਕ ਦੇ ਭੇਵ ਨ ਜਾਣੀ ਜਿਹ ਬੇਦ ਅਰਕ ਤੇਬ ਰੂਪ ਰੰਗ ਨਾ ਜਾਤ ਪਾਲ ਸੋ ਜਾਨੀ ਕਿਹੇ ਜੇਬ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਜੱਕਰ ਬੱਕਰ ਫਿਰ ਚਤੁਰ ਚੱਕ ਮਾਨ ਹੀ ਪ੍ਰਤੀਨ ਲੋਕ ਚਾਉ ਦੇ ਕੇ ਬਿਖੈ ਦੇ ਜਾਪਾਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਪਿਓ ਸਭੈ ਜੇ ਤਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬੇ ਸੁਰਚੇ ਸੁਅੰਗ ਬਭ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਅਦੇਸ ਧਰਮ ਧਾਮ ਸੁਭਰਮ ਰਹਿਤ ਭੂਤ ਅਲਖ ਭੇਸ ਅੰਗ ਰਗਨ ਰੰਗ ਜਾ ਕਹਿ ਜਾਤ ਪਤਨ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਗਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਦੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬ ਦਿਆਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜਿਹ ਰੂਪ ਰੰਗ ਅਰ ਰੇਖ ਪਰਮ ਵਿੱਚ ਪੁਰਾਣ ਜਾ ਕੇ ਨਿਤ ਪਾਖਤ ਨਿਤ ਕੁੜ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਿਹਿ ਬਹੁ ਚਿਤ ਮਤ ਪ੍ਰਸੰਤੋ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪਹੰਗ ਉਪਮਾ ਅਨੰਗ ਅਨਭਾਵ ਪ੍ਰਕਾਸ਼ ਨਿਸਦਨ ਅਨਾਸ ਆਜਾਨ ਬਾਹੂ ਸਾਹਨ ਸਾਹੁ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਦਰੰਗ ਕਾਲਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭਾਂਗਾਤ ਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਰੇ ਭੈਨ ਕਾਮ ਆਤ ਦੁੱਤ ਪ੍ਰਚੰਡ ਮਿਤ ਗਾਤ ਅਖੰਡ ਆਲਿਸੈ ਕਰਮ ਦਿਸੈ ਧਰਮ ਸਰਬਾ ਪ੍ਰਨਾਡੈ ਅੰਡ ਅੰਡ ਬਾਡੈ ਚਾਚਰੀ ਸ਼ੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਜਾਣੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਜਾਣੇ ਚਾਚੀ ਛੰਦ ਨ ਸੱਤਰੈ ਨ ਮਿੱਤਰੈ ਨ ਪਰਮੰ ਨ ਪਿੱਤਰੈ ਨ ਕਰਮੰ ਨ ਕਾਏ ਜਨਮ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿਦੀ ਸਦ੍ਰਿਸੈ ਗ੍ਰਿਸੈ ਭਗਵਤੀ ਸ਼ੰਤੋ ਪ੍ਰਸਾਦ ਕਥ ਤੇ ਕੇ ਆਸ਼ਜ ਦੇਸਿਆ ਕਿਆ ਭਿਜ ਭੇਸਿਆ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਬਰਨੈ ਕਿ ਵਿਭੂਤ ਕਰਨਾ ਕਿ ਰਾਜੰਗ ਪ੍ਰਭਾਹੈ ਤੁਰ ਮੰਗ ਤੁਜਾ ਹੈ ਕਿ ਆਸੋਕ ਬਰਨੈ ਕਿ ਸਰਬਾ ਅਭਰਨੈ ਕਿ ਜਗਤੰਗ ਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਗਿਨ ਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਪੇਵੈ ਚਤਰੰਗ ਵਿਹੀਨੈ ਕਿ ਇੱਕ ਅਧੀਨੈ ਕਰੂਜੀ ਰਜਾਕੈ ਰਹੀਮਾ ਰਿਹਾਕੈ ਪਾਕ ਬੇਅਬੈ ਕਿ ਗੈਬ ਲੁ ਗੈਬ ਹੈ ਕਿ ਹਾਫੂ ਲੁਗਨਾ ਹੈ ਕਿ ਸਾਹਨ ਸਾਹਕ ਕਾਰਨ ਕੁਨਿੰਦਾ ਕਿ ਰੋਜੀ ਦੇਹਾਂਦਾ ਕਿ ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਜਾਣਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਹੁੰਚਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਿਆ ਕਿ ਸਰਬੱਤਰ ਸਾਜਿਆ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਿਆ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿਸਰਬੱਤਰ ਦੇਸੈ ਕਿਸਰਬੱਤਰ ਭੇਸੈ ਕਿਸਰਬੱਤਰ ਕਾਲੈ ਹੈ ਕਿਸਰਬੱਤਰ ਪਾਲੈ ਕਿਸਰਬੱਤਰ ਹੰਤਾ ਕਿਸਰਬੱਤਰ ਗੰਤਾ ਕਿਸਰਬੱਤਰ ਭੇਖੀ ਕਿਸਰਬੱਤਰ ਭੇਖੀ ਕਿਸਰਬੱਤਰ ਕਾਜਿਆ ਕਿਸਰਬੱਤਰ ਰਾਜਾ ਕਿਸਰਬੱਤਰ ਸੋਖੈ ਕਿਸਰਬੱਤਰ ਭੋਖੈ ਕਿਸਰਬੱਤਰ ਤਾਣ ਹੈ ਕਿਸਰਬੱਤਰ ਪ੍ਰਾਣ ਹੈ ਕਿਸਰਬੱਤਰ ਦੇਸੈ ਕਿਸਰਬੱਤਰ ਭੇਸੈ ਕਿਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿਸਰਬੱਤਰ ਜਾਪਿਆ ਕਿਸਰਬੱਤਰ ਥਾਪਿਆ ਕਿਸਰਬੱਤਰ ਭੰਨ ਹੈ ਕਿਸਰਬੱਤਰ ਮਨ ਹੈ ਕਿਸਰਬੱਤਰ ਇੰਦਰ ਹੈ ਕਿਸਰਬੱਤਰ ਚੰਦਰ ਹੈ ਕਿਸਰਬੰਕਰੀ ਮੈਂਗ ਪਰਮੰਗ ਫੀਮੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੋਸਨੁਲ ਵਾਜੂ ਹੈ ਤਮਾਮ ਰਜੂ ਹੈ ਹਮੇਸਲ ਸਲਾਮ ਹੈ ਸ੍ਰੀ ਕਤਮ ਦਾਮ ਹੈ ਗਣੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾ ਮੈਰ ਜੂਅਲ ਨਿਧਾਨ ਹਰੀਫੁਲ ਜੀ ਮਰ ਜਾ ਕਿ ਜ਼ਕੀਨਾ ਨੇ ਕੁਲ ਤਰੰਗ ਹੈ ਭੇਤ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਰਾਜ ਹੈ ਨਿਰੁਕਤ ਸਰੂਪ ਤ੍ਰ ਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਸੁਖਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਲਕਾਮ ਦਰਬਾਜ ਸਰੂਪ ਹੈ ਗਾਧ ਹੈ ਅਨੂਪ ਹੈ ਓਂ ਆਦ ਰੂਪੇ ਅਨਾਦ ਰੂਪੇ ਅਨੰਗੀ ਅਨਾਮੇ ਤੇ ਭੰਗੀ ਤੇਰੇ ਕਾਮੇ ਤੇਰੇ ਬਰਗੰ ਤੇਰੇ ਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸਰਬਾ ਅਨੁਰਾਗੇ ਤੇਰੇ ਭਗਤ ਸਰੂਪ ਹੈ ਸ਼ਿਜ ਹੈ ਸ਼ੂਤਾਗ ਨਰਕੰ ਪ੍ਰਨਾਸ ਹੈ ਪ੍ਰਥੀਵਲ ਪ੍ਰਵਾਸ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲੇਖ ਹੈ ਦੇਖ ਹੈ ਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਆਜ਼ਾਦ ਹੈ ਚਰਪਟ ਸ਼ੰਤੋ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਘਰਤਾ ਸਰਬੰਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਗਤਾ ਰਸਾਵਲ ਸ਼ੰਤੋ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪਿਆ ਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪਿੰਦਰ ਬਾਲ ਬੇਭੂਤੇ ਅਨੰਗੀ ਅਨਾਮਿੰਦਰ ਭੰਗੀ ਤਰ ਕਾਮਿੰਦਰ ਭੰਗੀ ਸਰੂਪੇ ਸਰਬੰਗੀ ਰੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਤਾਤਿਆ ਨਾ ਮਾਤਿਆ ਨਾ ਜਾਤਿਆ ਨਾ ਪਾਤਿੰਦਰ ਸਾਕੰ ਸ੍ਰੀ ਕਾ ਮਿੱਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਜੈ ਹੈ ਅਜਾ ਹੈ ਭਗਵਤੀ ਸ਼ਾਂਤ ਤੋ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸਰ ਸਲਾਮ ਹੈ ਸਮਸੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਨਲ ਸਰਾਗ ਹੈ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਨ ਦਿਆ ਕਿ ਰਾਜ ਕਰਹਿੰਦ ਹੈ ਕਰੀਮ ਲੁਕਮਾਲ ਹੈ ਕਿ ਸੁਨਲ ਜਮਾਲ ਹੈ ਗਨੀਮ ਲੁਖਰਾਜ ਹੈ ਗਰੀਬ ਉਲਨਿਵਾਜ ਹੈ ਹਰੀ ਫੁਲ ਸਕਾਨ ਹੈ ਰਾਸ ਲੁਫਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜਲ ਗੁਨੀਮ ਰਜਾਇ ਕਰੀਮ ਹੈ ਸਮਤਲ ਜੋਬਾ ਹੈ ਕਿ ਸਾਹਿਬ ਕਿਰਾ ਹੈ ਕਦਰਕੰ ਪ੍ਰਣਾਸ ਹੈ ਬਿਹਸਤੁਲ ਨਿਵਾਸ ਹੈ ਕਿ ਸਰਬ ਲੁਗਵਾਨ ਹੈ ਹਮੇਸਲੁ ਰਵਾਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ परं परमेश समस्तुलाधीश है देसुला रेख है बेसुल पेख है जमीनुल जमा है अमीकुल इमा है करीमुल कमाल है कजुरात जमाल है कचलंग प्रकाश संग मित्तो सुबास है के अजब स्वरूप है कि मित्तो बेभूत है कि मित्तो प्रसा है कि आत्म प्रभा तलंग अनांग है कि मित्तो अपंग है मत प्रशंतो प्रसाद मुन मन प्रणाम गुण गण मुदाम अर बर अगंज हर नर प्रपंज अनगण प्रणाम मुन मन सलाम हर नर अखंड बर नर अमंड अनपव अनास मन मन प्रकाश गुण गण प्रणाम जल थन मुदा मन छिज अंग आसन पंग उपमा पार गात मित उदा जल थल मन दे स्विस भन जल थल महन दे स्विस बेअंतन पव अनास त्रित तर तुरास आ जान बाहु एक सदा हो ओंकार आद कथनी अनाद खल खंड खयाल गुर बरे अकाल कर कर प्रणाम जित चरण नाम छिज गाद आज दिना बाद अनचंज गाद अनरंज बाद अनटुट भंडार ठट अपार आ ढीठ तरम अद ढीठ करम अनबरण अनंत दाता महंतो हर बोल मना शांतो प्रसाद करुणाल है रकाल है खलखंडन है महमंडन है जगतेश्वर है परमेश्वर है कल कारण सर्ब उबारन त्रित के तरन है जाके करण है मन मान्या है जग जान्या है सर्वंग पर है सर्वंकर है सर्वपास्या है सर्वनास्या है करुणाकर है विश्वंग पर है सर्वेश्वर है जगतेश्वर है ब्रह्मंड स काल खंड स परते पर है करुणाकर है जपा जाप है थपा थाप है अकृता कृत है मृता मृत है मृता मृत है करुणा करेत है कृता करित है त्रणी त्रित है अमतेश्वर है परमेश्वर है कृता कृत है मृता मृत है जबा कृत है मृता मृत है इंद्र नायक है खलकायक है विस्मुंग पर है करुणालय है नृप नायक है सर्व पायक है भाव पंजन है अरगंजन है रेपो तपन है जाप जापन है कलंकृत है सर्वा कृत है कर्ता कर है हरता हर है परमात्मा सर्व आत्म है आत्मवास है जास के जास है भुजंग प्रयात छंद नमो सूर्य सूर्य नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांद रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जुद जुद्धे नमो ज्ञान ज्ञाने नमो भोज भोजे नमो पान पाने नमो कलह कर्ता नमो सदरूपे नमो इंद्र इंद्रे अनादंग विभूते अलंकार रूपे अलंकार अलंके नमो आस यासे नमो बांग बंके अपंगी स्वरूपे अनंगी अनामे त्रे भंगी त्रे काले अनंगी अकामे एक अच्छरी छंद अजह अलह अपह अभय अपू अजू अनास अकाश अगंज अपंज अलख अपख अकाल दयाल अलेख अपेख अनाम अकाम गाह अटाह अनाथे परमाथे अजो नियम मुनि न रागे न रंगे न रूपे न रेखे करमंग परमंग अगंजे अलेखे भुजंग प्रयात छंद नमस्तुल प्रणामे समस्तुल प्रणासे गंजुल अनामे समस्तुल निवासे निरकामंग बेपूते समस्तुल स्वरूपे कुकर्मंग प्रणासी स्तरमंग बेपूते सदा सचिदानंद सतरंग प्रणासी करी मुलुक निंदा समस्तुल निवासी अजायब बेपूते गजायब गनीमे हरियंग करियंग करी मुद्रहीमे चत्र चक्रवर्ती चत्र चक्र भुगते सोयं पव सुभंग सर्वदा सर्वदुगते

ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਰਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕਰਤੀ ਬਿਨ ਏਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਪੂਪ

ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦੇਸਾਨ ਕੋ, ਬਾਜਤ ਢੋਲ ਮਿਰਦੰਗ ਨਿਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਤਾਮ ਸਿਧਾਰੇ। ਤੀਰਥ ਨਹਾਣ

ਸਾਹ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਯੋ ਕੂਰ ਕਰਿਆ ਉਰ ਜਿਵ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਯੋ ਕੋ ਬੁਤਾਨ ਕੋ ਪੂਜਿਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਯੋ ਕੂਰ ਕਰਿਆ ਉਰ ਜਿਵ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਈ ਹਮਰੀ ਕਰੋ ਹਾਥ ਦਿਆ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਦ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਧਮਕਾਵ ਹੋ ਆਪ ਹਾਥ ਦਿਆ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਅਣਿਤ ਕਰਦਿਆ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਅਹੇ ਚੁਣ ਚੁਣ ਸੱਤਰ ਹਮਾਰੇ ਮਾਰੀ ਅਹੇ ਆਪ ਹਾਥ ਦਿਆ ਮੁਜਿਆ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੂ ਕਰੀਐ ਰੱਛਾ ਰਾਖ ਲੇਹੋ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟ ਨਿਕੇ ਹੰਤਾ ਤਮਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦਿਆ ਜਿਛਨੇ ਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਾਧ ਕੀਓ ਘਟ ਕੱਢ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਾਟ ਪਾਟ ਕੀ ਜਾਣੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆ ਵਾਧਾਈਆ।

ਜਿਨ ਏਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਨਾ ਕੀਤੀ ਜਿਨ ਠਗੋਲੀ ਪਾਈਆ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।

ਸੱਚ ਸੁਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਾਰ ਮੁਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਦ ਸਭ ਤੁਧ ਉਪਾਇ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾਮ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੋ ਤਿਵ ਚਲਹ

ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਨਿਕੈ ਮਨ ਨੇ ਵਸਿਆ, ਜਿਨ ਤੁਰਹੁ ਲਿਖਿਆ ਆਇਆ, ਇੱਕ ਫਿਰ ਹੈ ਕੰਢੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਤੇ ਹਯਾ, ਹਰ ਤੇ ਹਯਾ ਪਵਿੱਤ ਹੋਏ, ਗੁਰਮੁਖ ਜਿਨੀ ਤੇ ਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਊਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਣ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਗ ਹੋ, ਹਰ ਸਿਉਂ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ।

ਤਿੰਨੀ ਜਨਮ ਜੂ ਐ ਹਾਰਿਆ ਜੀ ਹਨਰਮਲ ਬਾਹਰ ਹਨਰਮਲ ਬਾਹਰ ਹੁਤਾ ਨਿਰਮਲ ਜੀ ਹਨਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਅਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ

ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਗਤ ਨਾ ਪਾਵੈ, ਪਾਵੈ ਮੁਗਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਗਤ ਨਾ ਪਾਏ, ਫਿਰ ਮੁਗਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖਾ ਹੋ, ਬਿਨ ਸਤਿਗੁਰ ਮੁਗਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀ ਆਸਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹ ਅੰਮ੍ਰਿਤ ਸਦਾ ਰਹ ਹੋ ਹਰ ਰੰਗ, ਜਪਿਹੋ ਸਾਰਿਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜਾ ਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸਾਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ।

ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾਗੇ ਜਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਐ ਮਨੋਂ ਕਿਉਂ ਵਿਸਾਰੀ ਐ ਵਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਟ ਦਾਤਾ ਸੋ ਕਿਉਂ ਮਨੋਂ ਵਿਸਾਰੀ ਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੰਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟਾ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌ ਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ ਇਹੋ ਤਾਨਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਕਿਤੈ ਜਿੱਚਰ ਹਰ ਰਸ ਪੱਲੈ ਨਾ ਪਾਏ ਹਰ ਰਾਸ ਪਾਏ ਪੱਲੈ ਪੀਐ ਹਰ ਰਸ ਬਾਹੋਡ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਾ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਅ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਅਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਨੇ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ
ਸਤਿਗੁਰ ਮਿਲਿਆ ਦੇ ਬਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੀ ਹੋ, ਸਾਚੈ ਸੁਨਣੈ ਨੋ ਪਠਾਏ, ਸਾਚੈ ਸੁਨਣੈ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ, ਸਾਚੈ ਸੁਨਣੈ ਨੋ ਪਠਾਏ। ਹਰ ਜੀਉ ਗੁਫਾ।

ਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਜਸਵਾ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਵ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਵਣ ਵਜਾਇਆ। ਇਹ ਸਾਚਾ ਸੋਹਿਲਾ, ਸਾਚਾ ਘਰ ਗਾਵਹੁ, ਗਾਵਹੁ ਤਾਂ ਸੋਹਿਲਾ ਘਰ ਸੱਚੈ, ਜਿੱਥੈ ਸਦਾ ਸੱਚ ਧਿਆਵਹਿ, ਸੱਚੋ ਧਿਆਵਹਿ, ਜਾਤ ਉਦ ਭਾਵਹਿ, ਗੁਰਮੁਖ ਜਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵਹਿ। ਕਹੈ ਨਾਨਕ।

ਵਾਹਿਗੁਰੂ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੁਨ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋ ਤਖ਼ਤ ਚਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੋਗਿਆ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇ ਜੀ ਕਾ ਤੇ ਅੰਤਰ ਕੇ ਖਾਲਸਾ ਜੀ ਬੋਲਾਓ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕਿਰਨਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾਓ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਹੀ ਤਨਾ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ ਤੋ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਾਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਕੀ ਦਾਤ ਇਸ਼ਨਾਨ ਆਪ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਰੂਪ ਨਿਤਨੇਮ ਪੰਜ ਬਾਣੀਆਂ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਜੀ ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ ਸੁੱਧ ਸਪਸ਼ਟ ਪ੍ਰੇਮ ਭੈ ਭਾਵਨਾ ਅਦਬ ਸਤਿਕਾਰ ਸਹਿਤ ਬਾਣੀ ਪੜਨ ਸੇਵਾ ਸਿਮਰਨ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰੋ ਜੀ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ
ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ, ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਕਿਰਤ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਅੰਗ ਸੰਗ ਸਹਾਇਕ ਹੋਣਾ, ਸਤਿਗੁਰੂ ਜੀ ਕਿਰਪਾ ਕਰੋ। ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ, ਆਪਣਾ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ, ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਬੀਬੀ ਪਰਮਜੀਤ ਕੌਰ ਦੀ ਤੰਦਰੁਸਤੀ, ਚੜ੍ਹਦੀ ਕਲਾ ਤੇ ਖੁਸ਼ੀਆਂ ਦੇ ਸਹਿਤ ਆਪ ਜੀ ਨੇ ਮਹਾਰਾਜ ਸਮਾਂ ਬਖਸ਼ਿਸ਼ ਕਰਨਾ, ਮਨੋਕਾਮਨਾਵਾਂ ਗੁਰਮਤ ਅਨੁਸਾਰ ਸੰਪੂਰਨ ਸੰਪੰਨ ਕਰਨੀਆਂ। ਇਕਬਾਲ ਸਿੰਘ ਦੀ ਤੰਦਰੁਸਤੀ, ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ। ਬੇਟਾ ਪ੍ਰਭਜਨ ਸਿੰਘ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ ਬੇਨਤੀ, ਕਿਰਪਾ ਕਰੋ ਮਹਾਰਾਜ, ਆਦੀ ਵਿਆਦੀ ਉਪਾਧੀ ਰੋਗਾਂ ਦਾ ਨਾਸ਼ ਕਰਕੇ ਆਪ ਜੀ ਤੰਦਰੁਸਤੀ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਜੀ, ਅੱਗੇ ਵਾਸਤੇ ਸਮਤ ਬਖਸ਼ੋ ਜੀ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵਹੁ ਭੋਗ ਹਰ ਰਾਏ। ਆਪ ਜੀ ਭੋਗ ਲਾਓ, ਲੱਗਿਆ ਭੋਗ ਸਿਧ ਪ੍ਰਸਾਦ, ਸੰਗਤ ਵਿੱਚ ਵਰਤੇ ਜੋ ਜੀ ਸਕੇ। ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜਪੇ ਆਪ ਜੀ ਕੇ ਭਾਣੇ ਵਿੱਚ ਚਾਰ ਪੈਰ ਰਹਿਣ, ਸੁਖਾਂ ਦੀ ਬਤੀਤ ਹੋਈ, ਦਿਨ ਆਇਆ ਹੈ ਆਪ ਜੀ ਕੇ ਭਾਣੇ ਵਿੱਚ ਸੁਖਾਂ ਦਾ ਬਤੀਤ ਹੋਵੇ। ਪਾਵਨ ਮੁਖਾਰ ਬਿੰਦ ਤੋਂ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕ੍ਰਿਤਾਰਥ ਕਰੋ ਜੀ। ਹੁਕਮਨਾਮਾ ਸਾਹਿਬ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ। ਸਹੀ ਪਿਆਰਿਆਂ ਦੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾਮ ਮਿਲਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ।

ਧਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ ਸੁਕਾਹੁ ਟਲ ਗੁਰ ਸੇਵੀਐ ਤਨ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮਦੀ ਨੂਰ ਅਰਸਹੁ ਕੁਰ ਸਾਹੁ ਛੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਗ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰਮੰਤਰ ਸਿਮਰਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਸਾਹਿਬ ਸੱਚੇ ਤੇਰੇ ਗੁਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਾ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਓ ਵੱਡੀ ਵਡਿਆਈ ਜਾਂ ਸੱਚ ਨਿਆਓ ਵੱਡੀ ਵਡਿਆਈ ਜਾਂ ਨਿਤ ਉਠਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝੇ ਸਭ ਪਾਓ

ਸੰਭਾਲਿਆ ਉੱਥੇ ਸੱਚੇ ਸੱਚ ਨੇ ਬੜਿਆ ਚਣਵਾਖਟ ਜਜਮਾ ਲਿਆ ਥਾਉ ਨਾ ਪਾਣੀ ਕੂੜਿਆ ਰਮੋ ਕਾਲਾ ਦੁਜ ਚਾ ਲਿਆ ਤੇਰੇ ਨਾਇਰੇ ਤੇ ਸਿਜਣ ਗਿਆ ਹਾਰ ਗਏ ਸੇ ਠਗਣ ਵਾਲਿਆ ਲਿਖਣਾ ਵੇ ਧਰਮ ਵਾਲਿਆ ਲਿਖਣਾ ਵੇ ਧਰਮ ਵਾਲਿਆ।

ਪੌੜੀ ਨਦਰ ਕਰੇ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜੀਵ ਦਾ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨੇ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲੇ ਸਪੈਜਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ

ਯੋਗ ਹੈ ਦਾਰੂ ਪੀਏ ਸਮਾਏ ਕਿਰਪਾ ਕਰੇਂ ਦੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖਦਾਏ ਪੌੜੀ ਸੇਵਕ ਤੀ ਸੰਤੋਖ।

ਬਾੜੀ ਸੱਚਾ ਸਾਹਿਬ ਵਿਅਕਤੀ ਜੀ ਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇਹ ਤਸਮਲਾ ਸਹਿਤ ਨੇ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨੇ ਜਾਣ ਨਹੀਂ ਮਨ।

0: ਮਾਣਾ ਅਲ ਮਲਖਾਈ ਸਿਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾ ਵੇ ਸਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੀ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸਤੇ ਨੇ ਕੇਵਲ ਹੋ ਮੈਂ ਸ਼ਬਦ ਜਲਾ
1: ਪੌੜੀ ਭਗਤ ਰਮਨ ਭਾਵ

ਹੱਤ ਤਾਂ ਪ੍ਰਜਾਨੀਏ ਜਿਹੜੇ ਦੇ ਸੱਚਾ ਹੋਏ ਕੁੜਕੀ ਮਲ ਉਤਰੇ ਤਨ ਕਰੇ ਹੱਸਾ ਧੋਏ ਸੱਚ ਤਾਂ ਪ੍ਰਜਾਨੀਏ ਦਾ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਹੇ ਸੀ ਤਾਂ ਭਾਈ ਮੋਖ ਦੁਆਰ ਸੱਚ ਤਾਂ ਪ੍ਰਜਾਨੀਏ ਜਾਂ ਜੁਗਤ ਜਾਣੇ ਜੀਓ।

ਪਾਠ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸੁਭਗਲ ਸਮਾਦੰ ਮੁਕਤ ਉੜ ਬੈ ਬੁਖ ਸਾਰੰ ਕਿਰਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕੁਲ ਲਾਟੰ ਤੋ ਧੋਤੀ ਬਸਤਰ ਕਪਾਟੰ ਦੇ ਜਾਣ।

ਪੌੜੀ ਤੁਰੇ ਪਲਾਣੇ ਪੌਣ ਵੇ ਗਾਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪ ਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ

0: ਜਿਤ ਮੁਖ ਸਦਾ ਸਲਾਈਏ ਭਗਰ ਤੀਜਾ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ।
1: ਪੌੜੀ ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਪੁ ਆਪਣਾ ਆਪੇ ਲਿਖ ਸੰਡੀਏ, ਜਾਨ ਅਣਨ ਐਦ ਜਾਗ ਤਾਂ ਇਕਾਇਤਗਾਰ ਵਹੰਡੀਏ, ਮੰਦਾ ਕਿਸ ਨਾ ਆਖੀਏ ਪਟ

ਬੋਡੀ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੈ ਦਿਲ ਮੀਨੇ ਦਰਹਾਲੀਐ ਜੋ ਸਹਿਬ ਸਹਿਬ ਨਾਲ ਨਹਾਰੀ ਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਆਪਣੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਖਤੀ ਫਰਾਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀ ਇੱਕ ਤ੍ਰਿਚੜੀ ਪਸਿਆ ਆਪ ਕਰਾਏ ਕਰੇ ਆਪ ਹਾਂ ਕਿਆਸੇ ਕੁਰੀ ਪੁਕਾਰ ਨਾਨਕ ਰਣ ਜਨ ਕੀਆ ਫਿਰ ਤਸੀ ਕਰਨੀ ਸਾਰ ਨਾਨਕ ਰਣ ਜਨ ਕੀਆ ਫਿਰ ਤਸੀ ਕਰਨ

ਮਹਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾਓ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲਾਓ ਜੀ। ਪ੍ਰਥਮੇ ਸਰਬੱਤ ਖਾਲ

ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਓ ਜੀ ਬਖਸ਼ੋ ਜੀ ਸਿੱਖ।

ਕੋਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਅੰਮ੍ਰਿਤ ਰੂਪ ਗੁਰਬਾਣੀ ਵਾਹਿਗੁਰੂ ਗੁਰਮੰਤਰ ਸਿਮਰਨ ਸ੍ਰੀ ਆਸਾ ਜੀ ਦੇ ਵਾਰ ਜੀ ਦੇ ਸ਼ਬਦ ਕੀਰਤਨ ਜੀ ਦੇ ਜਾਪ ਹੋਏ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸਮਤ ਸੋਝੀ ਬਖਸ਼ੋ ਜੀ, ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੁੱਚੀਆਂ ਹੀ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਦੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ

ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਕਰੋਂ ਸਮੁੱਚੀਆਂ ਹੀ ਸੰਗਤਾਂ, ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ। ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ, ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਗਰੀਬ ਨਵਾਜ ਆਪ ਜੀ ਕੇ ਹਜੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅੱਗੇ ਵਾਸਤੇ ਸਮਤ ਬਖਸ਼

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖ ਪ੍ਰਭੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕੈ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਗੁਰਮੰਤਰ ਸਿਮਰਨ ਦੇ ਜਾਪ ਉਪਰੰਤ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘ ਭਾਈ ਚਮਕੌਰ ਸਿੰਘ ਜੀ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਾਲੇ ਆਪ ਸੰਗਤ ਨੂੰ ਆਸਾ ਜੀ ਦੇ ਵਾਰ ਦੇ ਕੀਰਤਨ ਸੁਣਾ ਕਰਕੇ ਨਿਹਾਲ ਕੀਤਾ ਹੈ। ਸਮੂਹ ਹੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਾਧ ਸੰਗਤ ਜੀ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬਾਨ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਆਏ ਹੋਏ ਮੁੱਖ ਬਾਗ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਐਤਵਾਰ ਭੋਗ ਉਪਰੰਤ ਵਿਸ਼ੇਸ਼ ਤੌਰ ਦੇ ਉੱਪਰ ਦੀਵਾਨ ਸਜਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਕਥਾ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ

ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ ਤਿਰਭਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬਨਾਮ ਕਥੈ ਕਵਨ।

बसंत स्वर्ग लोका है, जित ते पृथ्वी नव खंडन है। वाहिगुरु जी का खालसा, वाहिगुरु जी की फतेह। पतत पावन भगत विच्छल जुगो जुग अटल चौरतख दे मालक, हलत पल दे रखियक गुरु गरीब नवाज, धन धन साहिब श्री गुरु ग्रंथ साहिब पातशाह जी दी पावन पवित्र गोद अंदर विराजमान अति सन्मान योग गुरु प्यारी साध संगत जी, गुरु फतेह प्रवान करो। वाहिगुरु जी का खालसा, वाहिगुरु जी की फतेह। आप जी सारे धनता दे योग हो जो अमृत वेले तो धन धन साहिब श्री गुरु ग्रंथ साहिब पातशाह जी दी पावन पवित्र गोद अंदर बैठ के अलाही बाणी रब्बी बाणी पंजा बाणी दे जाप उपरांत वाहिगुरु गुरमंत्र है जप हमे खोई, वाहिगुरु गुरमंत्र दे जाप संगती रूप किते हन। उपरांत गुरु घर दे कीर्तनियां पासों श्री आसा जी दे वार दे संपूर्ण शब्द कीर्तन सरण करके अपने जीवन नूं अपने स्वास्थ्य नूं सफल बनाया है। सतगुरां ने महान बख्श रहमत कीती है जो सानू सतगुरां ने आप दे पावन पवित्र चरणा च बैठ के सतगुरां दा पावन पवित्र विदेह ग्रहण करन दा सुभाग समा सतगुरां ने बख्शिश कीता है। धन धन साहिब श्री गुरु ग्रंथ साहिब पातशाह जी कृपा करदे रहमत करदे सानू समझाउंदे है कि भाई जिहड़ा जीव संसार ते आ के ते परमात्मा अकाल पुरख वाहिगुरु दे नाम नूं वसारी रखदा है, केवल संसारक धंदियां विच खचत रहिंदा है, क्योंकि परमात्मा अकाल पुरख वाहिगुरु ने इह मनुखा जीवन केवल खाण पीण सौण वास्ते नहीं दिता। उह इह तां शरीर दी क्रिया करनी है, खाणा भी है सोना भी है, पर अपने जीवन नूं सफल बनाउण वास्ते उस परमात्मा अकाल पुरख वाहिगुरु दा सिमरन भी करना, उहदी भगती भी करनी है। जो परमात्मा अकाल पुरख वाहिगुरु ने सानू ये मनुखा जीवन दा अवसर दिता है, ਇਹ ਮਨੁੱਖਾ ਜੀਵਨ ਹੀ ਹੈ ਜਿਹਦੇ ਰਾਹੀਂ ਅਸੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ। ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ ਕਿ ਅਸੀਂ ਕਲਯੁਗੀ ਜੀਵਾਂ ਦਾ ਕੀ ਹਾਲ ਹੈ, ਸਾਡਾ ਜੀਵਨ ਕੈਸਾ ਹੈ। ਪਰਮਾਤਮਾ ਨੇ ਸਾਨੂੰ ਭੇਜਿਆ ਕਿਸ ਵਾਸਤੇ, ਕਰ ਕੀ ਰਹੇ ਹਾਂ ਅਸੀਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਚਨ ਕਰਦੇ ਹਨ ਅੰਮ੍ਰਿਤ ਦੀ ਬਾਣੀ ਦੀ ਰਾਹੀਂ, ਕੁਟੰਬ ਯਤਨ ਕਰਨ ਮਾਇਆ ਅਨੇਕ ਉਦਮ ਹੈ। ਮਨੁੱਖ ਆਪਣੇ ਪਰਿਵਾਰ ਵਾਸਤੇ ਬੜੇ ਯਤਨ ਕਰਦਾ ਹੈ, ਪਰਿਵਾਰ ਦੀ ਪਰਵਰਿਸ਼ ਵਾਸਤੇ। ਇਸੇ ਤਰ੍ਹਾਂ ਮਾਇਆ ਨੂੰ ਇਕੱਤਰ ਕਰਨ ਵਾਸਤੇ ਉਦਮ ਕਰਦਾ ਹੈ। ਜਿਹੜਾ ਭਗਤ ਕਬੀਰ ਜੀ ਨੇ ਵੀ ਬਾਣੀ ਵਿੱਚ ਇਹ ਦਰਸਾਇਆ ਹੈ, ਸਾਡੀ ਜੋ ਸਰੀਰਕ ਜੋ ਅਸੀਂ ਸੰਸਾਰ 'ਤੇ ਆਪਣੇ ਜੀਵਨ ਦੀ ਕਿਰਿਆ ਕਰਦੇ ਹਾਂ, ਭਗਤ ਕਬੀਰ ਜੀ ਕਹਿੰਦੇ ਬਹੁ ਪ੍ਰਪੰਚ ਕਰ ਪਰਤਨ ਲਿਆਵੈ। ਬੰਦਾ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਪ੍ਰਯਤਨ ਕਰ ਲੈ ਕੇ ਆਉਂਦਾ ਹੈ। ਬਹੁ ਪ੍ਰਪੰਚ ਕਰ ਪਰਤਨ ਲਿਆਵੇ ਸੁਧਾਰਾ ਪੈ ਆਨ ਲਟਾਵੇ। ਪ੍ਰਯਤਨ ਇਕੱਤਰ ਕਰਕੇ ਢੰਗ ਤਰੀਕੇ ਵਰਤ ਕੇ ਲੈ ਕੇ ਲਿਆ ਕੇ ਅਤੇ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਲਟਾ ਦਿੰਦਾ ਹੈ। ਜੇ ਅਸੀਂ ਕਿਸੇ ਨਾਲ ਲੈਣ ਦੇਣ ਕਰੀਏ, ਕਿਸੇ ਨੂੰ ਕੋਈ ਹਧਾਰਾ ਪੈਸੇ ਦੇਈਏ, ਸਾਡੇ ਕੋਈ ਪੈਸਾ ਲੈ ਲਵੇ ਅਤੇ ਅਸੀਂ ਉਹਦੇ ਕੋਲ ਮੁੜ ਕੇ ਵਾਪਸੀ ਲੈਂਦੇ ਹਾਂ।
ਲੇਕਿਨ ਜਿਹੜਾ ਅਸੀਂ ਕਮਾਈ ਕਰਕੇ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਮਾਇਆ ਕਰ ਲਿਆ ਕੇ ਬੱਚਿਆਂ ਨੂੰ ਦੇ ਦਿੰਦੇ ਹਾਂ, ਪਰਿਵਾਰ ਨੂੰ ਦੇ ਦਿੰਦੇ ਹਾਂ, ਉਹ ਕਦੀ ਵਾਪਸ ਮੰਗਿਆ? ਇਸ ਕਰਕੇ ਜਿਹੜੀ ਚੀਜ਼ ਉਧਾਰੀ ਦਿੱਤੀ ਹੋਵੇ ਜਾਂ ਗਹਿਣੇ 'ਚ ਰੱਖੀ ਹੋਵੇ ਤਾਂ ਉਹ ਵਾਪਸ ਦੇਣੀ ਪੈਂਦੀ ਹੈ, ਅਤੇ ਜਿਹੜੀ ਚੀਜ਼ ਲੁਟਾ ਦਈਏ ਤਾਂ ਉਹਦੀ ਵਾਪਸੀ ਨਹੀਂ ਹੁੰਦੀ। ਅਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਭਗਤ ਕਬੀਰ ਜੀ ਕਹਿੰਦੇ ਆ ਕਿ ਮਨੁੱਖ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਮਾਇਆ ਪਰਾਈ ਇਕੱਠੀ ਕਰਕੇ ਲੈ ਕੇ ਆਉਂਦਾ ਅਤੇ ਆ ਕੇ ਆਪਣੇ ਧੀਆਂ ਪੁੱਤਰਾਂ ਦੇ 'ਚ ਲੁਟਾ ਦਿੰਦਾ ਹੈ। ਬਹੁ ਪ੍ਰਪੰਚ ਕਰ ਪੜਤਨ ਲਿਆਵੈ, ਸੁਧਾਰਾ ਪੈ ਹਨ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਹੁਣ ਸਪਸ਼ਟ ਹੀ ਸਾਨੂੰ ਸਮਝਾਉਂਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਭਗਤ ਕਬੀਰ ਜੀ ਦੀ ਰਸਨਾ ਦੇ ਰਾਹੀਂ, ਹੇ ਭੁੱਲੜ ਮਨਾ, ਤੂੰ ਮਤਾ ਕਪਟ ਕਰਕੇ ਪਰਾਇਆ ਧਨ ਲੈ ਕੇ ਆਵੇਂ, ਕਿਸੇ ਨਾਲ ਹੇਰਾ ਫੇਰੀ ਕਰਕੇ, ਕਿਸੇ ਦਾ ਅੱਖ ਖੋ ਕੇ, ਜੇ ਤੂੰ ਐਸਾ ਕਰਮ ਕਰਕੇ ਆਪਣੇ ਧੀਆਂ ਪੁੱਤਰਾਂ 'ਚ ਧਨ ਇਕੱਠਾ ਕਰਕੇ ਲੈ ਕੇ ਆਵੇਂਗਾ ਤੇ ਲੇਖਾ ਤੈਨੂੰ ਦੇਣਾ ਪੈਣਾ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਅੰਤ ਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਤੈਨੂੰ ਦੇਣਾ ਪੈਣਾ ਹੈ। ਉਹ ਧਨ ਮਾਇਆ ਪਰਿਵਾਰ ਸਭ ਇੱਥੇ ਰਹਿ ਜਾਣਾ ਹੈ, ਲੇਖਾ ਤੈਨੂੰ ਦੇਣਾ ਪੈਣਾ ਹੈ। ਅਤੇ ਸਤਿਗੁਰੂ ਦੀ ਬਾਣੀ ਸਾਨੂੰ ਇਹੀ ਕਹਿੰਦੀ ਹੈ ਕਿ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਸਿਮਰਨ ਕਰ ਅਤੇ ਦਸਾਂ ਨੌਵਾਂ ਦੀ ਸੱਚੀ ਸੁੱਚੀ ਕਿਰਤ ਕਰ। ਅਤੇ ਸਤਿਗੁਰੂ ਕਹਿੰਦੇ ਵੀ ਇਹ ਜੀਵ ਤੇਰਾ ਜਿਹੜਾ ਮਨੁੱਖਾ ਜੀਵਨ ਤੈਨੂੰ ਪਰਮਾਤਮਾ ਨੇ ਦਿੱਤਾ ਹੈ, ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਪਰਮਾਤਮਾ ਦਾ ਨਾਮ ਜਪ ਸਿਮਰਨ ਕਰ, ਸੇਵਾ ਅਤੇ ਸਿਮਰਨ ਦੋ ਹੀ ਪਹਿਲੂ ਹਨ। ਅਤੇ ਤੂੰ ਕੇਵਲ ਆਪਣੇ ਪਰਿਵਾਰ ਵਾਸਤੇ ਹੀ ਯਤਨਸ਼ੀਲ ਹੈ, ਕੇਵਲ ਮਾਇਆ ਇਕੱਤਰ ਕਰਨ ਵਾਸਤੇ ਹੀ ਉਦਮ ਕਰਦਾ ਹੈ। ਜੇ ਤੂੰ ਇਸ ਤਰ੍ਹਾਂ ਇਹੀ ਯਤਨ ਵਿੱਚ ਲੱਗਾ ਹੋਇਆ ਪਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਸਿਮਰ ਨਹੀਂ ਕਰਦਾ, ਪਰਮਾਤਮਾ ਦੇ ਨਾਮ ਸਿਮਰ ਤੋਂ ਹੀਣਾ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਸੁੰਝਾ ਹੈ। ਅਤੇ ਸਾਧੂ ਕਹਿੰਦੇ, ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਅਤੇ ਪ੍ਰੇਰਿਤ ਹੈ। ਇਹ ਜੀਵ ਜੇ ਤੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਤੋਂ ਸੁੰਝਾ ਹੈ, ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਪਰਮਾਤਮਾ ਦੇ ਨਾਮ ਨੂੰ ਤੂੰ ਵਿਸਾਰਿਆ ਹੋਇਆ ਹੈ, ਪਰਮਾਤਮਾ ਦੇ ਨਾਮ ਨੂੰ ਤੂੰ ਭੁਲਾਇਆ ਹੋਇਆ ਹੈ, ਜਿਸ ਪਰਮਾਤਮਾ ਨੇ ਤੇਰੇ 'ਤੇ ਇੰਨਾ ਉਪਕਾਰ ਕੀਤਾ ਹੈ, ਇੰਨੀ ਬਖਸ਼ਿਸ਼ ਕੀਤੀ ਹੈ ਤੈਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜੀਵਨ ਦਿੱਤਾ, ਤੰਦਰੁਸਤੀ ਦਿੱਤੀ ਹੈ। ਅਤੇ ਸਾਧੂ ਕਹਿੰਦੇ, ਪਏ ਜੇ ਤੂੰ ਪਰਮਾਤਮਾ ਅਕਾਲ ਪੁਰਖ ਦਾ ਨਾਮ ਨਹੀਂ ਜਪਦਾ, ਸਿਮਰ ਨਹੀਂ ਕਰਦਾ, ਪਰਮਾਤਮਾ ਦੇ ਨਾਮ ਨੂੰ ਵਿਸਾਰਿਆ ਹੋਇਆ ਅਤੇ ਫਿਰ ਤੂੰ ਆਪਣੇ ਆਪ ਨੂੰ ਮਨੁੱਖ ਨਾ ਸਮਝ, ਪ੍ਰੇਤ ਤਾਂ ਹੈ ਸਾਧੂ ਕਹਿੰਦੇ, ਫਿਰ ਤੂੰ ਪ੍ਰੇਤ ਹੀ ਹੈ, ਭੂਤ ਹੀ ਹੈ ਤੂੰ ਫਿਰ, ਜੇ ਪਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਕਿਸੇ ਮਨੁੱਖ ਨੇ ਬਾਣੀ ਪੜ੍ਹਨ ਵਾਲੇ ਗੁਰਮੁਖ ਨੂੰ ਪੁੱਛ ਲਿਆ, ਸਵਾਲ ਕੀਤਾ, ਇੱਕ ਮਨੁੱਖ ਨੇ ਗੁਰਮੁਖ ਨੂੰ ਇਹ ਸਵਾਲ ਕੀਤਾ ਜਿਹੜਾ ਬਾਣੀ ਪੜ੍ਹਨ ਵਾਲਾ ਸੀ, ਉਹਨੂੰ ਕਹਿੰਦਾ, ਭਾਈ ਮੈਂ ਬੜਿਆਂ ਕੋਲੋਂ ਇਹ ਸੁਣਿਆ ਕਿ ਭੂਤ ਪ੍ਰੇਤ ਹੁੰਦੇ ਆ, ਪਰ ਆਂਦਾ ਮੈਂ ਜਦੋਂ ਪੁੱਛਦਾ ਨਾ, ਜਦੋਂ ਕਹਿੰਦਾ ਕਿ ਭੂਤ ਪ੍ਰੇਤ ਹੁੰਦੇ ਸੰਸਾਰ 'ਤੇ, ਜਦੋਂ ਪੁੱਛਦਾ ਕਿ ਕਿਹੋ ਜਿਹੇ ਹੁੰਦੇ ਆ, ਆਂਦਾ ਕੋਈ ਨਹੀਂ ਦੱਸਦਾ, ਕਹਿੰਦੇ ਸਾਰੇ ਇੱਕ ਭੂਤ ਪ੍ਰੇਤ ਹੁੰਦੇ ਆ, ਅਤੇ ਜੇ ਪੁੱਛੀਏ ਵੀ ਉਹ ਕਿਹੋ ਜਿਹੇ ਹੁੰਦੇ, ਵੇਖੇ ਕਿਸੇ ਨੇ, ਕੋਈ ਨਹੀਂ ਦੱਸਦਾ, ਕਹਿੰਦਾ ਆਂਦਾ ਮੈਂ ਬੜਿਆਂ ਨੂੰ ਪੁੱਛ ਕੇ ਦੇਖਿਆ। ਜਿਹੜਾ ਬਾਣੀ ਪੜ੍ਹਨ ਵਾਲਾ ਗੁਰਮੁਖ ਪਿਆਰਾ ਸੀ, ਉਹ ਕਹਿੰਦਾ, ਗੁਰਮੁਖਾ
ਤੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਦੇ ਪਾਤਸ਼ਾਹ ਜੀ ਦੱਸੋ ਕਿ ਭੂਤ ਪ੍ਰੇਤ ਕਿਹੋ ਜਿਹੇ ਹੁੰਦੇ ਆ ਤੇ ਤੈਨੂੰ ਸਤਿਗੁਰੂ ਦੱਸਣਗੇ, ਤੂੰ ਪੁੱਛਿਆ ਨਹੀਂ ਅਜੇ ਤੱਕ। ਕਹਿੰਦਾ ਮੈਨੂੰ ਮੈਂ ਕਦੀ ਬਾਣੀ ਪੜ੍ਹੀ ਨਹੀਂ ਤੇ ਤੁਸੀਂ ਦੱਸ ਦਿਓ, ਤੁਸੀਂ ਬਾਣੀ ਪੜ੍ਹਦੇ ਹੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹਨਾਂ ਭੂਤਾਂ ਪ੍ਰੇਤਾਂ ਬਾਰੇ ਕੀ ਦੱਸਦੇ ਆ ਵੀ ਭੂਤ ਪ੍ਰੇਤ ਕਿਹੋ ਜਿਹੇ ਹੁੰਦੇ ਹਨ। ਤੇ ਭਾਈ ਸਾਹਿਬ ਗੁਰਮ ਪਿਆਰੇ ਨੇ ਬਾਣੀ ਪੜ੍ਹਨ ਵਾਲਾ ਕਹਿੰਦਾ ਗੁਰਮੁਖਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਇਸ ਸੰਸਾਰ ਦੇ ਵਿੱਚ ਕਲਯੁੱਗ ਦੇ ਸਮੇਂ ਦੇ ਵਿੱਚ ਜਿਹੜੇ ਮਨੁੱਖ ਪਰਮਾਤਮਾ ਵਾਹਿਗੁਰੂ ਦਾ ਨਾਮ ਨਾ ਜਪਦੇ, ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸੇਵਾ ਨਹੀਂ ਕਰਦੇ, ਤੇ ਸਤਿਗੁਰੂ ਦੀ ਬਾਣੀ ਕਹਿੰਦੀ ਕਿ ਇਹ ਭੂਤਾਂ ਦਾ ਹੀ ਇਹਨਾਂ ਨੇ ਅਵਤਾਰ ਧਾਰਨ ਕੀਤਾ ਹੋਇਆ ਮਨੁੱਖਾਂ ਨੇ, ਮਨੁੱਖ ਨਹੀਂ ਉਹ ਭੂਤ ਹਨ, ਪ੍ਰੇਤ ਹਨ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜਿਨ੍ਹਾਂ ਦਾ ਭਾਵ ਭੂਤ ਹੁੰਦਾ ਹੈ। ਇਸ ਸੰਸਾਰ ਦੇ ਵਿੱਚ ਕਲਯੁੱਗ ਦੇ ਸਮੇਂ ਵਿੱਚ ਉਹ ਮਨੁੱਖ ਭੂਤਾਂ ਦਾ ਹੀ ਅਵਤਾਰ ਧਾਰਨ ਕੀਤਾ, ਭੂਤ ਹੀ ਹਨ ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦਾ ਨਾਮ ਨੂੰ ਵਿਸਾਰਿਆ ਹੋਇਆ ਹੈ। ਪੁੱਤ ਜਨੂਰਾ ਧੀ ਜਨੂਰੀ ਜੋ ਰੁਜਿਨਾਂ ਦਾ ਸਿੱਕਦਾਰ। ਉਸ ਘਰ ਵਿੱਚ ਜਿਹੜਾ ਪੁੱਤਰ ਆ ਉਹ ਭੂਤਨਾ ਹੈ, ਜਿਹੜੀ ਪੁੱਤਰੀ ਉਹ ਭੂਤਨੀ ਹੈ, ਅਤੇ ਜਿਹੜੀ ਉਸ ਪਰਿਵਾਰ ਦੇ ਘਰ ਵਾਲੀ ਹੈ, ਬੱਚਿਆਂ ਦੀ ਮਾਂ ਹੈ, ਉਹ ਇਹਨਾਂ ਭੂਤਨਿਆਂ ਦੀ ਸਰਦਾਰਨੀ ਹੈ, ਵੱਡੀ ਭੂਤਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜੇ ਬਾਣੀ ਨਹੀਂ ਪੜ੍ਹਦੇ, ਜਿਹੜੇ ਘਰ ਵਿੱਚ ਗੁਰਬਾਣੀ ਦਾ ਪ੍ਰਵਾਹ ਨਹੀਂ ਚਲਾਉਂਦੇ, ਜਿਹੜੇ ਘਰ ਵਿੱਚ ਕਦੀ ਸਹਿਜ ਪਾਠ ਨਹੀਂ ਕਰਦੇ, ਕਦੀ ਨੇਤਰੇਮ ਨਹੀਂ ਕਰਦੇ, ਬੱਚਿਆਂ ਨੂੰ ਬਾਣੀ ਨਾਲ ਨਹੀਂ ਜੋੜਦੇ, ਉਹ ਸਾਰਾ ਪਰਿਵਾਰ ਹੀ ਭੂਤਨਿਆਂ ਦਾ ਦੱਸਦੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋ ਰੁਜਿਨਾਂ ਦਾ ਸਿੱਕਦਾਰ। ਇਸ ਕਰਕੇ ਸਤਿਗੁਰੂ ਦੀ ਬਾਣੀ ਸਾਨੂੰ ਬਾਰ ਬਾਰ ਟਾਂ ਚਲਾਉਂਦੀ ਹੈ, ਬਾਰ ਬਾਰ ਸਾਨੂੰ ਡਾਂਟਦੀ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ ਜੋ ਸਾਨੂੰ ਇੰਨਾ ਡਾਂਟ ਫੜਦੇ ਹਨ। ਦੇਹਧਾਰੀ ਜਿਹੜੇ ਪਖੰਡੀ ਹੈ ਇਹ ਤੇ ਸਾਡੇ ਮੂੰਹ ਤੇ ਸਾਨੂੰ ਸਾਡੇ ਔਗੁਣ ਨਹੀਂ ਚਿਤਾਰ ਸਕਦੇ, ਸਾਨੂੰ ਝੂਠੀਆਂ ਅਸੀਸਾਂ ਦੇ ਸਕਦੇ ਹੈ ਆਪਣੀ ਪੂਜਾ ਕਰਾਉਣ ਵਾਸਤੇ, ਆਪਣੀ ਮੰਨਤਾਂ ਕਰਾਉਣ ਵਾਸਤੇ। ਲੇਕਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੀਆਂ ਉਣਤਾਈਆਂ ਨੂੰ, ਸਾਡੇ ਔਗੁਣਾਂ ਨੂੰ ਸਤਿਗੁਰੂ ਜੀ ਉਜਾਗਰ ਕਰਦੇ ਹਨ। ਤਾਂ ਸਾਧੂ ਕਹਿੰਦੇ ਭਾਈ ਜਿਹੜੇ ਮਨੁੱਖ ਕੇਵਲ ਆਪਣੇ ਪਰਿਵਾਰ ਦੀ ਪਾਲਣਾ 'ਚ ਲੱਗੇ ਹੋਏ, ਯਤਨ 'ਚ ਲੱਗੇ ਹੋਏ ਹਨ, ਇਹ ਨਹੀਂ ਕਿ ਮਨੁੱਖ ਨੇ ਆਪਣੇ ਪਰਿਵਾਰ ਦੀ ਪਾਲਣਾ ਨਹੀਂ ਕਰਨੀ, ਆਪਣੀ ਕਿਰਤ ਕਰਨੀ ਹੈ, ਆਪਣੇ ਧੀਆਂ ਪੁੱਤਰਾਂ ਦੀ ਚੰਗੀ ਪਰਵਰਿਸ਼ ਵੀ ਕਰਨੀ ਹੈ, ਉਹਨਾਂ ਨੂੰ ਸਟੈਂਡ ਕਰਦਾ ਵੀ ਯਤਨ ਕਰਨਾ ਹੈ, ਪਰ ਉਹਦੇ ਨਾਲ ਨਾਲ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਮਨੁੱਖਾ ਜੀਵਨ ਦਿੱਤਾ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਵੀ ਸ਼ੁਕਰਾਨੇ ਦੇ ਰੂਪ ਵਿੱਚ ਪਰਮਾਤਮਾ ਵਾਹਿਗੁਰੂ ਦਾ ਵੀ ਸਿਮਰਨ ਕਰਨਾ ਚਾਹੀਦਾ ਹੈ। ਆਪਣੇ ਸਮੇਂ ਵਿੱਚ ਸਮਾਂ ਕੱਢ ਕੇ ਸੇਵਾ ਦੇ ਸਿਮਰਨ ਵਿੱਚ ਵੀ ਆਪਣਾ ਜ਼ਿੰਦਗੀ ਦਾ ਸਮਾਂ ਲਾਉਣਾ ਚਾਹੀਦਾ ਹੈ। ਅਤੇ ਸਾਧੂ ਕਹਿੰਦੇ ਭਾਈ ਜਿਹੜੇ ਪਰਮਾਤਮਾ ਅਕਾਲ ਪੁਰਖ ਦੇ ਨਾਮ ਤੋਂ ਹੀਣੇ ਹਨ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਵਿਸਾਰਿਆ ਹੋਇਆ ਹੈ, ਅਤੇ ਸਾਧੂ ਕਹਿੰਦੇ ਉਹ ਭਾਈ ਪ੍ਰੇਤ ਹਨ, ਭੂਤ ਹਨ। ਅੱਗੇ ਜਾ ਕੇ ਸਤਿਗੁਰੂ ਜੀ ਫਰਮਾਨ ਕਰਦੇ ਕਿ ਟੁੱਟੜੀਆ ਸਾ ਪ੍ਰੀਤ ਜੋ ਲਾਏ ਬਿਆਨ ਸੋ। ਜਿਨ੍ਹਾਂ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਛੱਡ ਕੇ, ਪ੍ਰੇਮ ਛੱਡ ਕੇ ਅਤੇ ਹੋਰ ਨਾ ਆਪਣੀ ਪ੍ਰੀਤੀ ਲਾਈ ਹੋਈ ਹੈ, ਉਹ ਸਦਾ ਨਹੀਂ ਕਾਇਮ ਰਹਿੰਦੀ, ਟੁੱਟ ਜਾਂਦੀ ਇੱਕ ਦਿਨ। ਕਿਉਂਕਿ ਜਿਹੜੀ ਪ੍ਰੀਤੀ ਅਸੀਂ ਸੰਸਾਰ ਦੇ ਲੋਕਾਂ ਵਿੱਚ ਹੈ ਸਾਡੀ ਕਿਸੇ ਨਾਲ, ਉਹ ਸਦੀ ਵੀ ਨਹੀਂ ਹੈ, ਟੁੱਟਦੀ ਆ ਸਾ ਪ੍ਰੀਤ, ਉਹ ਇੱਕ ਦਿਨ ਟੁੱਟ ਜਾਣੀ ਹੈ। ਅਤੇ ਸੱਚੀ ਜਿਹੜੀ ਪ੍ਰੀਤੀ ਹੈ, ਜਿਹੜਾ ਪ੍ਰੇਮ ਹੈ, ਉਹ ਕਿਸ ਤਰ੍ਹਾਂ ਨਿਭ ਸਕਦਾ, ਉਹ ਕਿੱਥੋਂ ਪ੍ਰਾਪਤ ਹੁੰਦਾ, ਕਿਹਦੇ ਨਾਲ ਹੁੰਦਾ, ਸਦਾ ਕਾਇਮ ਰਹਿਣ ਵਾਲਾ ਕੌਣ ਹੈ? ਨਾਨਕ ਸੱਚੀ ਰੀਤ ਸਾਈਂ ਸੇਤੀ ਰੱਤਿਆ।
ਉਹ ਸਾਈਂ ਜਿਹੜਾ ਮਾਲਕ ਪਰਮਾਤਮਾ ਕਾਰਪੁਰਖ ਵਾਹਿਗੁਰੂ ਹੈ ਸਾਰੀ ਕਾਇਨਾਤ ਦਾ, ਸਾਰੀ ਮਨੁੱਖਤਾ ਦਾ, ਜਿਨ੍ਹਾਂ ਨੇ ਉਸ ਪਰਮਾਤਮਾ ਕਾਰਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਜਿਹੜੇ ਰੱਤੇ ਗਏ, ਰੰਗੇ ਗਏ ਹਨ, ਉਹੀ ਅਸਲ ਵਿੱਚ ਜੀਵਨ ਯੁਗਤ ਹੈ, ਸਦਾ ਕਾਇਮ ਰਹਿਣ ਵਾਲੀ। ਬਾਕੀ ਸਭ ਕੁਛ ਨਾਸਵੰਤ ਹੈ, ਕਿਉਂਕਿ ਸਤਿਗੁਰ ਦੀ ਬਾਣੀ ਦਾ ਕਥਨ ਬਾਰ ਬਾਰ ਆਉਂਦਾ ਹੈ, ਨਾਨਕ ਕੱਚੜਿਆਂ ਸੁਰਤੋੜ। ਇਹ ਭਾਈ ਜਿਹੜੇ ਕੱਚੇ ਪਿੱਲੇ ਆ ਨਾ, ਉਹਨਾਂ ਦੇ ਸਾਥ ਛੱਡ, ਉਹਨਾਂ ਦੀ ਸੰਗਤ ਛੱਡ। ਅਤੇ ਐਸੇ ਜਿਹੜੇ ਸਤਿਪੁਰਸ਼, ਜਿਹੜੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦਾ 24 ਘੰਟੇ ਹਰ ਵਕਤ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜੇ ਹੋਏ ਹਨ, ਪਰਮਾਤਮਾ ਦੇ ਨਾਮ ਜਪਦੇ ਹਨ ਹਰ ਵਕਤ, ਐਸੇ ਸਤਿਪੁਰਸ਼ਾਂ ਦੀ ਭਾਲ ਕਰ ਜਿਹੜੇ ਪਰਮਾਤਮਾ ਵਾਹਿਗੁਰੂ ਨਾਲ ਜੁੜੇ ਹੋਏ ਹਨ। ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਐਸੇ ਜਿਹੜੇ ਸਤਿਪੁਰਸ਼ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਨੂੰ ਜੁੜੇ ਹੋਏ ਅੰਦਰੋਂ ਬਾਹਰੋਂ, ਇਹ ਨਹੀਂ ਕਿ ਮਨ ਜਨਮਾਂ ਨੂੰ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਜਿਨ੍ਹਾਂ ਦੇ ਮੁੱਖ ਵਿੱਚ ਕੁਛ ਹੋਰ ਆ, ਵਿਖਾਵਾ ਕੁਛ ਹੋਰ ਧਰਮ ਵਾਲਾ ਹੈ, ਲੇਕਿਨ ਜੀਵਨ ਧਰਮ ਵਾਲਾ ਨਹੀਂ ਹੈ, ਉਹ ਤਾਂ ਭਾਈ ਕੱਚੇ ਹਨ। ਅਤੇ ਸਭ ਤੋਂ ਐਸੇ ਕੱਚਿਆਂ ਦੀ ਸੰਗਤ ਛੱਡ ਜਿਹੜੇ ਸਤਿਪੁਰਸ਼ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਨੂੰ ਜੁੜੇ ਹੋਏ ਹਨ, ਉਹਨਾਂ ਦੇ ਨਾਲ ਉਹਨਾਂ ਦੀ ਭਾਲ ਕਰ, ਉਹਨਾਂ ਦੀ ਸੰਗਤ ਕਰ। ਕੋਈ ਜੀਵਨ ਦੇ ਵਿਛੜੇ, ਕੋਈ ਮੋਇਆ ਨਜਾਈ ਛੋੜ। ਜਿਹੜੇ ਕੱਚੇ ਪਿੱਲੇ ਆ ਨਾ ਸੰਸਾਰਕ ਦੇ, ਜਿਹੜੇ ਤੇਰੇ ਮਿੱਤਰ ਦੋਸਤ ਆ, ਉਹ ਤਾਂ ਤੇਰਾ ਸਾਥ ਜੀਂਦਿਆਂ ਹੀ ਛੱਡ ਜਾਣਗੇ, ਲੇਕਿਨ ਜਿਹੜੇ ਸਤਿਪੁਰਸ਼ ਆ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ ਹਨ, ਉਹ ਤਾਂ ਭਾਈ ਤੇਰੀ ਦਰਗਾਹ ਦੇ ਵਿੱਚ ਵੀ ਤੇਰੀ ਹੈਲਪ ਕਰਨਗੇ, ਤੇਰੇ ਨਾਲ ਜਾਣਗੇ, ਇਸ ਲੋਕ ਤੋਂ ਬਾਅਦ ਪਲੋਕ ਵਿੱਚ ਵੀ ਤੇਰੀ ਸਹਾਇਤਾ ਕਰਨਗੇ। ਜਿਹੜੇ ਬਾਕੀ ਦੇ ਸੰਸਾਰਕ ਤੇਰੇ ਮਿੱਤਰ ਦੋਸਤ ਹਨ, ਉਹ ਤਾਂ ਭਾਈ ਤੇਰਾ ਇੱਥੇ ਸਾਥ ਛੱਡਣਗੇ, ਵੱਧ ਤੋਂ ਵੱਧ ਤੈਨੂੰ ਮਸਾਣਾ ਤੱਕ ਲੈ ਜਾਣਗੇ, ਉਦੋਂ ਅੱਗੇ ਤਾਂ ਇਕੱਲੇ ਨੇ ਜਾਣਾ ਹੈ, ਅਤੇ ਨਾਲ ਜਾਣਾ ਹੈ ਜੋ ਤੂੰ ਸੰਗਤ ਕੀਤੀ ਹੈ ਸਤਿਪੁਰਸ਼ਾਂ ਦੀ। ਅਤੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਹੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਹੋਰ ਕਿਸੇ ਦੇਹਧਾਰੀ ਪਖੰਡੀ ਕੋਲ ਇਹ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਦਾਤ ਨਹੀਂ ਪ੍ਰਾਪਤ ਹੋਣੀ। ਜਿਹੜੇ ਪਰਮਾਤਮਾ ਕਾਲਪੁਰਖ ਦਾ ਨਾਮ ਜਪਦੇ ਸਿਮਰਨ ਕਰਦੇ ਭਾਈ, ਉਹਨਾਂ ਦੀ ਸੰਗਤ ਵਿੱਚ ਹੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ ਜਾਂਦਾ ਹੈ, ਕਿਉਂਕਿ ਉਹ ਪਰਮਾਤਮਾ ਕਾਲਪੁਰਖ ਨਾਲ ਆਪ ਜੁੜੇ ਹੋਏ ਹਨ। ਜਿਹੜੇ ਗੁਰੂ ਪਿਆਰੇ ਪਰਮਾਤਮਾ ਵਾਹਿਗੁਰੂ ਨਾਲ ਜੁੜੇ ਹੋਏ 24 ਘੰਟੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਸਿਮਰਨ ਕਰਦੇ ਕਮਾਈ ਕਰਦੇ ਹੈ, ਉਹ ਭਾਈ ਹੋਰਨਾਂ ਨੂੰ ਵੀ ਜੋੜਨ ਦਾ ਯਤਨ ਕਰਦੇ ਹਨ। ਉਹਨਾਂ ਦੀ ਸੰਗਤ ਕਰਨ ਦੇ ਨਾਲ ਜਿਹੜਾ ਟੁੱਟੇ ਉਹ ਵੀ ਜੁੜ ਜਾਂਦੇ ਹਨ, ਉਹਨਾਂ ਦੇ ਮਨ 'ਚ ਵੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਅਸਲ ਜੀਵਨ ਜਿਹੜਾ ਉਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਵਿੱਚ ਹੈ, ਸੇਵਾ ਵਿੱਚ ਹੈ। ਇਹ ਦੋ ਹੀ ਕਰਮ ਹਨ ਜਿਸ ਕਰਕੇ ਸਾਡਾ ਜਿਹੜਾ ਆਤਮ ਜੀਵਨ ਹੈ ਉਹ ਸਫਲ ਹੈ। ਅਤੇ ਸਾਧੂ ਕਹਿੰਦੇ ਭਾਈ, ਜਿਨ੍ਹਾਂ ਨੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜਿਨ੍ਹਾਂ ਦੀ ਪ੍ਰੀਤੀ ਲੱਗੀ, ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਮ ਰੰਗ ਵਿੱਚ ਜਿਹੜੇ ਰੱਤੇ ਗਏ ਹਨ, ਉਹੀ ਭਾਈ ਅਸਲ ਵਿੱਚ ਜੀਵਨ ਯੁਕਤ ਹੈ, ਜਿਹੜੀ ਸਦੀਵ ਕਾਲ ਲਈ ਕਾਇਮ ਰਹਿਣ ਵਾਲੀ ਹੈ। ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੱਗੇ ਜਾ ਕਹਿੰਦੇ ਕਿ ਜਿਸ ਵਿਸਰਤ ਤਨ ਪਸਮ ਹੋਏ ਕਹਿਤੇ ਸਭ ਪ੍ਰੇਤ। ਹੁਣ ਅਸੀਂ ਮਨੁੱਖ ਜਿੰਨੇ ਵੀ ਹਾਂ, ਅਸੀਂ ਆਪਣੇ ਸਰੀਰ ਦੀ ਸੰਭਾਲ ਦਾ ਯਤਨ ਕਰਦੇ ਹਾਂ, ਸੋਹਣਾ ਕੱਪੜਾ ਪਹਿਨਣਾ ਹੈ, ਸਾਫ਼ ਸਫਾਈ ਰੱਖਣੀ ਹੈ, ਚੰਗਾ ਖਾਣਾ ਹੈ, ਚੰਗਾ ਪਹਿਨਣਾ ਹੈ, ਅਤੇ ਇਸੇ ਤਰ੍ਹਾਂ ਪਰਿਵਾਰ ਦੀ ਅਸੀਂ ਸੰਭਾਲ ਕਰਨ ਵਾਸਤੇ ਬੜੇ ਚਿੰਤਤ ਹਾਂ, ਬੜੇ ਖਿਆਲ ਰੱਖਦੇ ਹਾਂ। ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਭਾਈ, ਜਿਸ ਸਰੀਰ ਨੂੰ ਤੂੰ ਆਪਣਾ ਜ਼ਿੰਦਗੀ ਸਮਝ ਬੈਠਾ ਹੈ, ਅਸਲ ਵਿੱਚ ਸਰੀਰ ਜ਼ਿੰਦਗੀ ਨਹੀਂ ਹੈ,
ਜਿਹੜੀ ਸਰੀਰ ਦੇ ਅੰਦਰ ਆਤਮਾ ਹੈ ਉਹ ਸਦੀਵੀ ਹੈ, ਤੇ ਜਦੋਂ ਇਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਜਾਂਦੀ ਹੈ ਨਾ, ਫਿਰ ਇਹ ਜਿਹੜਾ ਸਰੀਰ ਨੂੰ ਤੋਂ ਆਪਣਾ ਆਪਣੀ ਜ਼ਿੰਦਗੀ ਸਮਝੀ ਬੈਠਾ, ਆਪਣਾ ਜੀਵਨ ਸਮਝੀ ਬੈਠਾ ਹੈ, ਤੇ ਸਤਿਗੁਰ ਕਹਿੰਦੇ ਭਾਈ ਇਹ ਜਦੋਂ ਜਿੰਦ ਨਿਕਲ ਗਈ ਵਿੱਚੋਂ ਆਤਮਾ ਚਲੇ ਗਈ ਤਾਂ ਇਹ ਸਰੀਰ ਭਸਮ ਦੀ ਢੇਰੀ ਬਣ ਜਾਣਾ, ਸਵਾਹ ਦੀ ਢੇਰੀ ਹੋ ਜਾਣੀ ਹੈ। ਜਿਸ ਬਿਸਰਤ ਤਨ ਭਸਮ ਹੋਏ, ਜਿਸ ਜਿੰਦ ਦੇ ਜਾਣ ਦੇ ਨਾਲ ਸਰੀਰ ਜਿਹੜਾ ਸਵਾਹ ਹੋ ਜਾਣਾ ਹੈ। ਕਹਿਤੇ ਸਭ ਪ੍ਰੇਤ, ਫਿਰ ਭਾਈ ਸਾਰੇ ਤੇਰੇ ਰਿਸ਼ਤੇਦਾਰ ਵੀ ਤੈਨੂੰ ਪ੍ਰੇਤ ਕਹਿਣਗੇ, ਤੇਰੇ ਤੋਂ ਡਰਨਗੇ, ਤੇਰੇ ਲਾਗੇ ਨਹੀਂ ਹੋਣਗੇ ਮਰੇ ਹੋਏ ਦੇ। ਉਹ ਮਜਬੂਰੀ ਹੈ ਕਿ ਪਰਿਵਾਰ ਨੂੰ ਪਤਾ ਕਿ ਸੰਸਕਾਰ ਕਰਨਾ ਪੈਣਾ, ਨਹੀਂ ਤੇ ਫਿਰ ਇਹਨੇ ਬਦਬੋ ਦੇਣ ਡੈ ਪੈਣਾ, ਨੱਕ ਨਹੀਂ ਦਿੱਤਾ ਜਾਣਾ। ਇਸ ਕਰਕੇ ਸਤਿਗੁਰ ਕਹਿੰਦੇ ਪਏ ਜਦੋਂ ਸਰੀਰ ਦੇ ਵਿੱਚੋਂ ਤੇਰੇ ਜਿੰਦ ਨਿਕਲ ਗਈ ਤੇ ਇਹਨੇ ਮਿੱਟੀ ਹੋ ਜਾਣਾ ਤੇਰੇ ਸਰੀਰ ਨੇ, ਤੇ ਤੇਰੇ ਰਿਸ਼ਤੇਦਾਰਾਂ ਨੇ ਤੇਰੇ ਪਰਿਵਾਰ ਨੇ ਤੈਨੂੰ ਫਿਰ ਪ੍ਰੇਤ ਸਮਝਣਾ ਹੈ ਕਿ ਭੂਤ ਹੋ ਗਿਆ ਹੁਣ ਇਹ, ਫਿਰ ਤੇਰਾ ਨਾਂ ਲੈਣ ਤੋਂ ਡਰਨਾ ਉਹਨਾਂ ਨੇ। ਕਿਨ ਗ੍ਰਹਿ ਮੈਂ ਬਸਨਾ ਦੇਵ ਹੀ, ਜਿਨ ਸੋ ਸੋਈ ਹੈ, ਤੇ ਜਿਨ੍ਹਾਂ ਦੇ ਨਾਲ ਤੂੰ ਸਾਰੀ ਜ਼ਿੰਦਗੀ ਇੰਨਾ ਪ੍ਰੇਮ ਕੀਤਾ ਹੈ, ਇੰਨੀ ਸਾਂਭ ਸੰਭਾਲ ਚ ਇੰਨੇ ਯਤਨ ਕਰਦਾ ਰਿਹਾ ਹੈ, ਇਸ ਪਰਿਵਾਰ ਵਾਸਤੇ ਤੂੰ ਕਿੰਨੇ ਉਦਮ ਕਰਕੇ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਪਰਾਇਆ ਧਨ ਲੈ ਕੇ ਤੂੰ ਪਰਿਵਾਰ ਵਿੱਚ ਲੁਟਾਉਂਦਾ ਰਿਹਾ ਹੈ, ਪਰ ਜਦੋਂ ਤੇਰੇ ਅੰਦਰੋਂ ਇਹ ਤੇਰੀ ਕਾਇਆ ਤੇਰੀ ਜਿਹੜੀ ਆਤਮਾ ਤੇਰੀ ਜਿਹੜੀ ਜਿੰਦ ਆ ਇਹ ਨਿਕਲ ਗਈ, ਤੇ ਫਿਰ ਤੈਨੂੰ ਇਹਨਾਂ ਨੇ ਇੱਕ ਘੜੀ ਵੀ ਨਹੀਂ ਰੱਖਣਾ ਕੋਲ, ਹੁਣ ਵਸ ਦੀ ਗੱਲ ਨੂੰ ਰੱਖ ਕੇ ਵੀ ਕੀ ਕਰਨਗੇ, ਸਤਿਕਾਰ ਕਰਨਾ ਪੈਣਾ। ਤੇ ਸਾਧੂ ਕਹਿੰਦੇ ਭਾਈ ਜਦੋਂ ਤੇਰਾ ਸਰੀਰ ਬਿਨਸ ਗਿਆ ਨਾ, ਜਿੰਦ ਨਿਕਲ ਗਈ, ਕਿਨ ਗ੍ਰਹਿ ਮੈਂ ਬਸਨਾ ਦੇਵ ਹੀ, ਬਹੁਤਾ ਲੰਮਾ ਸਮਾਂ ਉਹ ਘਰ ਵਿੱਚ ਨਹੀਂ ਰੱਖਣਾ ਪਰਿਵਾਰ ਨੇ, ਜਿਨ੍ਹਾਂ ਦੇ ਨਾਲ ਤੂੰ ਇੰਨਾ ਸੁਨੇਹ ਰੱਖਦਾ ਹੈ। ਤੇ ਸਤਿਗੁਰ ਕਹਿੰਦੇ ਕਿ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ, ਤੂੰ ਅਨਰਥ ਕਰਕੇ ਪਾਪ ਕਰ ਕਰਕੇ ਬਹੁਤ ਸਾਰਾ ਧਨ ਇਕੱਤਰ ਕਰਕੇ ਤੂੰ ਪਰਿਵਾਰ ਨੂੰ ਲਿਆ ਕੇ ਦਿੱਤਾ ਹੈ, ਕਿਉਂਕਿ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਕਿ ਗੁਜਰਾਨ ਜੋਗੀ ਤਾਂ ਮਾਇਆ ਪਰਮਾਤਮਾ ਵਾਹਿਗੁਰੂ ਸਭ ਨੂੰ ਦਿੰਦਾ ਹੈ, ਪਰ ਜੇ ਬਹੁਤੀ ਇਕੱਠੀ ਕਰਨੀ ਹੋਵੇ ਤਾਂ ਪਾਪਾਂ ਤੋਂ ਬਗੈਰ ਨਹੀਂ ਹੁੰਦੀ। ਜਦੋਂ ਦਸਾਂ ਨੌਵਾਂ ਦੀ ਸੱਚੀ ਸੁੱਚੀ ਕਿਰਤ ਕਰਨੀ ਹੈ ਤਾਂ ਫਿਰ ਗੁਜਰਾਨ ਹੀ ਹੈ, ਮਾਇਆ ਹੈ ਹੀ ਗੁਜਰਾਨ ਹੈ, ਕਿਉਂਕਿ ਇਹਨੇ ਸਾਥ ਨਾਲ ਨਹੀਂ ਜਾਣਾ। ਅਤੇ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹੈ, ਪਾਪਾਂ ਬਾਝ ਹੋਣ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਪਾਪ ਕਰਨ ਤੋਂ ਬਿਨਾਂ ਬਹੁਤੀ ਇਕੱਠੀ ਨਹੀਂ ਹੁੰਦੀ, ਅਤੇ ਪਾਪ ਕਰਕੇ ਕੀਤੀ ਹੋਈ ਇਕੱਠੀ ਮਾਇਆ ਮਨੁੱਖ ਦੇ ਸੰਸਾਰ ਤੋਂ ਜਾਣ ਲੱਗੇ ਨਾਲ ਨਹੀਂ ਜਾਂਦੀ। ਅਤੇ ਸਤਿਗੁਰੂ ਕਹਿੰਦੇ ਭਾਈ ਜਿਹੜੀ ਤੂੰ ਅਨਰਥ ਕਰਕੇ, ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇ, ਤੋ ਤੇਰੇ ਕਿਸੇ ਕੰਮ ਨਹੀਂ ਆਇਆ। ਜਦੋਂ ਸਿਕੰਦਰ ਰਾਜਾ ਚੜ੍ਹਾਈ ਕਰਨ ਲੱਗਾ, ਉਹਨੂੰ ਪਤਾ ਹੁਣ ਮੇਰੀ ਮੌਤ ਆ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਜਿੱਤਿਆ ਹੋਇਆ, ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਹੋਇਆ, ਬਹੁਤ ਸਾਰੇ ਧਨ ਕੋਲ ਹੈ, ਉਹਨੇ ਫਿਰ ਮਰਨ ਤੋਂ ਪਹਿਲਾਂ ਇਹ ਆਪਣੇ ਕਾਰਕੁਨਾਂ ਨੂੰ ਕਿਹਾ ਹੈ ਕਿ ਜਦੋਂ ਮੇਰਾ ਜਨਾਜ਼ਾ ਕੱਢਿਆ ਅਤੇ ਮੇਰੇ ਪੈਰ ਵੀ ਖੱਪਣ ਤੋਂ ਬਾਹਰ ਰੱਖਿਓ ਨੰਗੇ, ਮੇਰੇ ਹੱਥ ਵੀ ਖੱਪਣ ਤੋਂ ਬਾਹਰ ਰੱਖਿਓ, ਅਤੇ ਆਹ ਜਿਹੜਾ ਧਨ ਹੈ ਮੋਹਰਾਂ ਹਨ ਸੋਨੇ ਦੀਆਂ, ਇਹ ਸਾਰੀਆਂ ਖਿਲਾਰ ਦਿਓ ਉੱਤੇ ਮੇਰੇ ਘੇਰੇ ਘੇਰੇ। ਕਹਿੰਦੇ ਉਹ ਕਿਉਂ? ਕਹਿੰਦੇ ਮੈਂ ਆਉਣ ਵਾਲੀ ਜਨਰੇਸ਼ਨ ਨੂੰ, ਹੋਰਨਾਂ ਮਨੁੱਖਾਂ ਨੂੰ ਇਹ ਦਰਸਾਵਾਂਗਾ ਕਿ ਜਿਹੜਾ ਸਿਕੰਦਰ ਸਾਰੀ ਧਰਤੀ 'ਤੇ ਰਾਜ ਕਰਦਾ ਸੀ, ਸਾਰੇ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਆਪਣੀ ਹਕੂਮਤ ਚਲਾਈ ਹੈ,
ਲੇਕਿਨ ਹੁਣ ਜਾਣ ਲੱਗਾ ਤੇ ਮੈਂ, ਮੇਰੇ ਹੱਥ ਖਾਲੀ ਹੈ, ਪੈਰਾਂ ਤੋਂ ਨੰਗਾ ਚੱਲਿਆ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਬਚਨ ਹੈ। ਮਨੁੱਖ ਸੰਸਾਰ ਤੇ ਨੰਗਾ ਆਉਂਦਾ ਹੈ ਤੇ ਨੰਗਾ ਹੀ ਜਾਂਦਾ ਹੈ, ਭਾਵੇਂ ਕੋਈ ਰਾਜਾ ਮਹਾਰਾਜਾ ਹੋਵੇ ਤੇ ਭਾਵੇਂ ਕੋਈ ਆਮ ਗਰੀਬ ਹੋਵੇ। ਤੇ ਸਾਧੂ ਕਹਿੰਦੇ ਭਾਈ, ਉਹਨੇ ਫਿਰ ਜਿਹੜੀ ਮਾਇਆ ਖਿਲਾਰਨ ਵਾਸਤੇ ਕਿਹਾ ਉਹ ਕਿਉਂ? ਕਹਿੰਦੇ ਜੀ ਉਹ ਪਤਾ ਲੱਗੇਗਾ ਕਿ ਕਿੰਨੇ ਖਜ਼ਾਨੇ ਭਰੇ ਹੋਏ ਸਨ, ਪਰ ਉਹ ਪੈ ਰਹਿ ਗਈ ਇੱਥੇ, ਖਾਲੀ ਇੱਥੇ ਚੱਲਿਆ। ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਕਹਿੰਦੇ ਕਿ ਭਾਈ, ਜੋ ਪਰਮਾਤਮਾ ਅਕਾਲ ਪੁਰਖ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ, ਇਸ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਣ ਵਾਸਤੇ ਦਿੱਤਾ ਹੈ, ਲੇਕਿਨ ਜਿਹੜਾ ਤੂੰ ਅਰਥ ਕਰਕੇ ਧਨ ਇਕੱਠਾ ਕੀਤਾ ਉਹ ਖੀਰ 'ਤੇ ਜਾਣ ਲੱਗਿਆਂ ਤੇਰੇ ਕੰਮ ਨਹੀਂ ਆਉਣਾ, ਤੇਰੇ ਨਾਲ ਨਹੀਂ ਜਾਣਾ। ਅਤੇ ਸਤਿਗੁਰੂ ਅਗਲੀ ਪੰਕਤੀ 'ਚ ਕਹਿੰਦੇ, ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ। ਜਿਹੋ ਜਿਹਾ ਤੂੰ ਕਰਮ ਕਰਨ ਰੂਪੀ ਬੀਜ ਬੀਜੇਗਾ ਉਹੀ ਤੈਨੂੰ ਪ੍ਰਾਪਤ ਹੋਵੇਗਾ, ਉਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ। ਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਖੇਤ ਸਰੀਰ ਜੋ ਬੀਜੀਏ ਸੰਤ ਖਲੋਆ ਆਏ। ਇਹ ਸਰੀਰ ਰੂਪੀ ਪਰਮਾਤਮਾ ਅਕਾਲ ਪੁਰਖ ਨੇ ਸਾਨੂੰ ਖੇਤ ਦਿੱਤਾ ਹੈ, ਇਸ ਸਰੀਰ ਰੂਪੀ ਖੇਤ ਵਿੱਚ ਸੁਭ ਗੁਣ ਕਰਨ ਰੂਪੀ ਬੀਜ ਬਿਉਣੇ ਹਨ। ਤੇ ਸਤਿਗੁਰੂ ਕਹਿੰਦੇ ਭਾਈ, ਫਿਰ ਜੇ ਤੂੰ ਸੁਭ ਗੁਣਾਂ ਵਾਲੇ ਬੀਜ ਨਹੀਂ ਬੋਵੇਂਗਾ, ਭੈੜੇ ਕਰਮ ਕਰੇਗਾ, ਤੇ ਫਿਰ ਤੈਨੂੰ ਜਿਹੜੇ ਬੀਜ ਬੋਵੇਂਗਾ ਫਲ ਤੇ ਉਹੀ ਮਿਲੇਗਾ ਨਾ। ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਕਰਮ ਕਰਨ ਰੂਪੀ ਬੀਜ ਬੋਵੇਂਗਾ ਤੇ ਉਹਦਾ ਤੈਨੂੰ ਉਹੀ ਫਲ ਮਿਲੇਗਾ। ਉਹਨੂੰ ਜੱਟ ਨੇ ਕਣਕ ਬੀਜੀ ਹੈ ਤੇ ਬਹੁਤਾਂਤ ਰੂਪ ਵਿੱਚ ਉਹਨੂੰ ਕਣਕ ਮਿਲਦੀ ਹੈ। ਤੇ ਜੇ ਭਾਈ ਕੋਈ ਫਰੂਟ ਬੀਜਦਾ, ਫਲ ਦਾ ਬੂਟਾ ਬੀਜਦਾ ਤੇ ਉਹ ਚੋਂ ਫਲ ਪ੍ਰਾਪਤ ਕਰਦਾ, ਤੇ ਜੇ ਕਿੱਕਰ ਬੀਜੇਗਾ ਤੇ ਕਿੱਕਰ ਦੇ ਕੰਡੇ ਦੇਣੇ ਆ। ਇਸ ਕਰਕੇ ਜੇ ਤੇ ਤੁਸੀਂ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪ ਸਿਮਰਨ ਕਰਨ ਰੂਪੀ ਬੀਜ ਬੋਇਆ ਹੈ, ਭਲੇ ਕਰਮ ਕਰਨ ਰੂਪੀ ਬੀਜ ਬੋਇਆ, ਫਿਰ ਤੇਰਾ ਵੀ ਭਲਾ ਹੋਵੇਗਾ ਭਾਈ। ਤੈਨੂੰ ਪਰਮਾਤਮਾ ਕਾਲਪੁਰਖ ਦੇ ਨਾਮ ਦਾ ਬੀਜ ਬੋਇਆ ਤੇ ਤੈਨੂੰ ਫਿਰ ਆਤਮ ਜੀਵਨ ਦੇਣ ਵਾਲਾ ਪਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਨਾਮ ਹੈ, ਫਿਰ ਜਨਮ ਮਰਨ ਦਾ ਗੇੜਾ ਤੇਰਾ ਕੱਟਿਆ ਜਾਵੇਗਾ। ਤੇ ਸਾਨੂੰ ਕਹਿੰਦੀ ਭਾਈ, ਜੈਸਾ ਬੀਜੇ ਸੋਲੂਣੇ ਕਰਮਾ ਕਰਮ ਇਹੋ ਖੇਤ। ਜਿਹੋ ਜਿਹਾ ਜੀਵ ਕਰਮ ਕਰਦਾ ਹੈ ਉਹਦਾ ਉਹਨੂੰ ਫਲ ਮਿਲਦਾ ਹੈ। ਆਮ ਤੌਰ 'ਤੇ ਜਦੋਂ ਆਪਾਂ ਫਰੂਟ ਖਾਂਦੇ ਹਾਂ, ਡਰਾਈ ਫਰੂਟ ਖਾਂਦੇ, ਇਹ ਸਾਰੇ ਆਪ ਨਹੀਂ ਬੀਜਦੇ, ਇਹ ਮਾਰਕੀਟ 'ਚੋਂ ਲੈ ਆਉਂਦੇ ਹਾਂ, ਅਤੇ ਜਿਹੜੇ ਬੀਜਦੇ ਆ ਉਹ ਸਾਰਾ ਖਾ ਨਹੀਂ ਸਕਦੇ। ਲੇਕਿਨ ਜਿਹੜੇ ਕਰਮਾਂ ਰੂਪੀ ਬੀਜ ਹੈ ਨਾ ਬੋਂਦੇ, ਅਸੀਂ ਉਹ ਸਾਨੂੰ ਆਪ ਹੀ ਖਾਣੇ ਪੈਂਦੇ ਹਾਂ। ਸਤਿਗੁਰ ਦੀ ਬਾਣੀ ਦਾ ਪਾਵਨ ਕਥਨ, ਆ ਬੀਜ ਆਪ ਹੀ ਖਾਓ, ਆਪਣੇ ਹੱਥੀਂ ਕੀਤੇ ਹੋਏ ਕਰਮਾਂ ਦਾ ਜਿਹੜੇ ਬੀਜ ਬੋਏ ਆ ਉਹ ਤੁਹਾਨੂੰ ਆਪ ਹੀ ਉਹਨਾਂ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ। ਅਤੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਫਿਰ ਵਾਰ ਵਾਰ ਫਿਰ ਇਹੀ ਟਾਂ ਚਲਾਉਂਦੇ ਹੈ, ਇਹੀ ਝਾਂਟਾ ਮਾਰਦੇ ਹੈ ਕਿ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੀਤੇ ਪਰਉਪਕਾਰ ਨੂੰ ਭੁੱਲ ਜਾਂਦੇ ਹਨ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਿਆ ਹੋਇਆ ਜਿਨ੍ਹਾਂ ਨੇ, ਜੋਨੀ ਪਰਮੇਤ, ਫਿਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜੇ ਵਿਸਾਰ ਦਿੰਦੇ ਆ, ਪਰਮਾਤਮਾ ਦਾ ਨਾਮ ਜਪਦੇ ਨਹੀਂ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ, ਉਹਦਾ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ, ਜਿਸ ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ, ਤੰਦਰੁਸਤੀ ਦਿੱਤੀ ਹੈ, ਹਰ ਸਾਹ ਦੇ ਨਾਲ ਸਾਡੀ ਸੰਭਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ। ਜੇ ਉਸ ਪਰਮਾਤਮਾ ਨੂੰ ਵਸਾਰਿਆ ਹੋਇਆ ਹੈ ਉਹਦੇ ਪਰਮਕਾਰ ਨੂੰ ਭੁਲਾ ਕੇ, ਅਤੇ ਸਾਨੂੰ ਕਹਿੰਦਾ ਜੋਨੀ ਪਰਮੇਤ, ਉਹ ਭਾਈ ਜੂਨਾਂ 'ਚ ਭਟਕਦੇ ਹਨ ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ, ਨਾਮ ਨਹੀਂ ਜਪਦੇ, ਸਿਮਰ ਨਹੀਂ ਕਰਦੇ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ
ਸਾਨੂੰ ਇਹੀ ਸਮਝਾਉਂਦੇ ਆ ਕਿ ਇਹ ਭਾਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ ਪਰਮਾਤਮਾ ਦਾ ਨਾਮ ਜਪਣ ਵਾਸਤੇ ਸਿਮਰਨ ਕਰਨ ਵਾਸਤੇ ਆਪਣੀ ਕਿਰਤ ਵੀ ਕਰ ਪਰਿਵਾਰ ਵਿੱਚ ਵੀ ਰਹੇ ਇਹ ਨਹੀਂ ਕਿ ਪਰਿਵਾਰ ਛੱਡ ਕੇ ਜੰਗਲਾਂ ਚਲੇ ਜਾਣਾ ਹੈ ਇਹ ਤਾਂ ਸਤਿਗੁਰਾਂ ਨੇ ਸਾਨੂੰ ਆਪ ਪ੍ਰੈਕਟੀਕਲ ਕਰਕੇ ਦੱਸਿਆ ਕਿ ਜਿਹੜਾ ਗੁਰੂ ਕਾ ਸਿੱਖ ਹੈ ਇਹ ਆਪਣੀ ਕਿਰਤ ਕਰਦਾ ਹੋਇਆ ਪਰਿਵਾਰ 'ਚ ਰਹਿੰਦਾ ਹੋਇਆ ਦਸਾਂਵਾਂ ਦੀ ਕਿਰਤ ਕਰਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ ਜਿਹੜੇ ਐਸੇ ਗੁਰਮ ਪਿਆਰੇ ਆਪਣੇ ਗ੍ਰਿਸਤ ਮਾਰਗ 'ਚ ਰਹਿੰਦਿਆਂ ਹੋਇਆਂ ਭਾਵੇਂ ਥੋੜ੍ਹਾ ਸਮਾਂ ਹੀ ਸੇਵਾ ਵਾਸਤੇ ਸਿਮਰਨ ਵਾਸਤੇ ਕੱਢਦੇ ਹਨ ਅਤੇ ਜਿਹੜੇ ਘਰ ਬਾਰ ਤਿਆਗ ਕੇ ਜੰਗਲਾਂ 'ਚ ਜਾ ਕੇ ਉੱਥੇ ਤਪੱਸਿਆ ਕਰਦੇ ਹੈ ਉਹ 24 ਘੰਟੇ ਵੀ ਉਹਨਾਂ ਦੀ ਕੀਤੀ ਤਪੱਸਿਆ ਜਿਹੜਾ ਗ੍ਰਿਸਤੀ ਹੈ ਉਹਦੀ 2.5 ਘੰਟੇ ਦੀ ਜਿਹੜੀ ਸੇਵਾ ਅਤੇ ਸਿਮਰਨ ਹੈ 24 ਘੰਟਿਆਂ ਵਿੱਚੋਂ ਉਹਦੀ 2.5 ਘੰਟੇ ਦੀ ਸੇਵਾ ਉਸ 24 ਘੰਟੇ ਜਿਹੜਾ ਤਪੱਸਿਆ ਕਰਦਾ ਜੰਗਲਾਂ ਜਾ ਕੇ ਉਹਦੇ ਨਾਲੋਂ ਕਈ ਗੁਣਾ ਜਿਹੜੀ 2.5 ਘੰਟੇ ਦੀ ਸੇਵਾ ਗ੍ਰਿਸਤੀ ਦੀ ਹੈ ਉਹ ਕਈ ਗੁਣਾ ਉਸ ਤੋਂ ਵੱਧ ਫਲ ਦੇਣ ਵਾਲੀ ਹੈ ਉੱਤਮ ਹੈ ਵਿਸ਼ੇਸ਼ ਹੈ ਇਸ ਕਰਕੇ ਸਤਿਗੁਰਾਂ ਨੇ ਗ੍ਰਿਸਤ ਨੂੰ ਪ੍ਰਧਾਨਤੀ ਦਿੱਤੀ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਰਹਿਮਤ ਕਰਦੇ ਹੈ ਜਿੱਥੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਆਪਣੇ ਪਾਵਨ ਪਵਿੱਤਰ ਸਿੰਘਾਸਨਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਪੰਜਾਂ ਬਾਣੀਆਂ ਦੇ ਰਾਹੀਂ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਆਸਾ ਜੀ ਦੀਵਾਰ ਦੇ ਕੀਰਤਨ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉੱਥੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜਦੋਂ ਆਪਣੇ ਪਾਵਨ ਪਵਿੱਤਰ ਸਿੰਘਾਸਨਾਂ 'ਤੇ ਪ੍ਰਕਾਸ਼ਮਾਨ ਹੋਏ ਹਨ ਉਸ ਸਮੇਂ ਸਤਿਗੁਰਾਂ ਨੇ ਸ੍ਰੀ ਮੁੱਖ ਬਾਗ ਦੀ ਦਾਸ ਜੋ ਬਖਸ਼ਿਸ਼ ਕੀਤੀ ਹੈ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ

0: ਜੈ ਸ੍ਰੀ ਵਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਕਿਉਂਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਹਨ। ਵਾਰ ਸਮੂਹ ਪੌੜੀਆਂ ਦਾ ਨਾਮ ਹੈ ਵਾਰ, ਤੇ ਜਿਸ ਵੀ ਵਾਰ ਦੀ ਜਿਸ ਸਤਿਗੁਰੂ ਦੇ ਨਾਮ ਦੇ ਹੇਠ ਜਿਸ ਵਾਰ ਸਤਿਗੁਰੂ ਦੇ ਨਾਮ ਸਿਰਲੇਖ ਹੇਠ ਲਿਖੀ ਹੁੰਦੀ ਹੈ, ਉਸ ਵਾਰ ਦੀਆਂ ਸਾਰੀਆਂ ਪੌੜੀਆਂ ਉਸ ਗੁਰੂ ਸਾਹਿਬਾਨ ਦੀਆਂ ਹੁੰਦੀਆਂ ਹਨ, ਬਾਕੀ ਸਲੋਕ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਹਨ। ਪਰ ਇਹ ਜੈਸਰੀ ਦੀ ਜਿਹੜੀ ਵਾਰ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਇਹਦੇ ਵਿੱਚ ਜਿੰਨੇ ਸਲੋਕ ਹਨ ਪੌੜੀਆਂ ਦੇ ਨਾਲ, ਉਹ ਵੀ ਸਾਰੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਹ ਸਮੁੱਚੀ ਵਾਰ ਸਲੋਕਾਂ ਦੇ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 707 ਅੰਗ ਤੇ ਪ੍ਰਕਾਸ਼ਮਾਨ ਹੈ, ਤੇ ਇਹ ਨੌਵੀਂ ਪੌੜੀ ਹੈ। ਇਸ ਨੌਵੀਂ ਪੌੜੀ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਾਵ ਖੰਡਣ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਫਰਮਾਨ ਕਰਦੇ ਕਿ ਭਾਈ, ਜਿਹੜੇ ਮਨੁੱਖ ਸਵਰਗ ਵਰਗੇ ਦੇਸ਼ ਵਿੱਚ ਵੱਸਦੇ ਹੋਣ, ਰਹਿਣ ਵਾਲੇ ਹੋਣ, ਸਵਰਗ ਵਰਗਾ ਦੇਸ਼ ਹੋਵੇ, ਲੇਕਿਨ ਸਾਰੀ ਧਰਤੀ ਨੂੰ ਜਿੱਤਿਆ ਹੋ, ਜਿਤਨਾ ਸਿਕੰਦਰ ਬਾਦਸ਼ਾਹ ਨੇ ਜਿੱਤਿਆ ਹੀ, ਤੇ ਸਾਨੂੰ ਕਹਿੰਦੇ ਜੇ ਕਿਸੇ ਨੇ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

ਹੋਣਹਾਰ ਉਸਨੂੰ ਕਬੂਲ ਹੈ, ਪ੍ਰਵਾਨ ਹੈ। ਦੂਸਰਾ ਜਪ ਕਰ ਰਿਹਾ। ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ। ਹੁਣ ਮੈਂ ਅਰਜ਼ ਕਰਾਂ, ਭੂਤਕਾਲ ਤੇ ਬੜਾ ਲੰਬਾ ਗੁਜ਼ਰਿਆ ਹੋਇਆ ਸਮਾਂ, ਮਾਜ਼ੀ ਤੇ ਬਹੁਤ ਲੰਬਾ, ਭਵਿਸ਼ ਵੀ ਬੜਾ ਲੰਬਾ। ਨਾ ਭਵਿਸ਼ ਦਾ ਅੰਤ ਨਾ ਭੂਤਕਾਲ ਦਾ ਅੰਤ, ਨਾ ਮਾਜ਼ੀ ਨਾਪਿਆ ਤੋਲਿਆ ਜਾ ਸਕਦਾ, ਨਾ ਮੁਸਤਕਬਿਲ। ਵਰਤਮਾਨ ਕਿਤਨਾ ਕਹਿ, ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ, ਅੱਜ ਦਾ ਦਿਨ ਕਤਾ ਹੀ ਨਹੀਂ, ਗੁਰਬਾਣੀ ਨਹੀਂ ਮੰਨਦੀ ਇਸਨੂੰ। ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ, ਇਹਨੂੰ ਹਾਲ ਨਹੀਂ ਮੰਨਦਾ। ਇਸ ਚੱਕਰ ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ, ਸਮਾਂ ਕਿਤਨਾ ਕਹਿ? ਵਰਤਮਾਨ ਸਿਰਫ ਇਕਦਮ ਹੈ, ਬਸ ਇਕਦਮ। ਇਹ ਜਿਹੜਾ ਇਕਦਮ ਹੈ ਨਾ, ਬਸ ਇਹੀ ਵਰਤਮਾਨ। ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ, ਮੇਰੇ ਹੱਥ ਦੇ ਚ ਨਹੀਂ ਹੈ, ਉਹ ਚਲਾ ਗਿਆ। ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ, ਉਹ ਵੀ ਮੇਰੇ ਹੱਥ ਚ ਨਹੀਂ ਹੈ। ਮੇਰੇ ਹੱਥ ਚ ਕੀ ਹੈ? ਜਿਹੜਾ ਦਮ ਮੇਰੇ ਮੂੰਹ ਚ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ। ਤਰਕ ਖੜੀ ਹੋਵੇਗੀ, ਫਿਰ ਇੱਕ ਦਮ ਨਾਲ ਕੀ ਆਉਂਦਾ? ਕੁਛ ਵੀ ਨਹੀਂ। ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈਅ ਆਉਂਦੀ, ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ, ਇੱਕ ਦਮ ਵਿੱਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਇੱਕ ਦਮ ਦੇ ਵਿੱਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਤੇ ਇੱਕਦਮ ਜਨਮ ਸਾਖੀ ਦੀ ਇਹ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ। ਸਤਿਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ, ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ, ਚੇਲੇ ਨੇ? ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ ਨੇ। ਖਾਦਮ ਨੇ? ਨੌਕਰ ਨੇ? ਨਹੀਂ, ਖਾਦਮ ਵੀ ਨਹੀਂ ਨੇ। ਫਿਰ ਕੌਣ ਨੇ? ਮੇਰੇ ਭਾਈ ਨੇ, ਭਾਈ ਮਰਦਾਨਾ, ਭਾਈ ਬਾਲਾ। ਹਰਿਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਇੱਕ ਮੁਸਲਮਾਨ ਹੈ, ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ? ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ। ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ, ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ, ਫਿਰ ਹਿੰਦੂ ਮੁਸਲਿਮ ਭਾਈ ਨੇ, ਇਹ ਦੋਵੇਂ ਮੇਰੇ ਭਾਈ ਨੇ। ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ। ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ, ਭਾਈ ਗੁਰਦਾਸ, ਭਾਈ ਮਨੀ ਸਿੰਘ ਆਦਿ ਹੋ ਗਏ। ਇੰਨੀਆਂ ਅਜ਼ੀਮ ਹਸਤੀਆਂ ਨੂੰ ਅਸੀਂ ਭਾਈ ਸਾਹਿਬ ਕਰਕੇ ਬੁਲਾਉਂਦੇ। ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜ੍ਹੀ ਗੱਲ ਹੈ, ਗੁਰੂ ਦਾ ਭਰਾ। ਮਰਦਾਨਿਆ, ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ, ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ। ਇਹ ਜਨਮ ਸਾਖੀ ਦੀ ਕਥਾ ਹੈ। ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲੈ ਹੀ ਲਵਾਂਗੇ, ਬਸ ਇਹ ਨਹੀਂ ਹੈ, ਸੌ ਦਮਾਂ ਦਾ ਭਰੋਸਾ, ਜ਼ਿਆਦਾ ਨਹੀਂ। ਸਤਿਗੁਰ ਕਹਿੰਦੇ ਨੇ, ਬਾਲਿਆ ਤੂੰ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਬਾਲਾ ਕਹਿਣ ਲੱਗਾ, ਮਹਾਰਾਜ ਮਰਦਾਨੇ ਨੂੰ ਸੌ ਦਮਾਂ ਦਾ ਭਰੋਸਾ ਹੋਵੇਗਾ, ਮੈਨੂੰ ਨਹੀਂ ਹੈ। ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ, ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਵਿਸ਼ਵਾਸ ਕਰ ਸਕਦਾ, ਦਸ ਦਮ। ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ? ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ, ਉੱਠਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਉਣਾ, ਉਸ਼ਟ ਲਸ਼ਟਕਾ ਅਲੰਕਾਰ। ਜਿਹਦਾ ਸਵਾਲ ਸੀ ਇਹ ਸਵਾਲ ਉਸੇ ਤੇ ਹੀ ਕਰ ਦੇਣਾ। ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ, ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਸਤਿਗੁਰ ਕਹਿੰਦੇ ਨੇ, ਮਰਦਾਨਿਆ ਤੈਨੂੰ ਸੌ ਦਮਾਂ ਦਾ ਭਰੋਸਾ ਹੈ।

आलिया तेनू दस दमा दा भरोसा है, हम आदमी आ एक दमे मौलत मौत न जाना, यह पंक्ति है। मैनू एक ही दम दा भरोसा है जेड़े मेरे मुंह च है, जेड़ा चला गया मेरे हाथ च नहीं, ते जेड़ा आने वाला है आउंदा है कि नहीं आउंदा उहदा की पता है। जेड़ा दम मेरे मुंह च है बस ए नकदी है, इसनू वर्तमान कहिंदे। इस चक्कर च ना पैना अज दा सारा दिन वर्तमान है, कथा ही नहीं, एकदम वर्तमान है। तो हुण तर्क खड़ी होवेगी, एकदम नाल की हुंदा है। दुनिया दे सारे महामंत्र एकदम विच उचारण हो जांदे ने, वाहेगुरु इक्को ही दम चाहीदा है, ओम एकदम चाहीदा है, राम एकदम चाहीदा है, अल्लाहो इक्को ही दम। जितने महामंत्र ने जप दे वो एकदम विच उचारण हो जांदे ने, ते जिंदगी एकदम दी है। ते तर्क खड़ा होए एक दफा फिर वाहेगुरु आखण नाल की आउंदा। एक दम नो संस्कृत देच एक क्षण कहिंदे ने, क्षण एक छिन्न, एक चित जै एक छिन्न ध्यायो, काल फास के बीच ना आयो। एक छिन्न एक दम देच जेड़ा भी आ गया, जिसने ध्यान जोड़ लिया, वो जन्मा जन्मांतरा दे दुख संताप पाप तो बच गया। एक क्षण हजारां जन्मां करोड़ां जन्मां दे पापां नूं धोण वास्ते करोड़ जन्म नहीं चाहिए, एक क्षण चाहिए, एक सैकंड। किसी कमरे विच 50 साल का अंधेरा होवे, खुलिया ही ना होवे, ते 50 साल के अंधेरे नूं कढ़न वास्ते 50 साल चाहिए, एक क्षण चाहिए, बत्ती जला हो गया। अनंत जन्मां दे दुख ते पाप मिटाण वास्ते अनंत जन्म नहीं चाहिए, इस चक्कर च ना पैना, बड़ी भारी निराशा पैदा हो जाती है, एक छन चाहिए। एक चित जाए एक छिन दिहायो, निर्वाण कीर्तन गावो करते का निमक, सिमरत जित छूटे निमक। एक सैकंड गुरु अर्जन देव जी, एक छिन एक सैकंड। हुण दूसरा नुक्ता सुन लेना, करोड़ दफा वाहेगुरु वाहेगुरु आखदिया एक पाप भी नहीं दुलेगा, बर्दाश्त करना। करोड़ दफा वाहेगुरु वाहेगुरु आखदिया एक दुख भी नहीं मिटेगा, और नहीं मिटते। वाहेगुरु वाहेगुरु भी करी जाने, रोंदे पिटदे भी पैण, कुछ भी नहीं है। करोड़ दफा वाहेगुरु वाहेगुरु आखदिया एक दुख भी नहीं मिटेगा, करोड़ दफा वाहेगुरु वाहेगुरु आखदिया एक पाप भी नहीं मिटेगा, एक दफा वाहेगुरु आखदिया करोड़ा पाप मिट जाएंगे। ये दूसरा नुकता, एक दफा वाहेगुरु आखदिया करोड़ा दुख मिट जाएंगे। करोड़ दफा वाहेगुरु वाहेगुरु आखना बहुत सौखा है, बहुत सौखा है, एक दफा वाहेगुरु आखना बहुत औखा, बहुत औखा। वो एक दफा वाहेगुरु आखना की है, गावीए सुनिए, जबान गायन करे मन सुने, ये दोवें एक हो जान, शब्द ते सुरत एक हो जाए, कठिन है। इसे नु मेरे पातशाह ने कहा, आखण औखा साचा नाव। ते गुरु नानक देव जी महाराज नु कह दिए, तुसी औखा कहिंदे, मैं हुणे 10 दफा कह देना वाहेगुरु वाहेगुरु वाहेगुरु, आप कहते औखा, एक ही औखा नहीं औखा। जबान उचारण करे ते मन सुने, इसे नु कह रहे ने मेरे पक्ष, कठिन है। भगत कबीर कहते ने, बेद कतेब इफ्तरा भाई, दिल का फिक्र ना जाए, टुक दम करारी जो करो हाजर हजूर खुदाए। एक दम देच किधरे टिक जाओ, खुदा होने ही हाजर, तुसी खुदा दे रूप हो जाओगे। भगत कबीर, लबा लब्बे कुन दम्बा दम नोशकुन, गमे हर दो आलम फरामोशकुन। भाई साहब भाई नंदलाल, दम एक प्याला है, इनू भर खुदा दे नाम नाल। ये गल वखरी, तेनू कितने एक दम आमदन।
ਇਹ ਪਿਆਲੇ ਖਾਲੀ ਨਹੀਂ ਆਉਣੇ, ਭਰਦੇ ਇਹਨਾਂ ਨੂੰ। ਲਵਾ ਲੱਭੇ ਕੁਨ ਦਮ ਬਦਮ ਨੋਸ਼ਕੁਨ, ਗਮੇ ਹਰ ਦੋ ਆਲਮ ਫਰਾਮ ਔਸ਼ਕੁਨ। ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਉਣਾ ਚਾਹੁੰਦਾ ਹੈ, ਦਮਾਂ ਦੇ ਪਿਆਲਿਆਂ ਨੂੰ ਭਰ ਭਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ, ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ ਇਹਨਾਂ, ਇਹਨੂੰ ਆਬੇ ਹਯਾਤ ਨਾਲ ਭਰ, ਇਹਨੂੰ ਭਰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਮਹਾਰਾਜ ਦੀ ਬਾਣੀ। ਭਗਤਾਂ ਦੀ ਦੁਨੀਆਂ ਚ ਅੱਜ ਕੀ ਹੈ? ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ, ਅੱਜ ਤੋਂ ਮੁਰਾਦ ਇੱਕਦਮ, ਇੱਕਦਮ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਕੱਲ ਤੇ ਕਿਉਂ ਛੋੜਦਾ, ਭਵਿਸ਼ ਤੇ ਕਿਉਂ ਛੋੜਦਾ, ਹੁਣੇ ਹੀ ਮਿਲਾਪ ਲੈ ਖੁਦਾ ਦਾ, ਅੱਜ ਲੈ, ਹੁਣੇ ਹੀ ਲੈ। ਬਾਬਾ ਫਰੀਦ, ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਵੀ, ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ। ਕਹਿੰਦੇ ਨੇ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਇਸ ਚੱਕਰ ਚ ਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ, ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ। ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਬੁੱਖ ਨਹੀਂ ਮਿਟਦੀ, ਤੇ ਪੇਟ ਤੇ ਬੰਨਣ ਨਾਲ ਬੁੱਖ ਨਹੀਂ ਮਿਟਦੀ, ਪੇਟ ਦੇ ਚ ਪਾਉਣ ਨਾਲ ਬੁੱਖ ਮਿਟਦੀ ਹੈ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਨਾਲ ਜੋੜ ਦਿੰਦੇ ਹਾਂ, ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ? ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਬਿਰਧ ਹੋ ਗਿਆ ਸੀ ਸਰੀਰ ਬਾਬਾ ਜੀ ਦਾ, ਤੇ ਦੰਦ ਨਹੀਂ ਸਨ, ਸਾਰੇ ਰਹਿ ਗਏ। ਖੁਦ ਕਹਿੰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ। ਚੱਬਣ, ਮੇਰੇ ਦੰਦ ਜਾਂਦੇ ਰਹਿਣ, ਨਹੀਂ ਨੇ। ਪੁਰਾਣਾ ਜ਼ਮਾਨਾ, ਇਸ ਤਰ੍ਹਾਂ ਦੇ ਡੈਂਟਿਸਟ ਨਹੀਂ ਆਉਂਦੇ ਸਨ ਕੁਝ ਦੰਦ ਲਾ ਦੇਣ, ਦੰਦ ਨਹੀਂ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ, ਦੰਦ ਨਹੀਂ ਸਨ। ਬਾਬਾ ਫਰੀਦ ਕਹਿੰਦੇ, ਰੋਟੀ ਮੇਰੀ ਕਾਠ ਕੇ, ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸਨ ਡੇਰੇ ਚ, ਤੇ ਬਚੀਆਂ ਕੁਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ, ਬਚੇ ਕੁਚੇ ਨਾਨ ਉਹ ਡੇਰੇ ਚ ਆ ਜਾਂਦੇ ਸਨ, ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਬੁੱਖ ਹੈ, ਉਂਝ ਨਹੀਂ ਖਾਂਦੇ ਸਨ। ਲਾਵਣ ਮੇਰੀ ਬੁੱਖ, ਮੁਲਤਾਨੀ ਜੰਗ ਮੰਗਿਆਣਾ ਮੀਆਂ ਵਾਲੀ ਦਾ ਇਲਾਕਾ, ਪਤਾ ਸਾਗ ਸਬਜ਼ੀ ਨੂੰ ਕੀ ਕਹਿੰਦਾ? ਲਾਵਣ, ਅੱਜ ਵੀ ਲਾਵਣ ਕਹਿੰਦੇ। ਲਾਵਣ ਮੇਰੀ ਬੁੱਖ, ਸਾਗ ਸਬਜ਼ੀ ਕੀ ਹੈ? ਬਸ ਬੁੱਖ, ਮੈਂ ਬੁੱਖ ਦੇ ਚ ਖਾਂਦਾ, ਮੈਨੂੰ ਸਵਾਦ ਆਉਂਦਾ। ਆਖਿਰ ਸਾਗ ਸਬਜ਼ੀ ਇਸ ਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲੱਗੇ, ਉਂਝ ਰੁੱਖੀ ਖਾਣੀ ਔਖੀ। ਬਾਬਾ ਫਰੀਦ ਕਹਿੰਦੇ, ਲਾਵਣ ਕੀ ਹੈ? ਮੈਂ ਅਰਜ਼ ਕਰਾਂ, ਅੱਜ ਵੀ ਮੁਲਤਾਨੀ ਵੀਰ ਦਿੱਲੀ ਚ ਬਥੇਰੇ ਨੇ, ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਨੇ। ਜੰਗ ਮੰਗਿਆਣਿਆਂ ਦਾ ਇਲਾਕਾ, ਖੁਸ਼ਾਬ ਕੁੰਦੀਆਂ ਦਾ ਇਲਾਕਾ, ਮੀਆਂ ਵਾਲੀ ਦਾ ਇਲਾਕਾ, ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ। ਰੋਟੀ ਮੇਰੀ ਕਾਠ ਕੀ, ਸੁੱਕੀਆਂ ਰੋਟੀਆਂ ਕੱਠ ਵਰਗੀਆਂ ਨੇ, ਲੱਕੜ ਵਰਗੀਆਂ ਨੇ, ਤੇ ਮੂੰਹ ਦੇ ਚ ਦੰਦ ਨਾ ਹੋਣ ਤੇ ਆਪੇ ਲੱਕੜ ਵਰਗੀਆਂ ਨੇ, ਸੁੱਕੀਆਂ ਰੋਟੀਆਂ ਹੋਣ ਤੇ ਮੂੰਹ ਦੇ ਚ ਦੰਦ ਨਾ ਹੋਣ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ, ਪਰ ਮੈਂ ਖਾਂਦਾ ਉਦੋਂ ਹਾਂ ਜਦ ਮੈਂ ਬਹੁਤ ਭੁੱਖਾ ਹੁੰਦਾ, ਉਂਝ ਨਹੀਂ ਖਾਂਦਾ। ਬੜੀਆਂ ਸਵਾਦੀ ਲੱਗਦੀਆਂ, ਬੜਾ ਸਵਾਦ ਆਉਂਦਾ, ਬੜਾ ਰਸ ਆਉਂਦਾ। ਸਾਧਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ, ਪਰ ਕਹਿੰਦੇ ਹੁਣੇ ਹੀ ਮਿਲਾਪ ਲਓ, ਕਿਵੇਂ ਲੰਬੇ ਇੰਨੇ ਸਾਲ ਲਾਣੇ, ਇੰਨੇ ਦਿਨ ਖਪਣਾ, ਇੰਨੇ ਸਾਲਾਂ ਬੱਧੀ ਬੰਦਗੀ ਕਰਨੀ, ਹੁਣੇ ਹੀ ਲੈ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਜੇ ਮਨ ਨੂੰ ਮਛਰਾਉਣ ਵਾਲੀਆਂ, ਮਨ ਨੂੰ ਮਛਰਾਉਂਦੀਆਂ ਕੌਣ ਨੇ? ਵਾਸ਼ਨਾਵਾਂ ਕਿਹੜੀਆਂ? ਭਵਿਸ਼ ਦੀ ਚਿੰਤਾ, ਭੂਤਕਾਲ ਦੀਆਂ ਯਾਦਾਂ, ਔਰ ਕੀ ਨੇ? ਜਦ ਤੁਸੀਂ ਬਾਣੀ ਪੜ੍ਹ ਰਿਹਾ ਹੋ ਨਾ, ਤੇ ਪ੍ਰਸ਼ਨ ਖੜਾ ਹੋਵੇ ਕੀ ਕਰੀਏ, ਮਨ ਨਹੀਂ ਲੱਗਦਾ, ਤਾਂ ਮਨ ਕਿੱਥੇ ਚਲਾ ਗਿਆ? ਗੁਜ਼ਰੇ ਹੋਏ ਕੱਲ ਦੇ ਚਲਾ ਗਿਆ, ਆਉਣ ਵਾਲੇ ਕੱਲ ਦੇ ਚਲਾ ਗਿਆ, ਹੋਰ ਕੀ ਹੈ?
ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ। ਕਮ ਸੇ ਕਮ ਇਹ ਸਵਾਲ ਤਾਂ ਫਿਰ ਕਿਸੇ ਤਾਂ ਵੀ ਨਾ ਕਰਨਾ, ਮਨ ਭਟਕਦਾ ਜੀ, ਮਨ ਭਟਕਦਾ। ਮਨ ਭਟਕਦਾ ਨਹੀਂ, ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ ਚ। ਕਿਉਂ ਚਲਾ ਜਾਂਦਾ ਭੂਤਕਾਲ ਦੇ ਚ? ਮੈਂ ਫਿਰ ਦੁਹਰਾਵਾਂ, ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਸੁੱਖ, ਆਪਣੇ ਨਿਸ਼ਾਨ ਛੱਡ ਗਏ ਨੇ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਸਮੇਂ ਚ ਮਿਲੇ ਸਨ ਕੁਝ ਦੁੱਖ, ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ, ਯਾਦ ਆਉਂਦੇ ਨੇ। ਦੁੱਖ ਸੁੱਖ ਯਾਦ ਆਉਂਦੇ ਨੇ, ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਨੇ, ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਤੇ ਚਲੇ ਗਏ ਹੋਣ ਯਾਦ ਆਉਂਦੇ ਨੇ। ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ ਚ। ਕਿਉਂ? ਹੁਣ ਜੋ ਮਿਲਿਆ ਕਿਧਰੇ ਇਹ ਨਾ ਚਲਾ ਜਾਏ ਚਿੰਤਾ। ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ, ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਜਾਏ। ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ, ਜਵਾਨੀ ਹੈ ਕਿਧਰੇ ਚਲੀ ਨਾ ਜਾਏ, ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ ਚਿੰਤਾ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਕਿਉਂਕਿ ਸਲੋਕਾਂ ਦੀ ਬਾਣੀ ਚ ਇਹ ਸਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜ੍ਹਦੇ ਨੇ, ਪਰ ਇਹਦੇ ਅਰਥ ਬੜੇ ਗੈਬੀ ਨੇ, ਅਗੰਮੀ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੁਸੀਂ ਆਖੋਗੇ ਸਿੱਧਾ ਸਲੋਕ, ਇਹਦੇ ਤੇ ਅਰਥ ਸਾਨੂੰ ਆਉਂਦੇ। ਮੈਨੂੰ ਵੀ 20-25 ਸਾਲ ਭੁਲੇਖਾ ਰਿਹਾ, ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ, ਪਹਿਲੇ ਨਹੀਂ। ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ, ਅਰਥ ਇਹ ਨਹੀਂ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਰਅਸਲ ਮਹਾਰਾਜ ਇੱਥੇ ਇਹ ਕਹਿ ਰਹੇ ਚਿੰਤਾ ਨਾ ਕਰ, ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ। ਪਤਾ ਹੈ ਚਿੰਤਾ ਕਿਸ ਗੱਲ ਦੀ? ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸਲੋਕ ਦੇ ਸਾਹਿਬ ਬਿਆਨ ਪੈ ਕਰਦੇ ਹਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ ਪਿਆ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ, ਇਹ ਚਿੰਤਾ ਬਣੀ ਹੋਈ। ਦੂਸਰਾ, ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ, ਨਾ ਹੋਵੇ। ਇਹ ਚਿੰਤਾ ਦੇ ਦੋ ਕਾਰਨ ਨੇ, ਮੈਂ ਫਿਰ ਦੁਹਰਾਉਂਦਾ ਤਾਂ ਕਿ ਪੂਰੀ ਪਕੜ ਆ ਜਾਏ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ। ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਕਿਹੜੇ ਚੱਕਰਾਂ 'ਚ ਤੂੰ ਪਿਆ? ਪੜੋਸੀ ਦੀ ਅਰਥੀ ਨਿਕਲੀਏ ਤੇਰੀ ਵੀ ਨਿਕਲੇਗੀ, ਕਿਹੜੇ ਚੱਕਰਾਂ 'ਚ ਤੂੰ ਪਿਆ? ਪਾੜੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੋਇਆ ਕਿਸੇ ਦਾ ਨੁਕਸਾਨ ਹੋਵੇ ਪਿਆ, ਮੇਰਾ ਤਾਂ ਨਾ ਹੋਵੇ। ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਪਈ, ਕਮ ਸੇ ਕਮ ਮੇਰੀ ਤੇ ਨਾ ਹੋਵੇ। ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ, ਕਮ ਸੇ ਕਮ ਮੈਨੂੰ ਤੇ ਨਾ ਚੰਬੜੇ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਮੇਰੀ ਇੱਛਾ ਹੈ, ਮੇਰੀ ਕਾਮਨਾ ਹੈ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ? ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਿਹੜੀ ਗੱਲ ਹੈ, ਪਰੇ ਸੁੱਟ। ਜੋ ਹੁੰਦਾ ਹੈ ਉਹ ਹੁੰਦਾ, ਤੇਰੇ ਲੱਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ, ਜੋ ਨਹੀਂ ਆਉਂਦਾ ਨਹੀਂ ਆਉਂਦਾ, ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ। ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਹਾਂ, ਜਵਾਨੀ ਬੁੱਢੇ ਪਿੱਛੇ ਬਦਲੇਗੀ, ਬਸ ਇੱਕੋ ਹੀ ਉਦਾਹਰਣ ਕਾਫੀ ਹੈ।
ਤੂੰ ਲੱਖ ਕੋਸ਼ਿਸ਼ ਕਰ, ਮੇਰੇ ਚਿੱਟੇ ਵਾਲ ਨਾ ਹੁਣ ਹੋਣਗੇ, ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਚਿੰਤਾ ਹੈ ਹੋ ਨਾ ਜਾਵੇ। ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ ਹੈ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਹੈ, ਮਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਹੁੰਦਾ ਹੈ ਉਹ ਹੁੰਦਾ, ਜੋ ਨਹੀਂ ਆਉਂਦਾ ਨਹੀਂ ਆਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ, ਜੋ ਹੋਵਾ ਹੋ ਵਤ ਸੋ ਜਾਣੇ। ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ, ਤੇ ਹੁਕਮ ਕੀ ਹੈ? ਜੋ ਹੋਵਾ ਹੋ ਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਸੀ, ਹੋਣਹਾਰ ਹੈ, ਤੇਰੇ ਕੀਤੇ ਕਰਮ ਉਸਦੇ ਬਣੇ ਭੋਏ ਵਿਧਾਨ। ਜੋ ਕੁਛ ਹੋਇਆ ਹੈ ਇਹ ਹੋਣਹਾਰ ਸੀ, ਹੋ ਕੇ ਰਹਿਣਾ ਸੀ। ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚਿੰਤਨ ਕਰ। ਪਰ ਹੁਣ ਗਿਲਿਆਂ ਨਾਲ ਭਰਿਆ ਸਾ ਤੇ ਨਹੀਂ ਆਉਣਾ ਚਾਹੀਦਾ ਸੀ, ਇਹ ਕਿਉਂ ਹੋਇਆ? ਇੱਕ ਸੂਫੀ ਸੰਤ ਇਸ ਨੂੰ ਇੰਜ ਬਿਆਨ ਕਰਦਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ ਰੋ ਰਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ, ਇਹਨੂੰ ਲਿਆ ਵਰਤਮਾਨ ਵਿੱਚ। ਅਤੇ ਵਰਤਮਾਨ ਕੀ ਹੈ? ਇੱਕਦਮ ਇੱਕਦਮ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਬਸ ਇੱਕਦਮ ਦੇ 'ਚ ਲਿਆਓ, ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ। ਨਾ ਕਿਸੇ ਮੰਦਰ ਚੋਂ ਮਿਲੇਗਾ, ਨਾ ਕਿਸੇ ਗੁਰਦੁਆਰੇ 'ਚ, ਨਾ ਕਿਸੇ ਮਸਜਿਦ 'ਚ, ਨਾ ਕਿਸੇ ਚਰਚ ਦੇ 'ਚ, ਨਾ ਕਿਸੇ ਤੀਰਥ ਦੇ 'ਚ, ਨਾ ਕਿਸੇ ਹੋਰ ਪਹਾੜ ਦੇ 'ਚੋਂ, ਗੁਫਾ ਦੇ 'ਚੋਂ। ਜਦ ਵੀ ਲੱਭੇਗਾ ਇਹ ਨੌ ਨਿਧ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰਦੁਆਰੇ ਗਿਆ ਹੋਇਆ ਉਸਦਾ ਸਫਲ, ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ। ਮੰਦਰ ਗਿਆ ਹੋਇਆ ਉਸਦਾ ਸਫਲ, ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ, ਔਰ ਜੀਵਨ ਨੂੰ ਹਰੀ ਮੰਦਰ ਬਣਾਉਣਾ। ਬਾਹਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ, ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ 'ਤੇ ਇੱਕ ਘੜਿਆਲ ਲਟਕਾ ਦਿੰਦੇ ਨੇ, ਅੰਦਰ ਮੂਰਤੀ ਆਉਂਦੀ ਹੈ, ਮੂਰਤੀ ਅੰਦਰ ਆਉਂਦੀ ਹੈ, ਅਤੇ ਘੜਿਆਲ ਵਜਾ ਕੇ ਅੰਦਰ ਜਾਣਾ। ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ, ਆਵਾਜ਼ ਕਰਕੇ, ਧੁਨ ਅਲਾਪ ਕੇ ਅੰਦਰ ਪ੍ਰਵੇਸ਼ ਕਰ ਸਕੋਗੇ। ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ, ਧੁਨ ਦੇ ਆਸਰੇ 'ਤੇ ਧਿਆਨ ਅੰਦਰ ਜਾਵੇ। ਘੜਿਆਲ ਲਟਕਾ ਰੱਖੇ, ਉਹਨੂੰ ਵਜਾਉਂਦੇ ਨੇ, ਫਿਰ ਅੰਦਰ ਜਾਂਦੇ ਨੇ, ਮੂਰਤੀ ਦੇ ਦਰਸ਼ਨ ਕਰਦੇ ਨੇ। ਮੂਰਤੀ 'ਤੇ ਅੰਦਰ ਹੈ, ਘੜਿਆਲ ਬਾਹਰ ਹੈ। ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ, ਅਗਰ ਜੀਵਨ ਮੰਦਰ ਹੈ ਤਾਂ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ, ਹੋਰ ਕਿਹੜਾ ਘੜਿਆਲ ਲਟਕਾਉਣਾ? ਆਹੀ ਘੜਿਆਲ ਹੈ, ਇਸ ਨੂੰ ਵਜਾਓ ਅਤੇ ਇਸ 'ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ, ਘੜਿਆਲ ਨੂੰ ਵਜਾ ਕੇ ਅੰਦਰ ਜਾਓ। ਇਹੀ ਮੰਦਰ ਹੈ, ਹਰੀ ਮੰਦਰ ਇਹੋ ਸਰੀਰ ਹੈ, ਇਸ ਵਿੱਚ ਸੱਚੇ ਕਾ ਵਾਸਾ। ਭਗਤ ਪੀਪਾ ਜੀ ਕਹਿੰਦੇ ਨੇ, ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਮੇਰੀ ਕਾਇਆ ਦੇਵਲ ਬਣ ਗਈ, ਮੰਦਰ ਬਣ ਗਈ, ਕਿਉਂ? ਹਰੀ ਪ੍ਰਗਟ ਹੋ ਗਿਆ ਮੰਦਰ ਵਿੱਚ, ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਿਆ। ਇਹ ਜ਼ਬਾਨ ਘੜਿਆਲ ਹੈ, ਇਸ ਨੂੰ ਵਜਾਉਣਾ। ਹੁਣ ਮੈਂ ਫਿਰ ਦੁਹਰਾਵਾਂ ਅਤੇ ਸਮਾਪਤੀ ਕਰਾਂ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟਣਾ, ਇੱਕ ਪਾਪ ਵੀ ਨਹੀਂ ਮਿਟਣਾ। ਜਿਹੜਾ ਅਸੀਂ ਸੁਣਦੇ ਹਾਂ ਨਾ, ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਣਗੇ। ਸਹੀ ਹੈ, ਸਹੀ ਹੈ, ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ, ਇਹ ਨਹੀਂ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਇੱਕ ਪਾਪ ਵੀ ਨਹੀਂ ਧੁਲੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਹੀਂ ਮਿਟਦੇ।
ਇੱਕ ਦਫਾ ਵਾਹਿਗੁਰੂ ਆਖਦੇ ਹਾਂ ਸਾਰੇ ਹੀ ਦੁੱਖ ਮਿਟ ਜਾਂਦੇ ਨੇ, ਸਾਰੇ ਹੀ ਪਾਪ ਮਿਟ ਜਾਂਦੇ ਨੇ। ਦੂਸਰਾ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ। ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦੇ ਨੇ, ਸੁਖਮਨੀ ਸਾਹਿਬ ਦੇ ਕਰਦੇ ਨੇ, ਅਸੀਂ ਜਿਤਨੇ ਕਰ ਲੈਣ ਠੀਕ ਹੈ। ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ, ਔਖੀ ਹੈ, ਪਰ ਠੀਕ ਹੈ, ਕਰੀ ਜਾਓ, ਕਿਸੇ ਦਿਨ ਇੱਕ ਪੰਕਤੀ ਪੜ੍ਹਨ ਦੀ ਜਾਚ ਆ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ, ਇੱਕ ਦਫਾ ਵਾਹਿਗੁਰੂ ਜਪਣਾ ਬੜਾ ਔਖਾ। ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ, ਘੜਿਆਲ ਦੀ ਆਵਾਜ਼ ਧੁਨਾਕਾਰ ਹੈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ, ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੀ ਤੇ ਮਨ ਉਸ ਨੂੰ ਸੁਣੇ। ਇਹਨੂੰ ਧਿਆਨ ਸਾਧਨਾ ਕਹਿੰਦੇ ਨੇ, ਜਪ ਸਾਧਨਾ ਕਹਿੰਦੇ ਨੇ, ਇਹਨੂੰ ਨਾਮ ਅਭਿਆਸ ਕਹਿੰਦੇ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ, 15 ਮਿੰਟ, 10 ਮਿੰਟ ਕਰਨਗੇ, ਦੇਖੋ ਰੋਟੀ ਖਾਂਦੇ ਹਾਂ 15 ਮਿੰਟ ਹੀ ਲੱਗਦੇ ਨੇ, ਸਾਰਾ ਦਿਨ ਭੁੱਖ ਨਹੀਂ ਲੱਗਦੀ। ਮੇਰਾ ਅਨੁਭਵ, ਅਗਰ 15 ਮਿੰਟ ਵੀ ਤੁਸੀਂ ਜਪ ਕਰ ਲਓ, ਚਲੋ ਮਨ ਨਹੀਂ ਜੁੜਿਆ, ਸ਼ਬਦ ਸੁਰਤ ਇੱਕ ਨਹੀਂ ਹੋਈ, ਮਨ ਥੋੜ੍ਹਾ ਜਿਹਾ ਨੇੜੇ ਚਲਾ ਗਿਆ, ਤਾਂ ਵੀ ਇਤਨਾ ਰਸ ਬਣ ਜਾਏਗਾ, ਦਿਹਾੜੀ ਚੰਗੀ ਲੰਘ ਜਾਏਗੀ, 24 ਘੰਟੇ ਠੀਕ ਲੰਘ ਜਾਣਗੇ, ਕਿਸੇ ਸਰੂਰ ਦੇ ਚ ਲੰਘਣਗੇ, ਕਿਸੇ ਮਸਤੀ ਚ ਲੰਘਣਗੇ, ਵਿਅਰਥ ਨਹੀਂ ਜਾਏਗਾ। ਇੱਕ ਤਿਲ ਨਹੀਂ ਬੰਨੇ ਕਾਲੇ, ਮਹਾਰਾਜ ਕਹਿੰਦੇ ਨੇ ਇੱਕ ਤਿਲ ਜਿਤਨੇ ਵੀ ਗਾਲਣਾ ਵਿਅਰਥ ਨਹੀਂ ਜਾਏਗੀ, ਬਰਬਾਦ ਨਹੀਂ ਜਾਏਗੀ, ਇਸ ਚੱਕਰ ਚ ਨਾ ਪਾਓ। ਲੇਕਿਨ ਪੂਰੇ ਇਰਾਦੇ ਨਾਲ, ਪੂਰੀ ਦ੍ਰਿੜਤਾ ਨਾਲ, ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ, ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਹਦੇ ਕੋਲ ਸੰਸਾਰ ਲਈ ਵਕਤ ਹੈ, ਨਿਰੰਕਾਰ ਲਈ ਨਹੀਂ। ਅੱਜ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆਂ 'ਚ, ਕਮ ਸੇ ਕਮ 20 ਮਿੰਟ ਤੇ ਕੱਢ। ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰੋਗੇ ਉਹ ਜਗ੍ਹਾ ਚਾਰਜ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਉਸ ਜਗ੍ਹਾ ਦਾ ਆਪਣਾ ਅਸਰ ਹੈ। ਇਸ ਵਾਸਤੇ ਕਹਿੰਦੇ ਨੇ ਜਿੱਥੇ ਕਥਾ ਕੀਰਤਨ ਹੋਵੇ, ਗੁਰਦੁਆਰਾ ਮੰਦਰ, ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ। ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਉਂਦੇ ਹਾਂ ਨਾ, ਫਿਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ, ਕਥਾ ਕੀਰਤਨ ਹੁੰਦੀ, ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ, ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ। ਮੈਨੂੰ ਹਜ਼ਾਰਾਂ ਸਤਸੰਗੀਆਂ ਨੇ, ਗੁਰਸਿੱਖਾਂ ਨੇ ਆਖਿਆ ਵੀ ਗਿਆਨੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ ਹੋ, ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ, ਹੋਰ ਕਲੋਨੀਆਂ 'ਚ ਨਹੀਂ, ਉੱਥੇ ਵੀ ਅਸੀਂ ਆਉਂਦੇ ਹਾਂ। ਇੱਕ ਨੇ ਨਹੀਂ, ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ, ਕਈਆਂ ਨੇ ਕਿਹਾ ਉੱਥੇ ਕੀਰਤਨ ਸੁਣਦੇ ਹਾਂ ਬੜਾ ਰਸ ਆਉਂਦਾ। ਉਹੀ ਰਾਗੀ ਆਉਂਦੇ ਨੇ ਉਸ ਕਲੋਨੀ 'ਚ ਕਰਦੇ ਪੈ ਆਉਂਦੇ ਨੇ, ਅਸੀਂ ਸੁਣਨ ਵਾਸਤੇ ਜਾਂਦੇ ਹਾਂ, ਖੇਡ ਨਹੀਂ ਬਣਦੇ। ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉੱਥੇ ਆਉਂਦੇ ਹਾਂ ਤਾਂ ਕੁਝ ਰਸ ਬਣਦਾ, ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਇੱਕ ਤੇ ਇਹ, ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਿਹਾ, ਇਸ ਮਿੱਟੀ ਵਿੱਚ ਅਜੇ ਵੀ ਕੁਛ ਜ਼ਿੰਦਗੀ ਹੈ। ਦੂਸਰਾ, 24 ਘੰਟੇ ਇੱਥੇ ਬਾਣੀ ਦਾ ਪਾਠ ਚੱਲਦਾ ਹੀ ਹੈ, ਕੀਰਤਨ ਦੇ ਰੂਪ ਵਿੱਚ, ਪਾਠਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ। ਔਰ ਜਿਸ ਵਕਤ ਸੁਖਾਸਣ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ, ਔਰ ਜਪ ਕਰਦੇ ਹੋਇਆਂ ਸੇਵਾ ਕਰਦੇ ਨੇ ਨੌਜਵਾਨ, ਵਾਹਿਗੁਰੂ ਦੀ ਧੁਨ ਅਲਾਪ ਰਹੇ ਹੁੰਦੇ ਨੇ, ਧੁਲਾਈ ਕਰਦੇ ਪਏ ਹੁੰਦੇ ਨੇ, ਰਾਤ ਦੇ ਕੋਈ 1-1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋਂ ਵਿਛਾਈ ਆਉਂਦੀ ਹੈ। ਇਹ ਸਾਰਾ ਕੰਮ, ਇਹ ਸਾਰੀ ਸੇਵਾ ਜਪ ਕਰਦੇ ਹੋਇਆਂ ਕਰਦੇ ਨੇ, ਤੁਸੀਂ ਦੇਖ ਸਕਦੇ ਹੋ ਕਦੀ, ਕਿਉਂਕਿ ਕਲੋਨੀਆਂ ਵਿੱਚ ਹਾਜ਼ਰੀ ਭਰ ਕੇ ਦਾਸ ਅਕਸਰ 12-1 ਵਜੇ ਸੀਸਗੰਜ ਸਾਹਿਬ ਪਹੁੰਚਦਾ, ਮੇਰੀ ਰਿਹਾਇਸ਼ ਉੱਥੇ ਹੁੰਦੀ ਹੈ, ਅਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦਿਆਂ ਦੇਖਦਾ ਹੁੰਦਾ। 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਉੱਥੋਂ ਦੀ ਫਿਜ਼ਾ, ਅਤੇ ਜਿਸ ਗੁਰਦੁਆਰੇ 'ਚ ਕਿਧਰੇ ਘੰਟਾ, ਅੱਧਾ ਘੰਟਾ ਪਾਠ ਹੁੰਦਾ ਹੋਵੇਗਾ, ਕਿਤੇ ਸ਼ਾਮ ਨੂੰ ਰਹਿਰਾਸ ਸਾਹਿਬ 15 ਮਿੰਟ, ਕਿਤੇ ਸਵੇਰੇ ਹੁਕਮਨਾਮਾ,
ਕਲੋਨੀਆਂ ਦੇ ਗੁਰਦੁਆਰੇ 'ਚ ਤਾਂ ਇਹ ਕੁਛ ਵੀ ਆਸਾ ਦੇ ਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤਾਂ ਕੁਛ ਵੀ ਨਹੀਂ। ਮੈਂ ਕਿਹਾ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ, ਉੱਥੋਂ ਦੀਆਂ ਲਹਿਰਾਂ ਨੇ, ਉੱਥੋਂ ਦਾ ਮਾਹੌਲ ਹੈ। ਇਹਨੂੰ ਕਹਿੰਦੇ ਨੇ ਅਸਥਾਨ ਭੇਦ, ਜਗ੍ਹਾ ਦਾ ਅਸਰ। ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗ੍ਹਾ ਦੱਸੋ, ਕਿਉਂਕਿ ਉਹ ਜਗ੍ਹਾ ਚਾਰਜ ਹੋ ਗਈ ਹੋਵੇਗੀ, ਉਸ ਜਗ੍ਹਾ 'ਚ ਸ਼ਕਤੀ ਹੋਵੇਗੀ, ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ। ਮੈਂ ਅਰਜ ਕਰਾਂ ਜਿੱਥੇ ਬੈਠ ਕੇ ਘਰ ਦੇ ਤੁਸੀਂ ਨਾਮ ਜਪੋ ਔਰ ਰੋਜ਼ ਜਪੋ, ਸਵੇਰੇ ਸ਼ਾਮ ਜਪੋ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠਾ ਉਹਦੇ ਮੂੰਹੋਂ ਵੀ ਵਾਹਿਗੁਰੂ ਨਿਕਲ ਜਾਏਗਾ। ਉਸ ਜਗ੍ਹਾ ਦਾ ਅਸਰ ਹੈ, ਇਹਨੂੰ ਅਸਥਾਨ ਭੇਦ ਕਹਿੰਦੇ ਨੇ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ। ਕਦੀ ਕਦਾਈ ਕੀਰਤਨ ਆਉਂਦਾ ਉਹ ਜਗ੍ਹਾ ਨਾ ਦੱਸੋ ਮੈਨੂੰ, ਗੁਰੂ ਅਰਜਨ ਦੇਵ ਜੀ ਉਹ ਜਗ੍ਹਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਆਉਂਦਾ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ। ਨੀਤਾ ਪ੍ਰਤੀ ਹੁੰਦਾ ਹੋਵੇ, ਮੈਂ ਉੱਥੇ ਬੈਠ ਕੇ ਸੁਣਾ, ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ, ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ। ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ, ਵਿਸਟਰ ਬੁੱਕ 'ਚ ਲਿਖ ਕੇ ਗਏ ਨੇ ਦਰਬਾਰ ਸਾਹਿਬ, ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ, ਸ਼ਾਂਤੀ ਮਿਲੀ, ਭਾਵੇਂ ਜੋ ਕੁਛ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ, ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ, ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ, 24 ਘੰਟੇ ਕੀਰਤਨ ਹੋ ਰਿਹਾ। ਚਲੋ ਸਮਾਂ ਤਾਂ ਹੋ ਗਿਆ, ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ। ਮੈਂ ਇੱਕ ਦਿਨ ਕਲਾ 'ਤੇ ਬੋਲ ਰਿਹਾ ਸੀ, ਗਵਾਲੀਅਰ ਦੀ ਗੱਲ ਹੈ, ਅਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ, ਮਸਜਿਦ ਵੀ ਬਣਾਈ, ਮੰਦਰ ਵੀ ਬਣਾ ਕੇ ਦਿੱਤਾ, ਗੁਰਦੁਆਰਾ ਵੀ। ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ। ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ, ਵਿਚਕਾਰ ਮੰਦਰ ਹੈ ਇੱਕ ਪਾਸੇ, ਮਸਜਿਦ ਹੈ ਇੱਕ ਪਾਸੇ, ਗੁਰਦੁਆਰਾ ਹੈ, ਤਿੰਨੇ ਇੱਕੋ ਹੀ ਲਾਈਨ ਦੇ ਵਿੱਚ ਨੇ, ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ, ਔਰ ਉਹਨਾਂ ਦੇ ਉੱਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ। ਉੱਥੇ ਕਿਧਰੇ ਮੈਨੂੰ ਗੱਲ ਫੁਰੀ, ਕਲਾ 'ਤੇ ਮੈਂ ਬੋਲ ਰਿਹਾ ਸੀ, ਕਲਾ ਹੁਨਰ ਨੂੰ ਕਹਿੰਦੇ ਨੇ, ਸੰਗੀਤ ਇੱਕ ਕਲਾ ਹੈ, ਕਵਿਤਾ ਇੱਕ ਕਲਾ ਹੈ, ਚਿੱਤਰਕਾਰੀ ਕਲਾ ਹੈ, ਨ੍ਰਿਤਕਾਰੀ ਕਲਾ ਹੈ। ਇਹ ਕਲਾ ਕਿੰਨੀ ਤਰ੍ਹਾਂ ਦੀ ਹੈ, ਪੁਰਾਣੇ ਜ਼ਮਾਨੇ 'ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ 'ਚ ਕਲਾ ਕਿਤਨੀ ਹੈ। ਜੈਸੇ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ 'ਚ 16 ਕਲਾ ਸਨ, ਰਾਮ ਦੇ 14 ਕਲਾ ਸਨ, ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ, ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ, ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੌਤ ਹੈ ਅੱਗੇ ਕੀਤਾ, 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚਲਿਆ। ਪਰਮਾਤਮਾ ਸਿਰਫ 16 ਕਲਾ ਨਹੀਂ, ਅਨੰਤ ਕਲਾ ਨਹੀਂ ਗਿਣ ਸਕਦੇ, ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ, 16 ਕੋਈ 4 ਕੋਈ 6। ਕਿਸੇ ਨੂੰ ਅੰਸਾ ਅਵਤਾਰ ਵੀ ਕਿਹਾ, ਅੰਸ ਮਾਤਰ ਕਲਾ ਹੈ ਬਥੋੜੀ ਅੰਸ ਮਾਸਤਰ। ਕਲਾ 'ਤੇ ਮੈਂ ਬੋਲ ਰਿਹਾ ਸੀ, ਇਹ ਜਿਹੜੀਆਂ ਕਲਾ ਆਉਂਦੀਆਂ ਨੇ। ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ, ਕਹਿਣ ਲੱਗ, ਗੈਨੇ ਜੀ ਤੁਹਾਨੂੰ ਕਿਲੇ 'ਤੇ ਲੈ ਚੱਲਦੇ ਹਾਂ, ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ, ਜਿਵਦਾ ਜਾਗਦਾ, ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ ਤੁਹਾਡੀ ਇੱਕ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ, ਅਤੇ ਤੁਹਾਨੂੰ ਕਲਾ ਦੀ ਜਿਵਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ, ਤੁਸੀਂ ਸਮਾਂ ਕੱਢੋ ਮੇਰੇ ਨਾਲ, ਚਲੋ ਕਿਲੇ 'ਤੇ। ਮੈਂ ਕਿਲੇ 'ਤੇ ਮੈਂ ਰੋਜ਼ ਜਾਂਦਾ, 6ਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ, ਅਤੇ ਤੁਸੀਂ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ। ਕਹਿਣ ਲੱਗੇ ਠੀਕ ਹੈ, ਫਿਰ ਸ਼ਾਮ ਨੂੰ ਚੱਲਾਂਗੇ। ਸ਼ਾਮ ਨੂੰ ਉੱਥੇ ਗਏ, ਉਹ ਇੱਕ ਮੈਨੂੰ ਮੰਦਰ 'ਚ ਲੈ ਗਿਆ, ਬੜਾ ਉੱਚਾ ਮੰਦਰ ਹੈ, ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ ਦਿਖਾਈ ਦਿੰਦਾ, ਦੂਰੋਂ ਦਿਖਾਈ ਦਿੰਦਾ, ਬੜੀ ਬੁਲੰਦ ਚੋਟੀ। ਉਸ ਮੰਦਰ 'ਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ, ਦੇਖੋ ਕਲਾ ਦੇ ਨਮੂਨੇ,
ਪੱਥਰ ਦੇ ਉੱਤੇ ਚਿੱਤਰੀਆਂ ਹੋਈਆਂ ਤਸਵੀਰਾਂ, ਬੇਲ ਬੂਟੇ, ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ। ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ? ਮੈਂ ਕਿਹਾ ਕਲਾ ਦਾ ਨਮੂਨਾ, ਵਾਕਈ ਮਹਾਨ ਹੈ। ਕਲਾ ਜੀਵਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਕਿਹਾ ਮਿੱਤਰਾ, ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ, ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ, ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ, ਮੁਰਦਾ ਹੈ। ਮੈਂ ਕਿਹਾ ਮਿੱਤਰਾ, ਤੂੰ ਵਿਆਖਿਆ ਮੇਰੇ ਕੋਲ ਸੁਣ ਲੈ। ਜੀਵਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ, ਬੋਲਦਾ ਹੈ। ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ, ਲੱਖ ਵੀ ਸਿਰ ਖਪਾਓ ਨਹੀਂ ਬੋਲਦਾ। ਮੈਂ ਕਿਹਾ ਇੱਥੇ ਕਬੂਤਰਾਂ ਬਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ, ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ। ਕਈ ਸਿਲਾਂ ਪੱਥਰ ਨਿਕਲਦੇ ਪਏ ਨੇ, ਡੈਡੇਰੀ ਹੋ ਰਹੇ ਨੇ। ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀਪ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ। ਇਹ ਬੋਲਦਾ ਹੀ ਨਹੀਂ, ਮੁਰਦਾ ਹੈ। ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ, ਸ਼ਿੰਗਾਰਿਆ ਹੋਇਆ, ਸਵਾਰਿਆ ਹੋਇਆ ਕਿਵੇਂ ਨੇ ਰੱਖਦਾ? ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ। ਮੰਦਰ ਮੁਰਦਾ ਹੈ, ਜੀਵਦਾ ਜਾਗਦਾ ਮੰਦਰ ਹੁੰਦਾ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ 'ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ। ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ। ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ, ਉਹਦੇ ਕੋਲ ਜ਼ਿੰਦਗੀ। ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ? ਇਸ ਚੱਕਰ 'ਚ ਨਾ ਪੈਣਾ, ਅਬਦਾਲੀ ਨੇ ਗਿਰਾਇਆ। ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ, ਕਿਉਂ? ਜ਼ਿੰਦਗੀ ਹੈ, ਬੋਲਦਾ ਹੈ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਅੰਦਾਜ਼ਨ 12 ਮਹੀਨੇ 'ਚ 10, 1 ਮਹੀਨਾ 5 ਦਿਨ ਹਰ ਸਾਲ ਉੱਥੇ ਕਥਾ ਕਰਦਾ ਹੈ, ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ। ਮੇਰਾ ਆਪਣਾ ਵੀ ਅਨੁਭਵ ਹੈ, ਮੈਂ ਸਾਰੀ ਦੁਨੀਆਂ 'ਚ ਕਥਾ ਕੀਤੀ ਹੈ, ਉੱਥੇ ਕਥਾ ਕਰਨੀ ਮੇਰੇ ਕੋਲ ਬੰਦਗੀ ਹੋ ਜਾਂਦੀ, ਬਾਕੀ ਜਗ੍ਹਾ 'ਤੇ ਐਵੇਂ ਕਿਰਤ ਹੋ ਜਾਂਦੀ ਹੈ, ਸਮਾਂ ਪਾਸ ਕਰਨਾ ਹੋ ਜਾਂਦਾ, ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ, ਮੰਦਰ ਬੋਲਦਾ 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ। ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ, ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ। ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ। ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ 24 ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਅਤੇ ਪਾਠ ਅਤੇ ਜਪ। ਜ਼ਰੂਰ ਰਸ ਆਵੇਗਾ, ਜਿਹੜੇ ਕੋਈ ਥੋੜ੍ਹੇ ਜਿਹੇ ਇਸ ਮਿਜ਼ਾਜ ਦੇ ਬੰਦੇ ਨੇ ਉਹਨਾਂ ਨੂੰ ਜ਼ਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ, ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਅਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਭੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ, ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ 'ਤੇ ਬੈਠ ਕੇ ਜਪ ਕਰਨਾ, ਤਪ ਕਰਨਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਹਰ ਘਰ ਦੇ ਜਿਵੇਂ ਕਿਚਨ ਆਉਂਦਾ, ਰਸੋਈ ਆਉਂਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ, ਹਰ ਘਰ ਦੇ 2 ਫੁੱਟ ਜਗ੍ਹਾ 'ਤੇ ਕਮ ਸੇ ਕਮ ਇਤਨੀ ਹੋਵੇ, 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ, ਉਹ ਜਗ੍ਹਾ ਚਾਰਜ ਹੋ ਜਾਏਗੀ, ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ।
ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ, ਉਹਦੇ ਮੂੰਹੋਂ ਰਾਮ ਨਿਕਲ ਜਾਏਗਾ, ਵਾਹਿਗੁਰੂ ਨਿਕਲ ਜਾਏਗਾ। ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ। ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਕੁਛ ਆਪਨੇ ਸਰਵਨ ਕੀਤਾ ਤੁਹਾਡੇ ਹਿਰਦੇ 'ਚ ਵਸੇ, ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ 'ਚ ਵਸੇ, ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ, ਮੇਰਾ ਸੁਣਾਇਆ ਹੋਇਆ। ਸਿਰਫ ਇੱਕ ਮਿੰਟ ਮੈਂ ਲੈਂਦਾ ਇਹ ਜਪ, ਭਾਵੇਂ ਮੇਰਾ ਗਲਾ ਹੁਣ ਥੱਕ ਗਿਆ, ਪਰ ਮੈਂ ਪੰਜ ਦਫ਼ਾ ਕਹਿਣਾ। ਮੈਂ ਪਹਿਲੇ ਕਹਿਣਾ, ਤੁਸੀਂ ਬਾਅਦ 'ਚ। ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ। ਅੱਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ, ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ। ਅਤੇ ਮੇਰਾ ਆਪਣਾ ਅਨੁਭਵ ਹੈ, ਰੋਟੀ ਖਾਂਦਿਆਂ ਲੱਗਦੇ ਤਾਂ 15 ਮਿੰਟ ਨੇ, ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ। ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ, ਸਰੂਰ ਦੇ 'ਚ ਰੱਖੇਗਾ, ਕੱਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤੂੰ ਸਿਰਫ 5 ਦਫ਼ਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤਾਂ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਣਾ ਕਰ, ਇਸ ਤਰ੍ਹਾਂ ਕਰਨਾ। ਵਾਹ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਦੇ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਪਾਣੀ ਪੀਂਦਾ ਹੈ, ਹੋਰ ਤਰ੍ਹਾਂ ਤਰ੍ਹਾਂ ਦੀ ਖੁਰਾਕ ਖਾਂਦਾ, ਅੰਦਰ ਜ਼ਹਿਰ ਵੱਧਦੀ ਹੈ ਤੇ ਜਦ ਸਿਰ ਜ਼ਹਿਰ ਨਾਲ ਭਰ ਜਾਏ ਤਾਂ ਡੰਗ ਮਾਰਦਾ ਹੈ। ਕਹਿੰਦੇ ਨੇ ਔਖੇ ਨਾ ਆਉਣਾ, 97 ਫੀਸਦੀ ਸੱਪਾਂ ਚ ਜ਼ਹਿਰ ਨਹੀਂ ਆਉਂਦਾ, ਅਗਰ ਮਨੁੱਖ ਦੀ ਕਿਤੇ ਡੈਥ ਹੋ ਜਾਂਦੀ ਹੈ ਤਾਂ ਬਹਿ ਕਰਕੇ ਆਉਂਦੀ ਹੈ, 3% ਸੱਪ ਨੇ ਜਿਨ੍ਹਾਂ ਚ ਜ਼ਹਿਰ ਆਉਂਦਾ। ਪਤਾ ਧਾਰਮਿਕ ਗਿਆਨੀ ਕੀ ਕਹਿੰਦੇ ਨੇ, ਕੋਈ 1% ਮਨੁੱਖ ਹੋ ਸਕਦਾ ਜਿਹਦੇ ਮਨ ਦੇ ਜ਼ਹਿਰ ਨਾ ਆਵੇ, ਬਾਕੀ ਮਨੁੱਖ ਜ਼ਹਿਰ ਨਾਲ ਭਰੇ ਹੋਏ ਨੇ, ਈਰਖਾ ਨਾਲ ਭਰੇ ਹੋਏ ਨੇ, ਦੁਸ਼ਮਣੀ ਨਾਲ ਭਰੇ ਹੋਏ ਨੇ, ਬਦਲੇ ਦੀ ਭਾਵਨਾ ਨਾਲ ਭਰੇ ਹੋਏ ਨੇ, ਹੰਕਾਰ ਨਾਲ ਭਰੇ ਹੋਏ ਨੇ, ਦੁਰਾਚਾਰ ਨਾਲ ਭਰੇ ਹੋਏ ਨੇ। ਕੋਈ 1 ਹੋਵੇਗਾ ਜੋ ਜ਼ਹਿਰੀਲਾ ਨਾ ਹੋਵੇ, ਬਾਕੀ ਤੇ ਸਭ ਜ਼ਹਿਰੀਲੇ ਨੇ। 97% ਸੱਪ ਜ਼ਹਿਰੀਲੇ ਨਹੀਂ ਹੁੰਦੇ। ਦੂਸਰਾ, ਸੱਪ ਦਾ ਡੰਗਿਆ ਹੋਇਆ ਸ਼ਾਇਦ ਬਚ ਵੀ ਜਾਏ, ਬੰਦੇ ਦੇ ਡੰਗੇ ਹੋਏ ਤੇ ਬਚਦੇ ਵੀ ਕੋਈ ਨਹੀਂ, ਇਹ ਵੀ ਮੈਂ ਅਰਜ਼ ਕਰਦਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਤੇ 3 ਕਰੋੜ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਮਾਓ ਸੇ ਤੁੰਗ ਨੇ ਕ੍ਰਾਂਤੀ ਲਿਆਂਦੀ ਸੀ। ਕੋਈ ਸੱਪ 3 ਕਰੋੜ ਬੰਦੇ ਮਾਰ ਸਕਦਾ? ਸੱਪ ਡੰਗ ਮਾਰੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ, ਫਿਰ 15-20 ਦਿਨ ਲੱਗਣਗੇ ਜ਼ਹਿਰ ਬਣਦੇ ਆ। ਮਨੁੱਖ ਤੇ ਮੁਲਕਾਂ ਦੇ ਮੁਲਕ ਉਜਾੜ ਕੇ ਵੀ ਉਹਦੀ ਜ਼ਹਿਰ ਖਤਮ ਨਹੀਂ ਆਉਂਦੀ, ਜ਼ਹਿਰੀਲਾ, ਬੜੀ ਜ਼ਹਿਰ, ਮਨੁੱਖ ਇਤਨਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤਿਉਂ ਸਾਖਤ ਜੀਵੇ ਨਾਮ ਬਿਸਾਰੀ। ਬਿਨ ਸਿਮਰਨ ਧਿਗ ਕਰਮ ਕਰਾਸ, ਕਾਕ ਬਟਨ ਬਿਸ਼ਟਾਮੇ ਵਾਸ। ਸਿਮਰਨ ਤੋਂ ਬਿਨਾਂ ਮਨੁੱਖ ਇੰਜ ਜੀਵਦਾ ਸੁਭਾਅ ਕਰਕੇ, ਸੁਰਤ ਕਰਕੇ, ਮਨ ਕਰਕੇ, ਜੈਸੇ ਕੌਆ। ਕੌਆ ਦੀ ਬੋਲ ਬੜੇ ਕੁਰਖਤ ਨੇ ਤੇ ਕੌਵੇ ਦੇ ਮੂੰਹ ਵਿਚ ਗੰਦਗੀ ਆਉਂਦੀ ਹੈ। ਕੌਆ ਕਹਾਂ ਕਪੂਰ ਚੜਾ ਹੈ, ਜੋ ਫਿੱਕਾ ਬੋਲੇ ਔਰ ਗੰਦਾ ਬੋਲੇ ਇਹ ਤੇ ਕੌਵੇ ਦੀ ਫਿਤਰਤ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, 10 ਪਾਪ ਮੰਨਦੇ ਨੇ, ਜੀਵਨ ਭਰ ਰਿਪੀਟ ਆਉਂਦੇ ਨੇ, ਹਜ਼ਾਰਾਂ ਲੱਖਾਂ ਬਣ ਜਾਂਦੇ ਨੇ, ਤੇ 10 ਪਾਪਾਂ ਦੇ ਚੋਂ 4 ਪਾਪ ਜ਼ਬਾਨ ਦੇ ਨੇ, 3 ਪਾਪ ਮੰਨਦੇ ਨੇ, 3 ਪਾਪ ਤਨ ਦੇ ਨੇ। ਇਸ ਤਰ੍ਹਾਂ 10 ਦੋਖ ਮੰਨਦੇ ਨੇ। ਭਾਰਤ ਦੇ ਰਿਸ਼ੀ ਮੁਨੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਜ਼ਿਕਰ ਕੀਤਾ, 10 ਪੁਰਬ ਸਦਾ ਦਸਾਹਰਾ। ਪਰਮਾਤਮਾ ਦਾ ਨਾਂ ਹੀ 10 ਪੁਰਬਾਂ ਵਰਗਾ ਪੁਰਬ ਹੈ ਜੋ 10 ਦੋਖਾਂ ਨੂੰ ਹਰ ਦਿੰਦਾ, ਮਿਟਾ ਦਿੰਦਾ, ਦਸਾਹਰਾ। 10 ਦੋਖ ਕਿਹੜੇ ਨੇ, 10 ਪਾਪ ਕਿਹੜੇ ਨੇ? 4 ਪਾਪ ਜ਼ਬਾਨ ਦੇ, 3 ਪਾਪ ਮਨ ਦੇ, 3 ਪਾਪ ਤਨ ਦੇ। 4 ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ, ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ, ਵਿਅਰਥ ਬੋਲਣਾ, ਵੀ ਫਿਜ਼ੂਲ ਦੀ ਗੱਪ ਸ਼ੱਪ, ਐਵੇਂ ਸਿਰ ਖਪਾਈ, ਵਿਅਰਥ ਬੋਲਣਾ। ਤੀਸਰਾ, ਫਿੱਕਾ ਬੋਲਣਾ। ਤੇ ਚੌਥਾ, ਕੌੜਾ ਬੋਲਣਾ, ਜ਼ਹਿਰੀਲਾ ਬੋਲਣਾ। ਇਹ 4 ਪਾਪ ਜ਼ਬਾਨ ਦੇ ਨੇ, 3 ਪਾਪ ਮਨ ਦੇ ਨੇ। ਕਿਸੇ ਦੇ ਤਨ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਬਾਰੇ ਬੁਰਾ ਸੋਚਣਾ, ਔਰ ਇਸੇ ਤਰੀਕੇ ਦੇ ਨਾਲ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ, ਜਾਨ ਬਾਰੇ ਬੁਰਾ ਸੋਚਣਾ, ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ, ਅਸਮਤ ਬਾਰੇ ਬੁਰਾ ਸੋਚਣਾ। ਸਾਰੀ ਦੁਨੀਆਂ ਦੇ ਚ ਖਤਰਾ ਵੀ 3 ਤਲ ਤੇ ਹੁੰਦਾ, ਚੌਥਾ ਕੋਈ ਖਤਰਾ ਨਹੀਂ ਆਉਂਦਾ। ਅਗਰ ਕੋਈ ਮਨੁੱਖ ਆਖੇ ਨਾ ਮੈਂ ਖਤਰੇ ਚ ਹਾਂ, ਤਾਂ ਜਾਨ ਨੂੰ ਖਤਰਾ ਹੋਵੇਗਾ, ਤੇ ਜੇ ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ, ਤੇ ਜੇ ਮਾਲ ਨੂੰ ਨਹੀਂ ਤੇ ਇੱਜ਼ਤ ਆਬਰੂ ਨੂੰ ਖਤਰਾ ਹੋਵੇਗਾ, ਹੋਰ ਕੀ ਖਤਰਾ ਹੁੰਦਾ? ਹੋਰ ਕੋਈ ਖਤਰਾ ਨਹੀਂ ਆਉਂਦਾ। ਖਤਰਾ ਇਹ 3 ਤਲ ਤੇ ਹੁੰਦਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਅਸਮਤ ਨੂੰ ਖਤਰਾ। ਮਨ ਦੇ 3 ਪਾਪ ਇਹ, ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ, ਤੇ ਬੁਰਾ ਸੋਚਣ ਦੀ ਖੁੱਲ ਹੈ, ਕਿਸੇ ਵਕਤ ਫਿਰ ਮੈਂ ਇਸਦਾ ਖੁਲਾਸਾ ਕਰਾਂਗਾ। ਇਹ 3 ਪਾਪ ਮਨ ਦੇ ਨੇ, ਤੇ 3 ਪਾਪ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ।
10 ਦੋਖ ਬਣਦੇ ਨੇ ਜਿਹਦੇ 'ਚ

0: چار دوک زبان دینے، چار پا زبان دینے، رسنا دینے۔ مہاراج کہندے جو پھکا پیا بولدا ہے، کوڑا پیا بولدا ہے، گندا پیا بولدا ہے، اینو منک آکھو گے تے کوا ہے، کہاں ہے کوا، کہاں کپور چرائے۔ بن سمرن کو کرب ہے کام، ساکت بیسوا پوت نے نام۔ سمرن تو بنا منک انج جیوندا ہے جویں کتا۔ یہ سدگرن دی بانی دے واک، کیوں؟ کتے نو کتا نہیں چنگا لگدا، اور اکثر کتا کتے تے بھونکدا ہے۔ منک نو منک ہی نہ چنگا لگے تے منک منک نال گرنا کرے، نفرت کرے، کسے بھی تل تے کرے، یہ کوکر برتی ہے، کتے دی برتی ہے۔ بن سمرن بھے کوکر کام، ساکت بیسوا پوت نے نام۔ ویشیا دا پتر، گنکا دی اولاد، اپنی ولدیت کی لکھاوے، پتا دا نام کی لکھاوے، کیونکہ پیو دے نام دا کوئی پتا نہیں۔ ویشیا دا پتر، سماج دے چ اس نو ٹھکانا نہیں ملدا، سماج دی نظراں چ او گردا ہے، کیونکہ منکی سماج دا ڈھانچا ایسا ہے۔ مہاراج کہندے نے جو اپنے شریرک پتا دا نام نہیں دس سکدا، اونوں ویشیا دا پتر کہندے ہو، اور سماج دے چ اس نوں تھاں نہیں ملدا۔ اصلی ویشیا دا پتر او ہے جنوں پرماتما دا گیان نہیں، جو جگت پتا دا بودھ نہیں رکھدا۔ پتا دی گود دے چوں جد دھرو نوں اٹھا کے پرے ماریا گیا، متری ماں نے پرے ماریا، اپنی ماں کول جا کے روندا ہے، تو سوانی ہے کہ سریتا مختصر، تو مہارانی ہے کہ گولیاں اتھوں دی، میں پیو دی گود چ نہیں بیٹھ سکدا، مینو پکڑ کے باہر سٹیا گیا۔ ماں بھگتنی سی، کہن لگی کوئی گل نہیں، تو پرماتما دا نام جب تینو جگت پتا دی گود نصیب ہوئے گی، کوئی اٹھا نہیں سکے گا، ہمیشہ دا سنگھاسن تینوں ملے گا۔ یہ پریرنا ماں نے دیتی، پرمیشر آرا دیے جدوں ہوئیے پتت پنیتا۔ جنوں جگت پتا دا نہیں پتا، وہ ویشیا دا پتر ہے۔ تو میں پھر ارج کراں، دھن تن واسطے چاہیے، دھرم من دی لوڑ ہے، تن دی لوڑ نہیں ہے، تن دھرم تو بنا جی سکدا ہے۔ پانی تن دی لوڑ ہے، گربانی من دی لوڑ ہے، یہ تن دی لوڑ نہیں ہے گربانی۔ گربانی دا جپ کرو، تھانو کوئی اکھان دا رس مل جائے، زبان دا رس مل جائے، نہیں، من دی لوڑ ہے۔ دھن کمان واسطے باہر بھجنا پائے گا، دھرم کمان واسطے اندر پرویش کرنا پائے گا۔ اسے نو دھیان سادھنا کہندے رہے، جو باہر دھرم لبے، گروانی کہندی ہے باہر ٹولے سو بھرم بولائیں، تے جو اندر دھن لبے گا وہ بھی بھرم دے چھے۔ لوگ سوہیلا ہوندا ہے پدارتھاں نال، پر لوگ سوہیلا ہوندا ہے پرماتما نال۔ پدارت بہت نے، یہ باہروں مالا مال ہے، اندروں کنگال ہے، کنگال ہے۔ دنیا دے ایسے بھی ہوئے نے جو اندروں مالا مال سن، باہروں کنگال سن۔ گرو ارجن دیو جی مہاراج کہہ رہے نے، سے ننگے نے ننگ، بکھے لکھ نہ بکھیا، ڈکھے کوڑ نہ ڈکھ، نانک پیرے پکھندو سبدشت۔ پاوے ننگے سن پھر بھی ننگے نہیں، پاوے دکھی سن پھر بھی دکھی نہیں، پاوے مفلس سن پھر بھی مفلس نہیں، وہ شہنشاہاں دی شہنشاہ، کیونکہ جسنوں بخشے صرف سلا، نانک پادشاہی پادشاہ۔ سکھ سموہا بھوگ، بھوم سبائی کو دنی، نانک حب و روگ، مرتک نام بھی ہونیا۔ دو منٹ میں ہو لواں سماپتی کراں۔ ساری دنیا دے دھن ودا جا رہا ہے، ساری دنیا دے دھرم گھٹا جا رہا ہے۔ گھر گھر دے دھن موجود ہے، گھر گھر دے ادھرم موجود ہے، دھرم کوئی نہیں۔ कारण धन पिता दा पुत्र नू मिल सकदा है, पति दा पत्नी नू मिल सकदा है, पत्नी दा पति नू मिल सकदा है, धन दादे दा पोतरे नू मिल सकदा है, भरा दा भरा नू मिल सकदा है, धर्म आप कमाना पैंदा है, आप कमाना पैंदा है। इस वास्ते बड़े बड़े धार्मिक लोगां दे घर भी अधार्मिक पुत्र पैदा होए ने। बाबा पृथ्वी चंद गुरु रामदास जी की औलाद ने सारी जिंदगी गुरु रामदास जी नाल झगड़दे रहे, बाद विच गुरु अर्जन देव जी नाल, जहांगीर दे कन्न बढ़दे रहे। बाबा पृथ्वी चंद गुरु रामदास जी की औलाद ते गुरु रामदास जी महाराज कहंदे ने काहे पूत जगरत हो संग बाप, जिनके जने बडीरे तुम हो तिन स्यो जगरत पाप। ये क्यों पाप करता, सारा दिन लड़दा। पिता गुरु नानक दी गद्दी दा वारस, वकत दा अवतारी पुरुष पुत्र अधार्मिक। दूसरे पासे देखो, पुत्र धार्मिक है प्रहलाद, पिता बिल्कुल शैतान अरनाकश जालम। बड़ी कोशिश सी प्रहलाद दी, जेड़ा रस मेरे कोल है मेरे प्यो कोल भी होवे, पर नहीं। बड़ी कोशिश सी गुरु रामदास जी महाराज दी, बाबा पृथ्वी चंद ठीक होवे, पर नहीं। त्रिलोचन धार्मिक सी, उदी पत्नी धार्मिक नहीं है, लंबा चौड़ा खुलासा करने दा वक्त नहीं है। मीरा धार्मिक सी, उदा पति चित्तौड़गढ़ दा राणा धार्मिक नहीं, उन्हें घरों कढ दिता सी। धर्म निजी दौलत है, दूजे दा कमाया होया नहीं मिलदा। जैसे मैं अपनी अखां नाल वेख सकदा, दूजे दी अखां नाल नहीं। भावें ममता दी मारी होई कितनी मां क्यों ना होवे, ते अंधे बच्चे नूं आखे तू मेरी अखां नाल वेख, किस तरह वेखेगा? वेखण वास्ते अपनी अखां चाहीदे ने, सुनण वास्ते अपने कन्न चाहीदे ने, रस माणन वास्ते अपनी जबान चाहीदी है। खुद भोजन खावांगे ते भुख मिटदी है, किसे दे खाण दे नाल नहीं है। खुद भजन करांगे ते आत्मक आनंद मिलेगा, नहीं ते नहीं मिलता, किसे दे जपन नाल नहीं मिलता, किसे दे पाठ करन नाल नहीं मिलता, खुद करना पड़ेगा। अपन हथी अपना आपे ही काज सवारी है। मनुख दी आदत ऐसी बन गई है कि धन नाल बहुत कुछ मिल जाता है, शायद धर्म भी मिल जाए, कथा ही नहीं। मकान मिल जाएगा, बाजार दे भोजन मिल जाएगा, होटलों तो रेडीमेड कपड़े मिल जाएंगे, बहुत कुछ मिल जाएगा, रेडीमेड भजन नहीं मिलेगा, खुद करना पड़ेगा। जैसे मैं फिर अर्ज करा, मैं भोजन छका ता मेरी भुख मिटेगी वरना नहीं, मैं भजन करा ता आत्मक आनंद मिलेगा, किसे दे करण नाल नहीं। सत्संग तो ते गुरबाणी तो ए प्रेरणा लेनी है कि अंदरों माला माल होई है। ए दौलत अंदर लभनी पेगी। तो पातशाह दी बाणी कहंदी है, इस मन को कोई खोजो भाई, मन खोजत नाम नौ ने रपाई। खोज किवें करिए, ते इहदे चों नाम रतन किवें पदार्थ कर जो है पैदा करिए, प्राप्त करिए। इस मन को कोई खोजो भाई, मन खोजत नाम नौ ने पिरा करके कहंदे ने, ऐ भाई खोज कर अपने मन दी, मन की खोज करिए ते फिर की लभेगा। मन खोजत नाम नौ निध पाई, नौ निध जो परमात्मा दा नाम है उदी प्राप्ति हो जाएगी। नौ निध अमृत प्रभ का नाम, देही में इसका विश्राम। ये बारों नहीं लभेगा। दुनिया दा सब तो बारीक मजमून है कि परमात्मा, दुनिया दा सब तो बारीक कम ते औखा कम की है, अपने मन विचो परमात्मा लभना। इस तो ज्यादा होर कोई नहीं। सब तो स्याणा मनुख कौन है जिन्हें मन दे चों परमात्मा नू लभ लिया, और मूर्खां तो मूर्ख कौन है जिहड़ा इस तो इनकारी है। मूर्खां सिर मूर्ख है जे मन्ने नाही ना, महाराज इंज कहंदे ने। वो महान स्याणा मनुख है जिसने अपने मन दे चों परम आनंद लभ लिया, ये परम रस लभ लिया। इस नूं किवें लभ सकीए, मैं लड़ीवार विचार थोड़े सामने रखनी है, ताकि कुछ बुनियादी गल्लां दी सांझ होवे। एवें कर्म कांड सारी जिंदगी ना चलदा रहे, एवें जीवन व्यर्थ दे विच जो है ना जाए। ये जीवन मिले परमात्मा दी प्राप्ति वास्ते। ਬਾਕੀ ਇੰਦਰੀਆਂ ਦੇ ਰਸ ਤੇ ਪਸ਼ੂ ਵੀ ਮਾਣਦੇ ਰਹਿੰਦੇ ਨੇ ਔਰ ਉਸ ਦੀ ਨਿੰਦਾ ਵੀ ਨਹੀਂ ਹੈ। ਉਹ ਸਿਰਫ ਸਰੀਰ ਵਾਸਤੇ ਮਨ ਵਾਸਤੇ ਨਹੀਂ ਹੈ, ਇਸ ਵਾਸਤੇ ਸਾਰੀ ਦੁਨੀਆਂ ਦੇ ਤਨ ਦੇ ਸੁੱਖ ਵਧਦੇ ਜਾ ਰਹੇ ਨੇ, ਮਨ ਦਾ ਦੁੱਖ ਵਧਦਾ ਜਾ ਰਿਹਾ। ਸਾਰੀ ਦੁਨੀਆਂ ਦੇ ਤਨ ਤੰਦਰੁਸਤ ਆਉਂਦਾ ਜਾ ਰਿਹਾ, ਮਾਨਸਿਕ ਰੋਗ ਵਧਦੇ ਜਾ ਰਹੇ। ਮੈਂ ਤੇ ਪੜ੍ਹ ਕੇ ਹੈਰਾਨ ਹੋਇਆ, ਸੁਣ ਕੇ ਵੀ ਹੈਰਾਨ ਹੋਇਆ ਕਿ ਨੌ ਬੰਦਿਆਂ ਤੋਂ ਬਾਅਦ ਹਰ ਦਸਵਾਂ ਅਮੈਰੀਕਨ ਪਾਗਲ ਹੈ ਜਾਂ ਪਾਗਲ ਹੋਣ ਦੀ ਹਾਲਤ ਵਿੱਚ ਹੈ। ਹੱਦ ਹੋ ਗਈ। ਦੁਨੀਆਂ ਦਾ ਸਭ ਤੋਂ ਸੰਪੰਨ ਦੇਸ਼ ਤੇ ਸਭ ਤੋਂ ਪਾਗਲਾਂ ਦੀ ਤਾਦਾਦ ਉੱਥੇ ਹੀ ਹੈ। ਦੁਨੀਆਂ ਦਾ ਸਭ ਤੋਂ ਅਮੀਰ ਦੇਸ਼ ਸਭ ਤੋਂ ਜ਼ਿਆਦਾ ਖੁਦਕਸ਼ੀ ਵੀ ਉੱਥੇ, ਸੁਸਾਈਡ ਉੱਥੇ ਕਰਦੇ ਨੇ, ਆਤਮ ਹੱਤਿਆ ਉੱਥੇ ਹੈ। ਕਾਰਨ ਬਾਹਰੋਂ ਮਾਲਾ ਮਾਲ ਹੋ ਗਏ, ਅੰਦਰੋਂ ਕੰਗਾਲ ਹੋ ਗਏ। ਬਾਹਰੋਂ ਸੁਖੀ ਹੋ ਗਏ, ਅੰਦਰੋਂ ਦੁਖੀ ਹੋ ਗਏ। ਬਾਹਰੋਂ ਸਿਆਣੇ ਹੋ ਗਏ, ਅੰਦਰੋਂ ਮਹਾਂਮੂਰਖ ਹੋ ਗਏ। ਤੋ ਅੰਦਰ ਦੀ ਜ਼ਿੰਦਗੀ ਬੇਜ਼ਾਰ, ਉਸ ਬੇਜ਼ਾਰੀ ਚ ਜੀਵਣਾ ਔਖਾ ਹੋ ਗਿਆ, ਦਿਮਾਗੀ ਸੰਤੁਲਨ ਡਾਵਾਂ ਡੋਲ ਹੋ ਜਾਂਦਾ। ਇਸ ਅੰਦਰ ਦੀ ਦੁਨੀਆਂ ਦੇ ਚ ਉਸ ਪਰਮ ਰਸ ਨੂੰ, ਪਰਮ ਆਨੰਦ ਨੂੰ ਕਿਵੇਂ ਪ੍ਰਾਪਤ ਕਰੀਏ, ਸਮੇਂ ਸਿਰ ਆਰੰਭ ਕਰਕੇ ਸਮੇਂ ਸਿਰ ਸਮਾਪਤੀ ਕਰਦੇ ਹਾਂਗਾ। ਮੈਂ ਫਿਰ ਅਰਜ਼ ਕਰਾਂ, ਕਥਾ ਕਿਸੇ ਥਾਂ ਤੋਂ ਸ਼ੁਰੂ ਕਰਨੀ ਪੈਂਦੀ, ਕਿਧਰੇ ਸਮਾਪਤ ਕਰਨੀ ਪੈਂਦੀ। ਸ਼ੁਰੂ ਦੇ ਬੋਲ ਪੱਲੇ ਨਾ ਪਾਇਆ ਵਨ ਤੇ ਫਿਰ ਕੁਛ ਨਹੀਂ ਪੜੇਗਾ। ਇਸ ਵਾਸਤੇ ਜਿਹੜਾ ਸਮਾਂ ਨਿਰਧਾਰਿਤ ਹੋਵੇ ਉਸ ਸਮੇਂ ਆਪ ਪਹੁੰਚ ਜਾਓ, ਇੱਕ ਮਿੰਟ ਦਾ ਅਸ ਪਹਿਲੇ ਸਮਾਪਤੀ ਕਰ ਦਿੱਤਾ ਕਰੇਗਾ। ਉਮੀਦ ਹੈ ਆਪ ਇਤਨੀ ਬੇਨਤੀ ਪ੍ਰਵਾਨ ਕਰੋਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਉਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 49 ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: Radio station 1550 AM Gurwani segment tuhade tak. Swargwasi Sardar Ajit Singh di baad Swargwasi Mata Surinder Kaur baad di yaad de vich 1550 AM to Gurwani prachar kita janda hai. 1550 radio de utte Gurwani de kise bhi program nu sponsor karn vaste 604-964-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਦੇ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ 4 ਪਾਉਣ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।

ਜੰਮਣਾ ਜੀਵਣਾ ਮਰਨਾ ਪ੍ਰਾਕਿਰਤਿਕ ਹੈ, ਪ੍ਰਭੂ ਨਾਲ ਮਿਲਣਾ ਪੂਰਨ ਹੋਣਾ ਪ੍ਰਾਕਿਰਤਿਕ ਨਹੀਂ ਹੈ, ਪ੍ਰਕਿਰਤੀ ਤੋਂ ਬਾਹਰ ਆਉਣਾ ਹੈ। ਤਾਂ ਹੁਣ ਮੈਂ ਫਿਰ ਦੁਹਰਾਵਾਂ, ਇਸ ਚੱਕਰ ਚ ਨਾ ਪੈਣਾ। ਕਈ ਇਸ ਤਰ੍ਹਾਂ ਸੋਚਦੇ ਰਹਿੰਦੇ ਨੇ, ਜਵਾਨ ਬੁੱਢੇ ਹੋਵਾਂਗੇ ਅੰਮ੍ਰਿਤ ਛਕ ਲਵਾਂਗੇ, ਬੁੱਢੇ ਹੁੰਦੇ ਹੁੰਦੇ ਤੱਕ ਵਾਸ਼ਨਾ ਹੋਰ ਜਵਾਨ ਹੋਵੇਗੀ। ਰੋਜ਼ ਰੋਜ਼ ਵਾਸ਼ਨਾ ਜਵਾਨ ਆਉਂਦੀ ਹੈ, ਬੁੱਢੀ ਨਹੀਂ ਆਉਂਦੀ। ਰੋਜ਼ ਰੋਜ਼ ਤਨ ਬੁੱਢਾ ਹੁੰਦਾ, ਰੋਜ਼ ਰੋਜ਼ ਲੋਕ ਜਵਾਨ ਹੋ ਰਿਹਾ, ਬਲਵਾਨ ਹੋ ਰਿਹਾ, ਰੋਜ਼ ਰੋਜ਼ ਤਨ ਕਮਜ਼ੋਰ ਹੋ ਰਿਹਾ, ਨਿਰਬਲ ਹੋ ਰਿਹਾ। ਰੋਜ਼ ਰੋਜ਼ ਹੰਕਾਰ ਤਾਕਤਵਰ ਹੋ ਰਿਹਾ, ਰੋਜ਼ ਰੋਜ਼ ਤਨ ਕਮਜ਼ੋਰ ਹੋ ਰਿਹਾ। ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ, ਤਨ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ, ਤਨ ਦੀ ਮੌਤ ਲੋਭ ਦੀ ਮੌਤ ਨਹੀਂ ਹੈ। ਬੱਚੇ ਦਾ ਤਨ ਛੋਟਾ ਹੈ, ਉਮਰ ਛੋਟੀ ਹੈ, ਵਾਸ਼ਨਾ ਛੋਟੀ ਹੈ, ਲੋਭ ਛੋਟਾ ਹੈ, ਹੰਕਾਰ ਛੋਟਾ ਹੈ, ਜਵਾਨ ਹੈ। ਹੰਕਾਰ ਜਵਾਨ ਹੋ ਗਿਆ, ਲੋਭ ਜਵਾਨ ਹੋ ਗਿਆ, ਵਾਸ਼ਨਾ ਬੜੀ ਪ੍ਰਬਲ ਜਵਾਨ ਹੋ ਗਈ ਹੈ, ਤਨ ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ। ਲੋਭ ਅਹੰਕਾਰ ਵਾਸ਼ਨਾ ਪਹਿਲੇ ਨਾਲੋਂ ਵੀ ਜ਼ਿਆਦਾ ਤਾਕਤਵਰ ਹੋ ਗਈ, ਸ਼ਕਤੀਸ਼ਾਲੀ ਹੋ ਗਈ, ਕਿਉਂਕਿ ਰੋਜ਼ ਰੋਜ਼ ਵਾਸ਼ਨਾ ਸ਼ਕਤੀਸ਼ਾਲੀ ਹੁੰਦੀ ਹੈ, ਰੋਜ਼ ਰੋਜ਼ ਹੰਕਾਰ ਦੀ ਤਾਕਤ ਵੱਧਦੀ ਹੈ, ਰੋਜ਼ ਰੋਜ਼ ਲੋਭ ਦੀ ਤਾਕਤ ਵੱਧਦੀ ਹੈ। ਇਸ ਵਾਸਤੇ ਇੱਕ ਬੁੱਢਾ ਮਨੁੱਖ ਜਿਤਨਾ ਲੋਭੀ ਹੁੰਦਾ ਜਵਾਨ ਨਹੀਂ ਹੁੰਦਾ, ਇੱਕ ਜਵਾਨ ਮਨੁੱਖ ਜਿਤਨਾ ਲੋਭੀ ਹੁੰਦਾ ਬੱਚਾ ਤੇ ਉਤਨਾ ਹੁੰਦਾ ਹੀ। ਇਹ ਵੀ ਮੈਂ ਰੋਜ਼ ਰੋਜ਼ ਉਮਰ ਦੇ ਵਧਦਿਆਂ ਲੋਭ ਬਲਵਾਨ ਹੁੰਦਾ, ਹੰਕਾਰ ਬਲਵਾਨ ਹੁੰਦਾ, ਵਾਸ਼ਨਾ ਬਲਵਾਨ ਹੁੰਦੀ ਹੈ। ਆਮ ਲੋਕਾਂ ਦਾ ਖਿਆਲ ਹੈ, ਸਿਰਫ ਆਮ ਲੋਕਾਂ ਦਾ, ਧਰਮ ਦਾ ਨਹੀਂ, ਮਹਾਂਪੁਰਸ਼ਾਂ ਦਾ ਨਹੀਂ, ਵੀ ਬੁੱਢਾ ਮਨੁੱਖ ਹੋ ਗਿਆ ਤਾਂ ਲੋਭ ਵੀ ਬੁੱਢਾ ਹੋ ਗਿਆ ਹੋਵੇਗਾ ਜਾਂ ਮਰ ਗਿਆ ਹੋਵੇਗਾ, ਵਾਸ਼ਨਾ ਵੀ ਬਿਰਧ ਹੋ ਗਈ ਹੋਵੇਗੀ ਜਾਂ ਮਰ ਗਈ ਹੋਵੇਗੀ, ਹੰਕਾਰ ਵੀ ਬੁੱਢਾ ਹੋ ਗਿਆ ਹੋਵੇਗਾ ਜਾਂ ਮਰ ਗਿਆ ਹੋਵੇਗਾ। ਭੁਲੇਖ ਹੈ, ਐਵੇਂ ਭੁਲੇਖ, ਫਿਜ਼ੂਲ ਭੁਲੇਖ ਹੈ। ਇੱਕ ਜਵਾਨ ਦੇ ਅੰਦਰ ਵੀ ਹੰਕਾਰ ਇਤਨਾ ਬਲਵਾਨ ਨਹੀਂ ਹੁੰਦਾ ਜਿਤਨਾ ਬੁੱਢੇ ਚ ਹੁੰਦਾ। ਆਪ ਸੁਣ ਕੇ ਹੈਰਾਨ ਹੋਵੋਗੇ, ਸਾਰੀ ਦੁਨੀਆ ਦੇ ਜਿਹੜੇ ਰਾਜਨੈਤਿਕ ਲੋਕ ਨੇ ਨਾ, 97% ਬੁੱਢੇ ਨੇ ਜੋ ਹੁਕਮਰਾਨੀ ਕਰ ਰਹੇ ਨੇ, ਸਾਰੀ ਦੁਨੀਆ ਨੂੰ ਚਲਾ ਰਹੇ ਨੇ, ਬਿਰਧ ਨੇ। ਕਈ ਤੇ ਐਸੇ ਨੇ, 4 ਬੰਦੇ ਉਹਨਾਂ ਨੂੰ ਪਕੜ ਕੇ ਕੁਰਸੀ ਤੇ ਬਿਠਾਉਂਦੇ ਨੇ, 4 ਲਾਉਂਦੇ ਨੇ ਵਿਚਾਰੇ, ਆਪ ਬੈਠ ਵੀ ਨਹੀਂ ਸਕਦੇ, ਹੱਥ ਕੰਬਦੇ ਨੇ, ਪੈਰ ਕੰਬਦੇ ਨੇ, ਸਿਰ ਕੰਬਦਾ ਹੈ, ਲੇਕਿਨ ਹੁਕਮਰਾਨੀ ਦੀ ਪਕੜ ਬੜੀ ਪ੍ਰਬਲ, ਹੁਕਮ ਕਰਨ ਦੀ ਚਾਹਤ ਬੜੀ ਪ੍ਰਬਲ, ਹੰਕਾਰ ਬੜਾ ਪ੍ਰਬਲ। ਸਮਾਜਿਕ ਚੌਧਰੀ, ਰਾਜਨੈਤਿਕ ਚੌਧਰੀ 97% ਬੁੱਢੇ ਹੁੰਦੇ ਨੇ। ਸਰੀਰ ਦੇ ਵੱਧਦਿਆਂ, ਉਮਰ ਦੇ ਵੱਧਦਿਆਂ ਹੰਕਾਰ ਵੱਧ ਗਿਆ, ਲੋਭ ਵੱਧ ਗਿਆ, ਵਾਸ਼ਨਾ ਵੱਧ ਗਈ ਹੈ। ਇਸ ਵਾਸਤੇ ਸਰੀਰ ਦੀ ਮੌਤ ਕੋਈ ਵਾਸ਼ਨਾ ਦੀ ਮੌਤ ਨਹੀਂ ਹੈ, ਲੋਭ ਦੀ ਮੌਤ ਨਹੀਂ ਹੈ, ਹੰਕਾਰ ਦੀ ਮੌਤ ਨਹੀਂ। ਮਨ ਦੀ ਇਹ ਵਾਸ਼ਨਾ ਫਿਰ ਅਗਲਾ ਜਨਮ ਕਰਾ ਦੇਣੀ। ਅਵਤਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹ ਵਾਸ਼ਨਾ ਵੱਸ ਹੋ ਕੇ ਨਹੀਂ ਆਉਂਦੇ, ਇਹ ਹੰਕਾਰ ਵੱਸ ਹੋ ਕੇ ਨਹੀਂ ਆਉਂਦੇ, ਇਹ ਪਰਉਪਕਾਰ ਵੱਸ ਹੋ ਕੇ ਆਉਂਦੇ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਇਸ ਵਾਸਤੇ ਅਵਤਾਰਾਂ ਨਾਲ ਅਸੀਂ ਜੋ ਹੈ ਇਹ ਲਫ਼ਜ਼ ਜੋੜਦੇ ਹਾਂ, ਪ੍ਰਕਾਸ਼ ਉਤਸਵ ਜਨਮ ਦਿਨ ਨਹੀਂ। ਜੰਮਦੇ ਨੇ ਇਨਸਾਨ, ਪ੍ਰਕਾਸ਼ਿਤ ਹੁੰਦੇ ਨੇ ਪਰਮ ਪੁਰਖ ਗੁਰੂ ਪੀਰ ਪੈਗੰਬਰ। ਕਿਉਂ? ਉਹ ਵਾਸ਼ਨਾ ਕਰਕੇ ਆਏ ਹੀ ਨਹੀਂ, ਫਿਰ ਕਿਉਂ ਆ ਗਏ? ਮੁਕਤ ਹੋ ਗਏ ਸਨ, ਕਿਉਂ ਆ ਗਏ? ਆਉਣ ਦਾ ਕਾਰਨ ਪਰਉਪਕਾਰ, ਜਨ ਪਰਉਪਕਾਰੀ ਆਏ। ਜਗਤ ਨੂੰ ਜਲਦਾ ਹੋਇਆ ਵੇਖ ਰਹੇ ਨੇ, ਦੁਖਤ ਵੇਖ ਰਹੇ ਨੇ, ਤਰਸ ਕਾ ਤਰਸ ਆ ਗਿਆ, ਇੰਨਾ ਜਗਤ ਜਲ ਰਿਹਾ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
5: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ।

ਸਿੰਘਾਸਨ ਤੇ ਬਿਠਾ ਦਿੱਤਾ ਔਰ ਉੱਚੀ ਸੁਰ ਦੇ ਚ ਆਖਿਆ, ਦੋਤਾ ਬਾਣੀ ਕਾ ਬਹੁਤਾ, ਇਹ ਦੋਤਰਾ ਮੇਰਾ, ਇਹ ਬਾਣੀ ਦਾ ਜਹਾਜ਼ ਹੈ। ਹਜ਼ਾਰਾਂ ਸਾਲ ਤੱਕ ਦੁਨੀਆਂ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ। ਜਨਮ ਜੀਵਨ ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਆਉਂਦੇ। ਕਿਸੇ ਦਾ ਜਨਮ ਕੋਈ ਘਟਨਾਕਾਰੀ ਆਉਂਦਾ, ਕਿਸੇ ਦਾ ਮਰਨ, ਕਿਸੇ ਦਾ ਜੀਵਨ ਇੱਕ ਐਸੀ ਆਤਮਾ ਜਿਸਦਾ ਜੀਵਨ ਵੀ ਜਗਤ ਨੂੰ ਕੁਛ ਦੇ ਰਿਹਾ, ਜਿਸਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ, ਬਦਲਿਆ, ਕ੍ਰਾਂਤੀ ਲਿਆਂਦੀ, ਪਰ ਜਿਸਦੀ ਮੌਤ ਨੇ ਵੀ ਬੜਾ ਭਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ। ਹੁਣ ਮੈਂ ਅਰਜ਼ ਕਰਾਂ, ਬਾਹਰ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਇਹਨੂੰ ਸਤਾ ਕਹਿੰਦੇ ਨੇ। ਸਤਾ, ਇਹ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ, ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਹੁੰਦਾ, ਨਿਤਾਣਾ ਨਿਮਾਣਾ ਹੁੰਦਾ ਹੈ। ਬਗੌਰ ਮੁਤਾਲਾ ਕਰਨਾ, ਨਿਤਾਣਾ ਮਨੁੱਖ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਿਕਰਮਾ ਕਰਦਾ ਹੈ, ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਔਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿਚ ਤਿੰਨ ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਰਾਜਾ ਬਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਬਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖਿਆ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ, ਬਹੁਤ ਪੜਿਆ ਜਾਂਦਾ ਅੱਜ ਕੱਲ ਇਹ। ਦੂਸਰਾ ਹੋਇਆ ਧਰਤ ਰਾਸ਼ ਦਾ ਸਲਾਹਕਾਰ, ਦੁਰਯੋਧਨ ਦਾ ਪਿਤਾ ਧਰਤ ਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ ਇਹ ਵੀ ਕਾਫੀ ਪੜਿਆ ਜਾਂਦਾ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ, ਇਹ ਰਾਜੇ ਬਿਕਰਮਾਜੀਤ ਦਾ ਛੋਟਾ ਬਿਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ, ਰਾਜੇ ਬਿਕਰਮਾਜੀਤ ਨਾਲ ਜੁੜਿਆ। ਗੁਰੂ ਗ੍ਰੰਥ ਸਾਹਿਬ ਦੇ ਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸਮਝਦੇ ਨੇ। ਆਨ 78 ਜਾਨ 97 ਹੋਰ ਵੀ ਉਠਸੀ ਮਰਤ ਕਾ ਚੇਲਾ, ਇਹ ਬਿਕਰਮੀ ਸਮਤ ਹੈ, ਈਸਵੀ ਸਮਤ ਨਹੀਂ ਹੈ, ਲੰਘ ਹੈ। ਤੇ ਜਿਹੜਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਨਾ, ਬਿਕਰਮੀ ਸਮਤ ਚੇਤਰ ਤੋਂ ਸ਼ੁਰੂ ਹੁੰਦਾ, ਚੇਤ ਤੋਂ। ਤੋ ਇਹ 12 ਮਾਹ ਵੀ ਬਿਕਰਮੀ ਸੰਮਤ ਨਾਲ ਸੰਬੰਧਿਤ ਹੈ, ਈਸਵੀ ਨਾਲ ਨਹੀਂ। ਈਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ, ਬਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ, ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 2 12 ਮਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਚ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ

0: ਮਾਜਰਾਗ ਵਿਚ ਦੋਵੇਂ ਬਿਕਰਮੀ ਸਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ। ਚੇਤ ਗੋਵਿੰਦ ਆਰਾਧੀਏ ਹੋਵੇ ਆਨੰਦ ਘਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਵਿਚ ਬਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜੀਜੇ ਅਰਧ ਸੈਨ ਫੁਰ 3 ਕਹੀਜੇ ਬਹਾਦਰੋ ਸੁਦੀ ਅਸ਼ਟਮੀ ਰਵਾਰਾ। ਇਹ ਸਾਰਾ ਜਿਹੜੀ ਗਿਣਤੀ ਹੈ ਬਿਕਰਮੀ ਸੰਮਤ ਦੀ। ਚਾਣਕ ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ। ਤਾਣ ਹੀ ਨਹੀਂ ਤੇ ਮਾਣ ਕਿਹੜੀ ਕਰਦਾ? ਤਾਣ ਤੋਂ ਬਿਨਾਂ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਤੇ ਮੂੰਹ ਰੱਖਦਾ ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ। ਮਾਣ ਆਪੇ ਹੀ ਪਰਿਕਰਮਾ ਕਰਦਾ ਹੈ, ਆਪੇ ਹੀ ਪਰਿਕਰਮਾ ਕਰਦਾ। ਇਸ ਤਾਣ ਨੂੰ ਕਈ ਹਿੱਸਿਆਂ ਵਿਚ ਵੰਡਿਆ ਹੈ। ਧਨ ਦਾ ਤਾਣ, ਸਰੀਰਕ ਤਾਣ, ਬੌਧਿਕ ਤਾਣ, ਰਾਜਨੀਤਿਕ ਤਾਣ, ਇਸ ਤਰ੍ਹਾਂ ਉਹ ਵੰਡ ਕਰਦੇ ਨੇ। ਬੰਦਾ ਤੇ ਮਹਾਂਮੂਰਖ ਇਹ ਕੱਖ ਨਹੀਂ ਸਮਝ ਉਹਨੂੰ, ਪਰ ਧਨਵਾਨ ਹੈ ਤਾਂ ਧਨ ਇੱਕ ਸ਼ਕਤੀ ਹੈ, ਇੱਕ ਤਾਕਤ ਹੈ ਬਾਹਰ ਦੀ। ਬਾਹਰ ਦੀ ਸਾਰੀ ਹਲਚਲ ਧਨ ਦੇ ਆਸਰੇ ਤੇ, ਤੋ ਧਨ ਇੱਕ ਤਾਣ ਹੈ। ਤੋ ਧਨਵਾਨ ਦੇ ਕੋਲ ਮਾਣ ਹੋਵੇਗਾ ਕੁਦਰਤੀ ਗੱਲ ਹੈ। ਦੂਰ ਕਿਉਂ ਜਾਓ? ਗੁਰ ਪ੍ਰਤਾਪ ਸੂਰਜ ਦੀ ਇੱਕ ਬੜੀ ਸੋਹਣੀ ਕਥਾ ਲਿਖੀ ਹੋਈ ਹੈ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ, ਬਹਾਦਰ ਸ਼ਾਹ ਜ਼ਫਰ ਨਹੀਂ, ਉਹ ਆਖਰੀ ਮੁਗਲ ਸਮਰਾਟ ਹੋਇਆ। ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ, ਇਸਨੇ ਇੱਕ ਦਿਨ ਆਪਣੇ ਤਖ਼ਤ ਦੇ ਉੱਤੇ ਹਜ਼ੂਰ ਸਾਹਿਬ ਦੀ ਗੱਲ ਹੈ, ਨਾਂਦੇੜ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ। ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ। ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ, ਜਿਹੜਾ ਉਸਦੇ ਖਜ਼ਾਨੇ ਦੀ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ। ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ। ਔਰੰਗਜ਼ੇਬ ਨਾਲ ਟਕਰਾਅ ਰਿਹਾ, ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਉਹਨੇ ਸੁਲਾਹ ਕਰ ਲਈ। ਉਹਨੇ ਸਾਫ਼ ਕਹਿ ਦਿੱਤਾ, ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦਿਓ, ਮੈਂ ਤੁਹਾਡਾ ਮੁਰੀਦ। ਉਹਨੇ ਨਗੀਨਾ ਭੇਟ ਕੀਤਾ ਸੀ, ਪਰ ਚੂੰਕਿ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ ਭੇਟ ਦੇ ਰਿਹਾ, ਅੱਜ ਤੱਕ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਦੀ ਭੇਟ ਕਿਸੇ ਨੇ ਨਹੀਂ ਦਿੱਤੀ ਹੋਣੀ। ਮਹਾਰਾਜ ਨੇ ਨਗੀਨਾ ਚੁੱਕ ਕੇ ਗੋਦਾਵਰੀ ਸੁੱਟ ਦਿੱਤਾ। ਬੜਾ ਅਫਸੋਸ ਹੋਇਆ ਬਹਾਦਰ ਸ਼ਾਹ ਨੂੰ। ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੀਨਾ, ਇਹਨਾਂ ਨੇ ਪੱਥਰ ਜਾਣ ਕੇ ਸੁੱਟ ਦਿੱਤਾ। ਉਸ ਜ਼ਮਾਨੇ ਚ ਉਹਦੀ ਲੱਖਾਂ ਰੁਪਏ ਕੀਮਤ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆਪਨੇ ਜੋ ਗੋਦਾਵਰੀ ਸੁੱਟ ਦਿੱਤਾ ਇਹ ਪੱਥਰ ਨਹੀਂ ਹੈ, ਨਗੀਨਾ ਹੈ। ਅੱਛਾ ਨਗੀਨਾ, ਫਿਰ ਇੰਜ ਕਰ ਤੂੰ ਆਪ ਹੀ ਕੱਢ ਕੇ ਲਿਆ, ਲੈ ਲੈਂਦੇ ਤੂੰ ਆਪ ਹੀ ਕੱਢ ਕੇ ਲਿਆ। ਗੋਡੇ ਗੋਡੇ ਪਾਣੀ ਸੀ ਜਿਉਂ ਗਿਆ, ਕਹਿਣ ਲੱਗੇ ਦੋ ਹੱਥਾਂ ਨਾਲ ਲੱਭ ਲੱਭ ਪਏਗਾ, ਜਿਉਂ ਥੱਲੇ ਇੰਜ ਪੱਥਰ ਸਾਰੇ ਬਾਹਰ ਕੱਢੇ ਤੂੰ ਸਭ ਨਗੀਨੇ ਹੀ ਨਗੀਨਾ। ਅੱਖਾਂ ਖੁੱਲ ਗਈਆਂ, ਆ ਕੇ ਮੱਥਾ ਟੇਕਿਆ, ਜਿਹਦੀ ਨਿਗਾਹ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦਿੱਤੇ ਸਕਦੀ ਹੈ, ਮੈਂ ਵੀ ਭੁਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਭੇਟ ਦਿੱਤੀ ਹੈ, ਮੈਂ ਬਹੁਤ ਵੱਡੀ ਭੇਟਾ ਕੀਤੀ ਹੈ। ਬੁੱਲ ਮੰਗੀ, ਉਸ ਥਾਂ ਤੇ ਯਾਦਗਾਰੀ ਅਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾ ਘਾਟ। ਬਹਾਦਰ ਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ। ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ। ਤਖ਼ਤ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ, ਆਪ ਥੱਲੇ ਬੈਠ ਗਏ ਦੂਜੇ ਛੋਟੇ ਸਿੰਘਾਸਣ ਤੇ। ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ, ਜਿਹੜਾ ਛੋਟਾ ਹੁੰਦਾ ਉਹਨੂੰ ਮਸਨਦ ਕਹਿੰਦੇ ਨੇ। ਇਹ ਮਸਨਦ ਹੈ, ਮਸਨਦ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ। ਵੈਸੇ ਸ਼ਬਦ ਹੈ ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਜੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ। ਉਸ ਦਿਨ ਤੋਂ ਬਾਅਦ ਗੁਰਦੁਆਰਿਆਂ ਚ ਇਹ ਮਸਨਦ ਵਿਛਾਈ ਜਾਂਦੀ ਹੈ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗੱਲ ਇੰਨੀ ਹੈ, 22 ਮੰਜੀਆਂ 22 ਮਸਨਦ। ਵੱਡਾ ਤਖ਼ਤ ਉਹਨੂੰ ਔਰੰਗ ਕਹਿੰਦੇ ਨੇ, ਛੋਟਾ ਤਖ਼ਤ ਉਹਨੂੰ ਮਸਨਦ ਕਹਿੰਦੇ ਨੇ। ਜੈਸੇ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੂਨਦੀਨ ਸੀ, ਪਰ ਜਿਸ ਦਿਨ ਉਸਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ੍ਹ ਦੇ ਛਪਾ ਕੇ ਤੇ ਤਿੰਨਾਂ ਭਰਾਵਾਂ ਨੂੰ ਮਾਰ ਕੇ, ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਸ਼ਾਇਰ ਲੋਕ, ਕਵੀ ਲੋਕ, ਸਾਹਿਤਕਾਰ, ਦਿਮਾਗ ਦੇ ਧਨੀ ਔਰ ਸ਼ਹਿਨਸ਼ਾਹ, ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ। ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ, ਕੋਈ ਉਪਮਾ ਖਾਸੀਅਤ ਤੇ ਫਿਰ ਨਾਮ। ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ। ਜੈਸੇ ਹੁਮਾਯੂੰ ਦਾ ਲੜਕਾ ਜਲਾਲੂਦੀਨ ਸਿੰਘਾਸਣ ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ, ਅੱਲਾਹੁ ਅਕਬਰ, ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖ਼ਤ ਨਸ਼ੀਨ ਹੋਇਆ, ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਸਾਰਾ ਜਹਾਨ ਮੇਰੀ ਮੁੱਠੀ ਚ, ਮੇਰੀ ਪਕੜ ਦੇ ਚ, ਮੇਰੀ ਗ੍ਰਿਫਤ ਦੇ ਚ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਤਖ਼ਤ ਨਸ਼ੀਨ ਹੋਇਆ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ, ਨਿਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆਂ ਦਾ, ਸ਼ਾਹੇ ਜਹਾਂ, ਸਾਰੇ ਜਹਾਨ ਦਾ ਬਾਦਸ਼ਾਹ। ਸ਼ਾਹਜਹਾਂ ਦਾ ਲੜਕਾ ਮਯੂਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ, ਔਰੰਗਜ਼ੇਬ ਨੂੰ ਜੋ ਲਿਖਿਆ, ਨਾ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ, ਸਿੰਘਾਸਣ ਬਦਨਾਮ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਮਹਿਲਾ ਹੋ ਜਾਂਦਾ। ਬੜੀ ਜੁਰਤ, ਬੜੀ ਹਿੰਮਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸ ਨੂੰ ਇਲਮ ਪੜਾਇਆ, ਦੀਨੀ ਇਲਮ ਪੜਾਇਆ, ਸੰਸਾਰੀ ਇਲਮ ਪੜਾਇਆ, ਮੈਂ ਇਸਦਾ ਉਸਤਾਦ ਹਾਂ, ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ ਤੋ ਗੁੱਸਾ, ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾ ਹੋ, ਪੈਗੰਬਰ ਕਹਿਲਾਉਂਦੇ ਹੋ, ਦਸਵੇਂ ਗੁਰੂ ਨਾਨਕ ਕਹਿਲਾਉਂਦੇ, ਹੈ ਕੀ ਤੁਹਾਡੇ ਕੋਲ? ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੱਯਦ ਗੁਸਤਾਖੀ ਕਰ ਰਿਹਾ, ਪਰ ਫਿਰ ਉਸਤਾਦ ਸੀ ਬਹਾਦਰ ਸ਼ਾਹ ਚੁੱਪ ਕਰ ਗਿਆ। ਉਸਤਾਦ ਸੀ ਬਹਾਦਰ ਸ਼ਾਹ, ਉਸ ਕੋਲ ਪੜਦਾ ਸੀ। ਮਹਾਰਾਜ ਕਹਿਣ ਲੱਗੇ ਸੱਯਦ ਤੋਂ ਕਰਾਮਾਤ ਦੇਖਣੀ ਹੈ। ਹਾਂ, ਕਰਾਮਾਤ ਦੇਖਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਜ ਦੀ, ਜਿਸ ਦੀ ਕਥਾ ਭਾਰਤ ਦੇ ਤਮਾਮ ਇਤਿਹਾਸਕ ਸਥਾਨਾਂ ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ, ਉਹਨੂੰ ਗੁਰੂ ਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ। ਕਰਾਮਾਤ ਉਹਦੇ ਮੂੰਹ ਚ ਵਸਦੀ ਹੈ, ਉਹਦੀ ਜ਼ਬਾਨ ਚੋ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ। ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ, ਹੋਰ ਕੀ ਕਰਾਮਾਤ ਹੈ? ਉਸਤਾਦ ਜ਼ੌਕ ਕਹਿੰਦੇ ਨੇ, ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇੱਕ ਅੰਜੂ ਨਿਕਲਿਆ, ਹਜ਼ਾਰਾਂ ਦਿਲ ਰੋ ਉੱਠੇ। ਕੋਈ ਸਾਰੀ ਜ਼ਿੰਦਗੀ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ, ਕਿ ਤੇਰੇ ਹੰਝੂ ਕਿਉਂ ਨਿਕਲੇ। ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ, ਬਹਾਦਰ ਸ਼ਾਹ ਦੀ ਜ਼ਬਾਨ ਦੇ ਚ ਵਸਦੀ ਹੈ। ਇੱਕ ਬੋਲ ਬੋਲਦਾ, ਸੈਂਕੜੇ ਬੰਦੇ ਨੱਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੱਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ, ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ ਦਸਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਵਿਚ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦੀਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ। ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਖ ਦੀਨਾਰ ਜੋ ਹਾਥ ਹਮਾਰੇ, ਇਹ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਅਜ਼ਮਤ ਹੈ, ਕਰਾਮਾਤ ਹੈ, ਸੰਸਾਰ ਦੀ ਸਾਰੀ ਭੱਜ ਦੌੜ ਦਾ ਕਾਰਨ ਧਨ, ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ। ਔਰ ਸੰਸਾਰ ਵਿਚ ਇੱਕ ਨੰਬਰ ਦੀ ਸ਼ਕਤੀ ਧਨ। ਇਹ ਕਰਾਮਾਤ ਹੈ, ਇਹਦੇ ਨਾਲ ਚਾਹੋ ਕੁਛ ਵੀ ਕਰ ਲੋ ਜਗਤ ਵਿਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਗੋ ਹੁਣ ਸੱਯਦ ਨੇ ਕਿਹਾ, ਸੁਨ ਸੱਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿਚ ਕੀ ਹੈ? ਬਾਜ਼ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿਚ ਕੀ ਹੈ? ਤੁਸੀਂ ਕੀ ਰੱਖਦੇ? ਮਹਾਰਾਜ ਕਹਿਣ ਲੱਗੇ, ਫਿਰ ਤੂੰ ਸਾਡੀ ਕਰਾਮਾਤ ਦੇਖਣੀ ਹੈ? ਹਾਂ, ਦੇਖਣੀ ਹੈ। ਫਿਰ ਇਨਕਾਰ ਨਾ ਕਰੀ, ਜਦ ਅਸੀਂ ਦਿਖਾਉਣ ਲੱਗੀਏ ਨਾ, ਫਿਰ ਜ਼ਬਾਨ ਨਾਲ ਕਹੀ ਹਾਂ ਦਿਖਾ। ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ? ਮੈਂ ਤਾਂ ਬਾਰ ਬਾਰ ਕਹਿੰਦਾ ਪਿਆ, ਤੁਸੀਂ ਆਪਣੀ ਕੋਈ ਕਰਾਮਾਤ ਦਿਖਾ। ਸੁਨ ਸੱਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਗਾਸੀ। ਮਹਾਰਾਜ ਨੇ ਮਿਆਨ ਚੋ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਬਿਜਲੀ। ਸੁਨ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਕਾਸੀ। ਤਤ ਛਿਨ ਬਦਨ ਪੀਤ ਹੋਏ ਗਏ, ਲੋਚਨ ਸਮੁਖ ਨ ਕਰਤੇ ਬਹਿ। ਸਾਰਿਆਂ ਦੇ ਚਿਹਰੇ ਪੀਲੇ ਪੈ ਗਏ, ਕੀ ਹੋ ਗਿਆ? ਬਹਾਦਰ ਸ਼ਾਹ ਵੀ ਸਿਰ ਢਾ ਕੇ ਬੈਠ ਗਿਆ, ਇਹ ਕੀ ਹੋ ਗਿਆ? ਹੁਣ ਸਤਿਗੁਰ ਸੱਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਤੇਜ ਦੀਪਤ ਸਿੱਧੀ ਮੁਖ ਤੇ ਕਹੇ, ਇਹ ਵੀ ਕਰਾਮਾਤ ਇੱਕ ਹੈ, ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ। ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸਦੀ ਕਰਾਮਾਤ ਦਿਖਾਵਾਂ। ਕੰਬਣੀ ਛਿੜ ਗਈ ਉਹਨੂੰ, ਹੱਥ ਜੋੜ ਲੱਗਣ, ਨਹੀਂ ਮਹਾਰਾਜ ਮੈਂ ਤਾਂ ਉਂਝ ਵਾਰਤਾਲਾਪ ਕਰ ਰਿਹਾ ਸੀ ਆਪਦੇ ਨਾਲ, ਬਚਨ ਬਿਲਾਸ ਕਰ ਰਿਹਾ। ਨਹੀਂ, ਬਚਨ ਬਿਲਾਸ ਦੀ ਗੱਲ ਨਹੀਂ, ਹੁਣ ਤੂੰ ਬੋਲ ਕਰਾਮਾਤ ਦਿਖਾਓ ਮੈਂ ਦਿਖਾਵਾਂ। ਉਹ ਬਾਰ ਬਾਰ ਹੱਥ ਜੋੜੀ ਜਾਏ। ਸਤਿਗੁਰੂ ਬਹਾਦਰ ਸ਼ਾਹ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ। ਕੀ ਕਰਾਮਾਤ, ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੇ ਮਨਾਏ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭਲੋਗਨ ਕੇ ਆਵਤ ਲਾ ਜਾ। ਤੋ ਮੈਂ ਅਰਜ਼ ਕਰਾਂ, ਚਾਣਕ ਨੇ, ਭਰਤਰੀ ਨੇ, ਬਿਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ। ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ, ਇਹ ਦੋਵੇਂ ਇਕੱਠੇ ਰਹਿੰਦੇ ਨੇ। ਮਾਣ ਤੇ ਤਾਣ ਦਾ ਚੋਲੀ ਦਾਮਨ ਦਾ ਸਾਥ ਹੈ, ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ। ਤੋ ਚਾਣਕ ਕਹਿੰਦਾ, ਸੰਸਾਰ ਦੇ ਪਹਿਲਾ ਤਾਣ ਧਨ। ਮੂੜ ਤੋਂ ਮੂੜ ਬੰਦਾ ਹੋਵੇ, ਵੈਸੇ ਜਿਸਦੀ ਬਹੁਤ ਬਿਜ਼ੀ ਲਾਈਫ ਹੈ, ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ, ਜੀਵਨ ਬਾਰੇ ਕੱਖ ਵੀ ਨਹੀਂ, ਪਰਮਾਤਮਾ ਬਾਰੇ ਕੁਛ ਵੀ ਨਹੀਂ। ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ, ਹਜ਼ਾਰਾਂ ਪਹਿਲੂਆਂ ਚ ਪਛੜ ਜਾਂਦਾ। ਰੱਬੀ ਨਹੀਂ ਹਮੇ, ਛੋਟੀ ਦਾ ਸੰਗੀਤਕਾਰ ਛੋਟੀ ਦਾ ਕਵੀ ਨਹੀਂ ਆਉਂਦਾ, ਛੋਟੀ ਦਾ ਕਵੀ ਛੋਟੀ ਦਾ ਸੰਗੀਤਕਾਰ ਨਹੀਂ ਆਉਂਦਾ, ਔਰ ਛੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ, ਛੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ। ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ, ਹਜ਼ਾਰਾਂ ਪਹਿਲੂਆਂ ਦੇ ਪਛੜ ਜਾਂਦਾ, ਇਸ ਵਾਸਤੇ ਛੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ, ਨਹੀਂ ਆਉਂਦਾ। ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ, ਮਹਾਰਾਜੇ ਰਣਜੀਤ ਸਿੰਘ ਜੈਸਾ, ਪਰ ਨਾ ਗੁਣਵਾਨ ਨਹੀਂ ਆਉਂਦਾ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ, ਸਮਝਣ ਵਾਸਤੇ ਵਕਤ ਚਾਹੀਦਾ, ਉਹਦੇ ਕੋਲ ਵਕਤ ਨਹੀਂ ਹੈ, ਲਾਈਫ ਬੜੀ ਬਿਜ਼ੀ। ਮੈਨੂੰ ਮਿਲਦੇ ਨੇ ਭਾਰਤ ਦੇ ਚ ਕਈ, ਕਹਿੰਦੇ ਨੇ ਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨੀ, ਘੰਟਾ ਬਾਣੀ ਪੜੀਏ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਸਾਰੀ ਭੱਜ ਦੌੜ ਤੇ ਰੋਟੀ ਵਾਸਤੇ, ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨੀ। ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆਓ, ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ। ਹੁਣ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ, ਤੇ ਆਰਾਮ ਦਾ ਸਮਾਂ ਨਹੀਂ। ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ, ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨੀ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕਹਿਤੀ ਗਈ ਦੇਖ ਵਾਜੇ ਵਜਾਏ, ਵਹੀ ਇਹ ਕਰੇ ਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ, ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆਂ ਦੇ ਚ ਪਛੜ ਗਏ, ਤੋ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪ੍ਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਦੇ ਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ ਹੈ, ਇਹ ਵੀ ਮੈਂ ਅਰਜ਼ ਕਰਦੇ। ਰੱਬੀ ਨਹੀਂ ਹੈ ਮੈਂ, ਐਸਾ ਨਹੀਂ ਹੈ ਮੈਂ। ਚਾਣਕ ਲਿਖਦਾ, ਧਨ ਇੱਕ ਤਾਣ ਹੈ, ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ, ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ, ਭਾਰਤ ਕੇਸਰੀ। ਪਿਛਲੇ ਦਿਨ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ, ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ, ਦਸ ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ, ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ, ਮਾਣ ਹੋਵੇਗਾ, ਤੋ ਪਹਿਲਵਾਨਾਂ ਦਾ ਵੀ ਮਾਣ ਹੁੰਦਾ, ਬਕਾਇਦਾ ਹੁੰਦਾ। ਤੀਸਰਾ ਤਾਣ ਬੌਧਕ ਤਾਣ, ਦਾਰਸ਼ਨਿਕ ਹੈ, ਫਿਲੋਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ, ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਵਿਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ, ਝੁਕ ਕੇ ਕਹਿੰਦਾ ਸੀ, ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾਂ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਵਿਚ ਬੜਾ ਮਾਣ ਸਨਮਾਨ ਸੀ, ਕਿਉਂ ਤਾਣ ਸੀ, ਅਕਲ ਦੇ ਧਨੀ ਸਨ, ਬੌਧਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ, ਕੋਈ ਕੁਰਸੀ ਹੈ ਉਹਦੇ ਕੋਲ, ਹੁਕਮਰਾਨ ਹੈ, ਤੋ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ, ਇਤਿਹਾਸ ਕਹਿੰਦਾ। ਸ਼ਾਮੀ ਸਤਿਗੁਰ ਸੋਚਦੇ ਚ ਬੈਠੇ, ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ, ਤੇ ਥੈਲੀ ਵਿਚ ਦਮੜੇ ਘੱਟ ਨੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ, ਸਤਿਗੁਰਾਂ ਦੀ ਥੈਲੀ ਨੇ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ, ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚੋਂ ਦਿਓ। ਤੇ ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲਿਆ, ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਇੱਕ ਬਿਰਾਦਰੀ ਚੱਲੀ ਏ, ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ, ਸੋਮੇ ਸ਼ਾਹ ਤੋਂ ਚੱਲੀ ਏ। ਔਰ ਇਹ ਕਾਫੀ ਤਾਦਾਦ ਵਿਚ ਹਰਿਆਣੇ ਚ ਇਨ੍ਹਾਂ ਦੇ ਡੇਰੇ ਵੀ ਨੇ, ਦਿੱਲੀ ਦੇ ਚ ਵੀ ਹੈ, ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ ਚ, ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਂਦ ਦੇ ਚ, ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾ ਦੂਨ, ਅਲਵਰ ਦੇ ਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅੰਸ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਸੁਤੇ ਸਿੰਘ ਤੋਂ, ਤੇ ਸਾਡਾ ਸ਼ਾਹ ਹੈ। ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ, ਬਾਅਦ ਸ਼ਾਹ ਇਹਨਾਂ ਦੀ ਅਲ ਬਣ ਗਈ, ਜਾਤ ਬਣ ਗਏ, ਗੋਤ ਬਣ ਗਏ। ਧਨ ਦਾ ਤਾਣ ਮਹਾਰਾਜ ਕੋਲ ਨਹੀਂ ਹੈ। ਦੂਸਰਾ ਤਾਣ ਆਉਂਦਾ ਧਨ ਦਾ ਤਾਣ, ਤੋ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾਂ ਵਰਗਾ ਸੀ, ਕੋਈ ਪਹਿਲਵਾਨ ਨਹੀਂ ਸਨ। ਇਹ ਵੀ ਮੈਚ ਕਰਦੇ। ਤੀਸਰਾ ਤਾਣ ਆਉਂਦਾ ਹੈ ਰਾਜਨੈਤਿਕ, ਤੋਂ ਮਹਾਰਾਜ ਕੋਈ ਜਾਗੀਰਦਾਰ ਨਹੀਂ, ਕੋਈ ਹੁਕਮਰਾਨ ਨਹੀਂ, ਕਿਸੇ ਜਗੀਰ ਦੇ ਮਾਲਕ ਨਹੀਂ ਨੇ, ਕਿਸੇ ਮੁਲਕ ਦੇ ਹੁਕਮਰਾਨ ਨਹੀਂ ਨੇ। ਲੇਕਿਨ ਹੈਰਾਨਗੀ ਸੀ ਉਸ ਵਕਤ ਦੇ ਹੁਕਮਰਾਨਾਂ ਨੂੰ, ਸਾਰਾ ਜਗਤ ਜੁਗਦਾ, ਹਿੰਦੂ ਜੁਗਦੇ ਨੇ, ਮੁਸਲਿਮ ਜੁਗਦੇ ਨੇ, ਮੀਆਂ ਮੀਰ ਜੈਸਾ ਮੱਥਾ ਟੇਕਦਾ, ਜਮਾਲ ਹੁਸੈਨ ਸਜਦਾ ਕਰਦਾ, ਬ੍ਰਾਹਮਣ ਮੱਥਾ ਟੇਕਦੇ ਨੇ, ਹਿੰਦੂ ਪਰਿਕਰਮਾ ਕਰਦੇ ਨੇ, ਮੁਸਲਮਾਨ ਪਰਿਕਰਮਾ ਕਰਦੇ ਨੇ, ਹੈ ਕਿ ਇਸ ਫਕੀਰ ਕੋਲ ਹੈ ਕਿ ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹੁਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ, ਬਈ ਇਤਨੇ ਸਜਦੇ ਹੋ ਰਹੇ ਨੇ, ਹਿੰਦੂ ਝੁਕਦੇ ਪਏ ਨੇ, ਮੁਸਲਿਮ ਝੁਕਦੇ ਪਏ ਨੇ, ਬ੍ਰਾਹਮਣ ਝੁਕ ਰਹੇ ਨੇ, ਖੱਤਰੀ ਝੁਕ ਰਹੇ ਨੇ, ਸ਼ੂਦਰ ਝੁਕ ਰਹੇ ਨੇ, ਵੈਸ਼ ਝੁਕ ਰਹੇ ਨੇ, ਧਨਵਾਨ ਝੁਕ ਰਹੇ ਨੇ, ਗੁਣਵਾਨ ਝੁਕ ਰਹੇ ਨੇ, ਬੜੇ ਬੜੇ ਹੁਕਮਰਾਨ ਵੀ ਸਜਦਾ ਕਰਦੇ ਪਏ ਨੇ, ਜਾਗੀਰਦਾਰ ਮੱਥਾ ਪੈ ਟੇਕਦੇ ਨੇ। ਹੈ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਜੋ ਪ੍ਰਭੂ ਹੈ, ਪ੍ਰਭੂ ਦਾ ਨਾਮ ਹੈ, ਬਸ ਸਾਡੇ ਕੋਲ ਹੀ ਹੈ, ਹੋਰ ਕੁਛ ਨਹੀਂ। ਤਾਣ ਹੈ, ਤਾਣ ਸੱਚ ਦਾ ਤਾਣ ਹੈ ਸਾਡੇ ਕੋਲ, ਪਰਮਾਤਮਾ ਦਾ ਤਾਣ ਹੈ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਪ੍ਰਭੂ ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ, ਬਾਕੀ ਨੇ ਮਾਣ ਵਾਂਗੋ ਤਾਣ ਵਾਂਗੋ ਧਨ ਲਖਮੀ ਸੁਤ ਦੇ। ਔਰ ਜਿਹਦੇ ਕੋਲ ਰੱਬੀ ਤਾਣ ਹੋਵੇ ਜ਼ਿੰਦਗੀ ਚ ਕਦੀ ਨਿਮਾਣਾ ਨਹੀਂ ਆਉਂਦਾ, ਕਦੀ ਨਹੀਂ ਆਉਂਦਾ। ਜਿਹੜਾ ਸ਼ੁਰੂ ਦੇ ਚ ਪਰਮਾਤਮਾ ਦਾ ਆਸਰਾ ਪਕੜ ਲਵੇ ਜ਼ਿੰਦਗੀ ਚ ਕਦੀ ਬੇਆਸਰਾ ਵੀ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਾਕੀ ਆਸਰੇ ਮਨੁੱਖ ਪਕੜਦੇ ਨੇ, ਕਈ ਦਫਾ ਆਸਰੇ ਨਹੀਂ ਰਹਿੰਦੇ। ਸਭੋ ਬਜੇ ਆਸਰਾ ਚੁੱਕੇ ਸਭ ਅਸਰਾ। ਇਹਦੇ ਉੱਤੇ ਮੈਂ ਦਲੀਲ ਦਿੰਦਾ ਹੁੰਦਾ, ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ, ਅਸਾਧ, ਤੇ ਡਾਕਟਰ ਜਵਾਬ ਦੇ ਜਾਏ ਆਖੇ ਹੁਣ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਕੋਈ ਹੋਰ ਤਰੀਕਾ ਲੱਭੋ, ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ। ਚਲੋ ਹੁਣ ਵੈਦਾਂ ਕੋਲ ਜਾਈਏ, ਡਾਕਟਰਾਂ ਕੋਲ ਤੇ ਕੁਛ ਨਹੀਂ ਹੋਇਆ। ਤੇ ਆਯੁਰਵੇਦ ਆਚਾਰੀਆ ਵੀ ਕਹਿ ਦੇਣ ਹੁਣ ਸਾਡੇ ਵੱਸ ਦੀ ਗੱਲ ਨਹੀਂ ਹੈ, ਫਿਰ ਮਨੁੱਖ ਹੋਮਿਓਪੈਥੀ ਇਸ ਢੰਗ ਦਾ ਜੋ ਹੈ ਸਾਰਾ ਪਕੜੇਗਾ, ਉਸ ਤੋਂ ਵੀ ਗੱਲ ਨਾ ਬਣੀ, ਫਿਰ ਨੇਚਰ ਪੈਥੀ। ਚਲੋ ਇਹਦੇ ਨਾਲ ਮਤਾ ਠੀਕ ਹੋ ਜਾਈਏ, ਪਰ ਨੇਚਰ ਪੈਥੀ ਨਾਲ ਵੀ ਠੀਕ ਨਾ ਹੋਇਆ, ਹੋਮਿਓਪੈਥੀ ਵੀ ਠੀਕ ਨਾ ਕਰ ਸਕੀ, ਐਲੋਪੈਥੀ ਵੀ ਠੀਕ ਨਾ ਕਰ ਸਕੀ, ਤੇ ਆਯੁਰਵੇਦ ਆਚਾਰੀਆ ਵੀ ਨਿਰਾਸ਼ ਹੋ ਕੇ ਕਹਿਣ ਲੱਗੇ ਨਹੀਂ ਸਾਡੇ ਵੱਸ ਦੀ ਗੱਲ ਨਹੀਂ, ਫਿਰ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ। ਔਰ ਸਾਰੇ ਕਹਿੰਦੇ ਨੇ ਹੁਣ ਤੂੰ ਰੱਬ ਦਾ ਹੀ ਆਸਰਾ ਪਕੜ, ਹੁਣ ਈਸ਼ਵਰ ਦਾ। ਈਸ਼ਵਰ ਦੇ ਆਸਰੇ ਨੂੰ ਮਨੁੱਖ ਨੂੰ ਮਨੁੱਖ ਅਖੀਰ ਦੇ ਚ ਰੱਖਦਾ। ਜਦ ਸਾਰੇ ਆਸਰੇ ਟੁੱਟ ਜਾਣ, ਸਭੋ ਬਜੇ ਆਸਰਾ ਚੁੱਕੇ ਸਭ ਅਸਰਾ। ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਪਹਿਲੇ ਆਸਰਾ ਪਰਮਾਤਮਾ ਦਾ ਪਕੜ ਲੈਂਦਾ ਜ਼ਿੰਦਗੀ ਚ ਕਦੀ ਵੀ ਆਸਰਾ ਨਹੀਂ ਆਉਂਦਾ, ਆਉਂਦਾ ਹੀ ਨਹੀਂ, ਸਦਾ ਆਸਰਾ ਉਸਦਾ ਬਣਦਾ ਰਹਿੰਦਾ। ਤੇ ਜਿਹਦੇ ਕੋਲ ਰੱਬੀ ਤਾਣ ਹੈ ਉਹ ਕਦੀ ਨਿਮਾਣਾ ਵੀ ਨਹੀਂ ਆਉਂਦਾ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭਟੇਕ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ 20 ਲੰਬੀਆਂ ਕੌੜੀਆਂ ਮਿਰਚਾਂ 41 ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ। 604-349-1313, 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ, ਜੋ ਕੈਨੇਡਾ ਦੇ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।

0: ਕਰ ਸਕਦੇ ਹੋ।
1: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
2: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
0: ਜਾਂ ਕਾਲ ਕਿਰਨ ਐਟ 604-581-1900।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
6: ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2024 ਮੇ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗਾ। ਯੇ ਹਮਾਰਾ ਵਾਅਦਾ ਹੈ, ਗਾਰੰਟੀ
7: ਹੈ। ਯਾ ਸਦਮੁਸਿਆ ਬੇਬੀ, ਯਾ ਯਾ
8: ਆ ਮਰਸੀ।

0: You're listening to KRPI 1550 Radio, Ferndale, Washington.
1: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ BC ਲੰਬੀਆਂ ਕੌੜੀਆਂ ਮਿਰਚਾਂ 41 ਪਾਉਂਡ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ। ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ, ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 6043258370।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 3 ਸਪਟੈਂਬਰ ਤੋਂ 9 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ, ਜੋ ਕੈਨੇਡਾ ਦੇ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.